0: एक बार फिर तुहाडी सेवा दे विच हाजिर हाँ। अज साहिब श्री गुरु ग्रंथ साहिब जी पातशाह दे पहले प्रकाश पुरब की पूर्व संध्या ते साहिब श्री गुरु ग्रंथ साहिब पातशाह दे प्रकाश पुरब दियां पूरे आलमी इंसानियत नूं विशेष करके गुरु नानक नाम लेवा सिखा नूं लख लख वधाइयां हों, क्योंकि इंडिया दे विच इस वक्त 12 सितंबर जिहड़ा आरंभ हो चुका है। सो उत्थे ये अज का दिन जिहड़ा लागू हो गया है, इत्थे 12:30 बजे तो बाद रात दे शुरू होएगी ये तरीक। गुरबाणी इस जग में चानण करम वसे मन आए। गुरु ग्रंथ साहिब जी पातशाह या समुची गुरबाणी जिस जिस नूं पूरी तरह संग्रह करके एकत्र करके साहिब श्री गुरु ग्रंथ साहिब जी पातशाह दे विच सुशोभित किया गया है, उस दे संबंध दे विच गुरबाणी आप गवाही दिंदी। गुरबाणी इस जग में चानण करम वसे मन आए। वो इस संसार दे विच अजिहा चानण है जिहड़ा कि मनुख नूं इस पाव सागर तों पार लंघण दा मार्ग प्रदर्शित करता है। पाओ इसका जिहड़ा संबंध है, गुरु नानक पातशाह आप इस गल की गवाही देते हैं। जदों आपां जदों गुरु अंगद पातशाह तो पुछते हैं कि गुरु नानक पातशाह ने जिस बाणी नूं प्रकाशमान किया उन्हां दे अपने प्रकाश होने तो बाद, या वो बाणी जिहड़ी कि एकत्र करके थां थां जिथे भी उन्होंने संसार का भ्रमण किया उतों नाल लैके आए ने, भगत साहिबान की बाणी, सूफी साहिबान की बाणी, उस सारी बारे एक कंपैरिजन देंदे ने गुरु अंगद पातशाह। क्योंकि जो भारत दे विच पहला सी उस वेदांत की गल करते हैं जिसनों कई बारी साढ़े भुलेखे दे विच साढ़े कई लोग गुरु ग्रंथ साहिब जी नूं भी पंजवां वेद कह छड़दे हैं, और आम आदमी ने यूनिवर्सिटियां दे वड्डे वड्डे प्रोफेसर भी। गुरु अंगद पातशाह कहिंदे आ कथा कहानी बेदी आणी पाप पुन विचार। वेदां दा जिहड़ी विचारधारा है वो सिर्फ कहानियां जिहड़ियां पाप ते पुन ते आधारित ने, इहदे विच ही सिखाया जांदा है दे दे लैणा लै लै देणा नरक सुरग उतार। यह नरक ते सुरग का जिहड़ा कॉन्सैप्ट है जिहड़ा पछम तो भी आया इधर भी जिहड़ा आया है, यह सारा मिल मिला के इन्हां ही कहानियां दी देण है। ते इन्हां ने ही मनुखता दे विच वंडियां पाईयां, ऊंच नीच दा वर्ण आश्रम दा जाति यानी मनुख दा मनुख नूं नफरत करन दा जिहड़ा रस्ता दिखाया। उत्तम मध्यम जाति जिनसी परम पवै संसार, ये चीजा ये लैके आईया ने। ते अगे जिहड़ी बाबे दी बाणी आ जिस तरह कि असीं कह सकते हां गुरु ग्रंथ साहिब पातशाह अमृत बाणी तत् वखाणी ज्ञान ध्यान विच आई। अमृत बाणी तत् वखाणी ज्ञान ध्यान विच आई, यो उस तत् नूं उस असलियत नूं उस अकाल पुरख दे अस्तित्व नूं बयान कर रही है जिस दे विच जिहड़ा ज्ञान ते ध्यान जिहड़ा है उस द्वारा ਗੁਰੂ ਸਾਹਿਬ ਦੇ ਕੋਲ ਆਈ ਤੇ ਗੁਰੂ ਸਾਹਿਬ ਨੇ ਅੱਗੇ ਉਚਾਰਨ ਕਿਸਨੇ ਕੀਤੀ? ਗੁਰਮੁਖ ਆਖੀ, ਗੁਰਮੁਖ ਜਾਤੀ, ਗੁਰਮੁਖ ਨੇ ਕਹੀ, ਗੁਰਮੁਖਾਂ ਨੇ ਸਮਝੀ, ਸੁਰਤੀ ਕਰਮ ਕਮਾਈ। ਇਸ ਨੂੰ ਸੁਰਤ ਦੇ ਵਿੱਚ ਇਹ ਐਕਸ਼ਨ ਦੇ ਨਾਲ ਇਹ ਅਮਲ ਦੇ ਵਿੱਚ ਆਈ, ਇਸ ਨੂੰ ਜੀਵਨ ਦੇ ਵਿੱਚ ਵਰਤਿਆ ਗਿਆ। ਹੁਕਮ ਸਾਜ ਹੁਕਮੈ ਵਿੱਚ ਰੱਖਿਆ, ਹੁਕਮੈ ਅੰਦਰ ਵੇਖਿਆ ਕਿ ਇਸ ਅਕਾਲ ਪੁਰਖ ਦੇ ਸੰਬੰਧ ਦੇ ਵਿੱਚ ਵੀ ਉਸਦੇ ਗੁਣਾਂ ਦਾ ਹੈ ਕਿ ਉਸ ਨੇ ਹੁਕਮ ਦੇ ਨਾਲ ਇਹ ਸਾਰਾ ਕੁਝ ਸਾਚਿਆ ਤੇ ਸਾਰੇ ਕਿਸੇ ਨੂੰ ਆਪਣੇ ਹੁਕਮ ਦੇ ਵਿੱਚ ਹੀ ਰੱਖਿਆ ਹੋਇਆ ਹੈ। ਨਾਨਕ ਅੱਗੋਂ ਹੋਮੈ ਤੂਟੇ ਤਾਂ ਕਿ ਲਿਖੀਏ ਲਿਖੇ। ਨਾਨਕ ਜੀ ਕਹਿੰਦੇ ਨੇ, ਦੂਜੇ ਨਾਨਕ ਜੀ ਸਾਨੂੰ ਫਰਮਾ ਰਹੇ ਨੇ ਕਿ ਇਹ ਜਿਹੜਾ ਇਸ ਦੇ ਵਿੱਚ ਸਾਨੂੰ ਜਦੋਂ ਸਾਨੂੰ ਹੁਕਮ ਦੀ ਸਮਝ ਆਈ ਜੋ ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਣੀ ਦੁਆਰਾ ਸਾਨੂੰ ਦੱਸਿਆ, ਤੇ ਫਿਰ ਉਹਦੇ ਨਾਲ ਹੀ ਮਨੁੱਖ ਦੀ ਹੋਮੈ ਟੁੱਟ ਗਈ। ਜਪਜੀ ਸਾਹਿਬ ਦੇ ਵਿੱਚ ਆਉਂਦਾ ਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ। ਇਹ ਬਾਣੀ ਜਿਹੜੀ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਇਹ ਆਪਣੇ ਆਪ ਚ ਹੀ ਗਵਾਹੀ ਏ ਕਿ ਗੁਰੂ ਨਾਨਕ ਪਾਤਸ਼ਾਹ ਮਤਲਬ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਉਂਦਾ ਹੈ ਬਾਣੀ ਦੇ ਬਾਰੇ, ਜਿਸ ਤਰ੍ਹਾਂ ਆਪਾਂ ਕਿ ਵਾਹ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਤਿਸ ਜੇ ਵੜ ਅਵਰ ਨਾ ਕੋਈ। ਪਰ ਬਾਣੀ ਦਾ ਦੀ ਉਤਪਤੀ ਕਿੱਥੋਂ ਹੋਈ? ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਵਿੱਚ ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਸੇ ਹੀ ਬਾਣੀ ਦੇ ਵਿੱਚ ਉਹ ਸਾਰੇ ਹੀ ਜੀਵਨ ਦੇ ਆਧਾਰ ਨੇ, ਉਹ ਜੀਵਨ ਦੇ ਮਾਰਗ ਨੇ, ਉਹ ਜੀਵਨ ਨੂੰ ਹਰਿਆ ਕਰਨ ਦਾ ਦੀ ਜਿਹੜੀਆਂ ਯੁਕਤੀਆਂ ਨੇ। ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਜੋ ਗੁਰਬਾਣੀ ਕਹਿ ਰਹੀ ਹੈ ਤੇ ਜਿਹੜਾ ਉਸਦਾ ਸੇਵਕ ਹੈ, ਜਿਹੜਾ ਗੁਰਬਾਣੀ ਨੂੰ ਫਾਲੋ ਕਰਨ ਵਾਲਾ ਹੈ, ਜੇ ਉਸਨੂੰ ਮੰਨ ਲੈਂਦਾ ਹੈ ਤਾਂ ਉਸ ਨੂੰ ਪ੍ਰਤੱਖ ਗੁਰੂ ਦੇ ਦਰਸ਼ਨ। ਕਿਸੇ ਫੋਟੋ ਵਿੱਚ ਨਹੀਂ, ਕਿਸੇ ਮੂਰਤ ਵਿੱਚ ਨਹੀਂ, ਗੁਰਬਾਣੀ ਦੁਆਰਾ। ਹੁਣ ਆਪਾਂ ਇਸ ਤੇ ਵਿਚਾਰ ਕਰਾਂਗੇ ਸ਼ਬਦ, ਕਿਉਂਕਿ ਅੱਜ ਵੀ ਜਿਹੜੇ ਦੇਹਧਾਰੀ ਗੁਰੂ ਨੇ, ਇੱਕ ਪਰ ਸੰਪਰਦਾ ਅੱਜ ਵੀ ਹੈਗੀ ਹੈ, ਉਹ ਕਦੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੁਸਤਕ ਕਹਿ ਛੱਡਦੇ ਆ ਨਾਮਧਾਰੀਆਂ ਦੀ। ਹਾਲਾਂਕਿ ਜਿਹੜੇ ਜਿਹਨਾਂ ਨੇ ਇਸਦਾ ਸੰਚਾਲਨ ਕੀਤਾ ਸੀ ਬਾਬਾ ਰਾਮ ਸਿੰਘ ਜੀ, ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਰਹੇ ਨੇ, ਪਰ ਅੱਜ ਜਿਹੜੇ ਉਹਨਾਂ ਦੇ ਅਨੁਯਾਈ ਨੇ, ਜਿਹੜੇ ਇੱਕ ਤਰ੍ਹਾਂ ਦੀ ਗਲਤ ਵਿਆਖਿਆ ਔਰ ਅੰਗਰੇਜ਼ਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਅਸਲ ਮਿਸ਼ਨ ਨੂੰ ਛੱਡ ਕੇ ਉਹ ਇਹ ਗੱਲ ਕਹਿ ਰਹੇ ਨੇ। ਜਵਾਬ ਇਹ ਆ, ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਇੰਪੋਰਟੈਂਸ ਨਹੀਂ ਦਿੱਤੀ, ਆਪਣੇ ਆਪ ਨੂੰ ਗੁਰੂ ਨਹੀਂ ਕਿਹਾ, ਸ਼ਬਦ ਨੂੰ ਗੁਰੂ ਕਿਹਾ। ਜਦੋਂ ਸਿੱਧਾਂ ਨੇ ਉਹਨਾਂ ਨੂੰ ਪੁੱਛਿਆ ਇਹ ਗਵਾਹੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਵਿੱਚ ਜਿਹੜੀ ਸਿੱਧ ਗੋਸ਼ਤ ਬਾਣੀ ਉਹਦੇ ਵਿੱਚ ਹੀ ਗੁਰੂ ਸਾਹਿਬ 34ਵੀਂ ਪੌੜੀ ਚ ਉਹਨਾਂ ਦਾ ਸਵਾਲ ਹੈ ਤੇ 35 ਵਿੱਚ ਗੁਰੂ ਸਾਹਿਬ ਉਹਨਾਂ ਨੂੰ ਜਵਾਬ ਦਿੰਦੇ ਆ। ਸਿੱਧ ਪੁੱਛਦੇ ਆ ਕੌਣ ਮੂਲ ਕੌਣ ਮਤ ਵੇਲਾ, ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ। ਆਪਾਂ ਪਹਿਲੀਆਂ ਹੀ ਪੰਕਤੀਆਂ ਦੀ ਗੱਲ ਕਰ ਲੈਂਦੇ ਹਾਂ। ਗੁਰੂ ਸਾਹਿਬ ਕਹਿੰਦੇ ਆ, ਗੁਰੂ ਸਾਹਿਬ ਨੂੰ ਸਵਾਲ ਕਰਦੇ ਆ, ਉਹ ਪ੍ਰਸ਼ਨ ਕਰਦੇ ਆ ਕਿ ਜੀਵਨ ਦਾ ਮੂਲ ਕੀ ਹੈ, ਆਧਾਰ ਕੀ ਹੈ, ਕਿਹੜੀ ਸਿੱਖਿਆ ਲੈਣ ਦਾ ਸਮਾਂ ਹੈ, ਪਾਓ ਇਸ ਮਨੁੱਖ ਵਾਸਤੇ ਸਿੱਖਿਆ ਲੈਣ ਦਾ, ਪ੍ਰਾਪਤ ਕਰਨ ਦਾ, ਨੌਲੇਜ ਹਾਸਲ ਕਰਨ ਦਾ ਸਮਾਂ ਕਿਹੜਾ ਹੈ, ਤੇ ਤੂੰ ਕਿਸ ਗੁਰੂ ਦਾ ਚੇਲਾ ਹੈ, ਕਿਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ, ਉਹ ਕਿਹੜੀਆਂ ਯੁਗਤੀਆਂ ਨੇ ਜਿਨ੍ਹਾਂ ਨਾਲ ਤੂੰ ਨਿਰਲੇਪ ਰਹਿੰਦਾ ਹੈ। ਤੇ ਗੁਰੂ ਸਾਹਿਬ ਬੜੀ ਸਪਸ਼ਟ ਤੇ ਦ੍ਰਿੜ ਆਵਾਜ਼ ਦੇ ਵਿੱਚ ਕਹਿੰਦੇ ਨੇ 35ਵੀਂ ਪੌੜੀ ਦੇ ਵਿੱਚ ਜਵਾਬ ਦਿੰਦੇ ਨੇ, ਪਾਉਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਆਪਾਂ ਇਹਨਾਂ ਹੀ ਪੰਕਤੀਆਂ ਦਾ ਕਰਾਂਗੇ। ਆਹ ਗੁਰੂ ਸਾਹਿਬ ਦਾ ਉੱਤਰ ਹੈ, ਪ੍ਰਾਣ ਹੀ ਹਸਤੀ ਦਾ ਮੂਲ ਨੇ, ਪਾਉਣ ਆਰੰਭ ਸਤਿਗੁਰ ਮਤ ਵੇਲਾ। ਪਾਉਣ ਹੀ ਹਸਤੀ ਦਾ ਮੂਲ, ਯਾਨੀ ਕਿ ਪ੍ਰਾਣ ਜਿਹੜੇ ਨੇ, ਹਵਾ ਜਿਹੜੀ ਅਸੀਂ ਸਾਹ ਲੈ ਰਹੇ ਹਾਂ, ਪਾਉਣ ਇਹੀ ਮੁੰਡੇ ਤੇ ਇਹੀ ਜਿਹੜਾ ਮਨੁੱਖਾ ਜੀਵਨ ਪ੍ਰਾਪਤ ਹੋਇਆ, ਇਹ ਸਮਾਂ ਹੀ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦਾ। ਮੇਰਾ ਗੁਰੂ ਕੌਣ ਹੈ? ਸ਼ਬਦ ਗੁਰੂ ਹੈ। ਤੇ ਮੇਰੀ ਸੁਰਤੀ ਦਾ ਟਿਕਾਓ ਜਿਹੜਾ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲ, ਉਹ ਉਸ ਗੁਰੂ ਦਾ, ਯਾਨੀ ਕਿ ਜਿਹੜਾ ਉਹ ਟਿਕਾਓ ਹੈ, ਜਿਹੜਾ ਉਹ ਕਰ ਲੈਂਦਾ ਹੈ, ਉਹੀ ਗੁਰੂ ਦਾ ਸਿੱਖ। ਹੁਣ ਇੱਥੇ ਸ਼ਬਦ ਨੂੰ ਹੀ ਇੰਪੋਰਟੈਂਸ ਦਿੱਤੀ ਹੈ, ਸ਼ਬਦ ਤੇ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਾਵਰ ਨਾ ਕੋਈ, ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸੱਚਾ ਸੁਣ। ਆਪਾਂ ਇਹਨਾਂ ਚੀਜ਼ਾਂ ਤੇ ਵਿਚਾਰ ਕਰਦੇ ਹਾਂ, ਪਰ ਸ਼ਬਦ ਦੀ ਜਿਹੜੀ ਹੋਂਦ ਹੈ, ਗੁਰੂ ਸਾਹਿਬ ਨੇ ਕਿਉਂ ਸ਼ਬਦ ਨੂੰ, ਸ਼ਬਦ ਜਿਹੜਾ ਹੈ ਉਹ ਹੀ ਗਿਆਨ ਹੈ, ਤੇ ਸ਼ਬਦ ਜਿਹੜਾ ਹੈ, ਸ਼ਬਦ ਸਮੁੱਚੇ ਗਿਆਨ ਨੂੰ, ਯਾਨੀ ਕਿ ਜਿਸਨੂੰ ਨਾਮ ਵੀ ਅਸੀਂ ਕਹਿੰਦੇ ਹਾਂ, ਨਾਮ ਕੇਵਲ ਇੱਕ ਨਾਂ ਨਹੀਂ ਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਰਪ, ਯਾਨੀ ਕਿ ਜਿੰਨਾ ਆਕਾਸ਼ ਪਤਾਲ ਹੈ, ਇਹ ਸਾਰਾ ਨਾਮ ਦੇ ਆਸਰੇ ਆ। ਨਾਮ ਉਸ ਹੁਕਮ ਦਾ ਪ੍ਰਤੀਕ ਹੈ, ਉਹ ਸਮੁੱਚਾ ਗਿਆਨ ਦਾ ਭੰਡਾਰ ਹੈ। ਹੁਣ ਜਿਹੜਾ ਇਹ ਗਿਆਨ ਹੈ, ਜਿਹੜੀ ਇਹ ਜਾਣਕਾਰੀ ਹੈ, ਜਿਹੜਾ ਇਹ ਕਮਿਊਨੀਕੇਸ਼ਨ ਹੈ, ਸ਼ਬਦ ਜਿਹੜਾ ਹੈ ਉਹੀ ਇੱਕ ਕਮਿਊਨੀਕੇਸ਼ਨ ਹੈ। ਪੁਰਾਤਨ ਜਦੋਂ ਧਰਮ ਨਹੀਂ ਸਨ, ਜਾਂ ਜਦੋਂ ਇਨਸਾਨ ਵੀ ਨਹੀਂ ਸੀ, ਇਸ ਜਿਹੜੀ ਇਸ ਬ੍ਰਹਿਮੰਡ, ਇਸ ਧਰਤੀ ਦੇ ਉੱਪਰ ਜਿਹੜਾ ਜੀਵਨ ਸੀ, ਜੀਵਨ ਦੇ ਆਰੰਭ ਦੇ ਵਿੱਚ ਹੀ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਇਹ 37 ਟ੍ਰਿਲੀਅਨ ਖਰਬ, ਅਸਲ ਚ 1 ਟ੍ਰਿਲੀਅਨ ਦੇ ਵਿੱਚ 10 ਖਰਬ ਹੁੰਦੇ ਨੇ, ਯਾਨੀ 370 ਖਰਬ ਕੋਸ਼ਟਾਵਾਂ ਦਾ, ਸੈੱਲਾਂ ਦਾ ਇੱਕ ਸਮੂਹ ਹੈ, ਤੇ ਹਰ ਸੈੱਲ ਜਿਹੜਾ ਹੈ ਆਪਣੇ ਆਪ ਦੇ ਵਿੱਚ ਜੀਵਨਤ ਹੈ। ਹਰ ਸੈੱਲ ਦੀ ਟੈਕਨੀਕਲੀ ਦੂਜੇ ਸੈੱਲ ਨਾਲ ਕਮਿਊਨੀਕੇਸ਼ਨ ਹੁੰਦੀ ਹੈ, ਭਾਵੇਂ ਕੈਮੀਕਲ ਕਮਿਊਨੀਕੇਸ਼ਨ ਨਹੀਂ ਹੁੰਦੀ, ਉਹ ਸਾਡੇ ਬ੍ਰੇਨ ਦੇ ਅੰਦਰ ਵੀ ਜਿਹੜੇ ਬਹੁਤ ਸਾਰੇ, ਯਾਨੀ ਕਿ ਇਸ ਨੂੰ ਵੀ 87 ਬਿਲੀਅਨ ਜਿਹੜੇ ਨਿਊਰੋਨਸ ਨੇ, ਉਹ ਵੀ ਆਪਣੇ ਆਪ ਵਿੱਚ ਕੈਮੀਕਲੀ ਕਮਿਊਨੀਕੇਟ ਕਰਦੇ ਨੇ। ਇਹ ਵੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ, ਜੇ ਬ੍ਰੇਨ ਦੀ ਸ਼ਕਲ ਨੂੰ ਦੇਖਿਆ ਜਾਏ, ਜਿਹੜਾ ਹਿਊਮਨ ਬ੍ਰੇਨ ਡਿਵੈਲਪ ਹੋਇਆ, ਬਿਲਕੁਲ ਜੇ ਅਸੀਂ ਇਸ ਸੰਸਾਰ ਦੇ ਅੰਦਰ ਜਿਹੜੇ ਕਿ ਜਿੰਨੇ ਵੀ ਸਟਾਰਸ ਨੇ, ਜੋ ਕਹਿ ਜਿਹੜੀ ਕਾਇਨਾਤ ਹੈ, ਉਸਦਾ ਜੇ ਕੋਈ ਫੋਟੋ ਜਿਹੜਾ ਉਹਦੀ, ਮਤਲਬ 3D ਫੋਟੋ ਤਿਆਰ ਕੀਤੀ ਗਈ ਹੈ, ਕੁਛ ਕੁ ਉਹਦੀ ਸਿਮਿਲੈਰਿਟੀਜ਼ ਹੈਗੀਆਂ, ਉਹ ਵੀ ਕਿਤੇ ਨਾ ਕਿਤੇ ਜੀਵਨ ਤੇ, ਉੱਥੇ ਵੀ ਕਮਿਊਨੀਕੇਸ਼ਨ ਹੈ, ਕਿਉਂਕਿ ਕਮਿਊਨੀਕੇਸ਼ਨ ਦਾ ਆਧਾਰ ਕੀ ਹੈ? ਗ੍ਰੈਵੀਟੇਸ਼ਨ ਹੈ, ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਵੀਕ ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਸਟਰੋਂਗ ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਚਾਰ ਫੋਰਸਸ ਨੇ ਜਿਹੜੀਆਂ ਉਹਦਾ ਆਧਾਰ ਨੇ। ਫਿਰ ਇਸ ਨੂੰ ਫੈਲਾਉਣ ਦੇ ਵਾਸਤੇ ਜਿਹੜੀਆਂ ਕਈ ਚੀਜ਼ਾਂ ਦੇਖ ਵੀ ਨਹੀਂ ਅਸੀਂ ਸਕਦੇ, ਡਾਰਕ ਮੈਟਰ ਹੈ ਜਿਹੜਾ ਇਸ ਨੂੰ ਐਕਸਪੈਂਡ ਕਰਦਾ ਹੈ, ਗ੍ਰੈਵਿਟੀ ਹੈ ਜਿਹੜੀ ਇਸ ਨੂੰ ਖਿੱਚ ਕੇ ਰੱਖਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਇਸੇ ਤਰ੍ਹਾਂ ਉਹ ਵੀ ਇੱਕ ਕਮਿਊਨੀਕੇਸ਼ਨ ਹੀ ਹੈ, ਸ਼ਬਦ ਹੀ। ਪਰ ਆਪਾਂ ਗੱਲ ਕਰਦੇ ਹਾਂ ਜੀਵਨ ਦੇ ਵਿੱਚ ਜਿੰਨੇ ਵੀ, ਜਦੋਂ ਮਲਟੀ ਸੈਲੂਲਰ ਲਾਈਫ ਆ ਗਈ ਉਹਨਾਂ ਦੇ ਵਿੱਚ ਜਿੰਨੇ ਵੀ ਸਪੈਸ਼ੀਜ਼, ਜਿੰਨੇ ਵੀ ਜੋਨਾਂ, ਜਿੰਨੇ ਵੀ ਜੀਵਨ ਸੋਸ਼ਲ ਸਨ, ਸੋਸ਼ਲ ਰਹਿਣ ਦੇ ਵਿੱਚ, ਜਿਸ ਤਰ੍ਹਾਂ ਅੱਜ ਵੀ ਆਪਾਂ ਦੇਖ ਲੈਂਦੇ ਹਾਂ ਚੀਟੀਆਂ ਨੇ, ਮਧੂ ਮੱਖੀਆਂ ਨੇ, ਇਵਨ ਗਰੁੱਪਾਂ ਦੇ ਵਿੱਚ ਰਹਿਣ ਵਾਲੇ ਜੰਗਲਾਂ ਚ ਸਭ ਤੋਂ ਵੱਡੇ ਆਕਾਰ ਦਾ ਹਾਥੀ ਹੈ, ਵੇਲ ਫਿਸ਼ ਨੇ, ਜਿੰਨੇ ਵੀ ਇਕੱਠੇ ਰਹਿਣ ਵਾਲੇ ਸੋਸ਼ਲ ਐਨੀਮਲਸ ਨੇ ਇਨਸਾਨ ਤੋਂ ਇਲਾਵਾ, ਸਾਰਿਆਂ ਦਾ ਇੱਕ ਵੇ ਆਫ ਕਮਿਊਨੀਕੇਸ਼ਨ ਹੈਗਾ। ਕਈ ਵਾਰੀ ਜਿਹੜਾ ਉਹਨਾਂ ਦਾ ਅੰਦਰੂਨੀ ਕਮਿਊਨੀਕੇਸ਼ਨ ਹੈ ਜਿਹੜਾ ਉਹ ਬਾਹਰ ਚਿੰਗਾੜਦਾ ਹਾਥੀ, ਉਹਦੀ ਤਾਂ ਸਿਰਫ਼ ਇੱਕ ਆਵਾਜ਼ ਹੈ, ਪਰ ਜਿਹੜੀ ਉਹ ਅਸਲ ਦੇ ਵਿੱਚ ਉਹਦਾ ਕਮਿਊਨੀਕੇਸ਼ਨ ਹੈ ਉਹ ਧਰਤੀ ਦੇ ਵੱਲ, ਯਾਨੀ ਬੜੇ ਦੂਰ ਤੋਂ ਵੀ ਦੂਜਾ ਹਾਥੀ ਉਹਦੀ ਆਵਾਜ਼ ਨੂੰ, ਉਹਦੀ ਕਮਿਊਨੀਕੇਸ਼ਨ ਨੂੰ ਸਮਝ ਰਿਹਾ। ਭਾਵੇਂ ਉਹ ਕੋਈ ਵੇ ਹੋਵੇ, ਭਾਵੇਂ ਉਹ ਤਰੰਗਾਂ ਨਾਲ ਹੋਵੇ, ਧਰਤੀ ਦੀ ਵਾਈਬ੍ਰੇਸ਼ਨ ਨਾਲ ਹੋਵੇ, ਇੱਕ ਵਰਡ ਜਿਹੜਾ ਹੈ ਇੱਕ ਵੇ ਆਫ ਕਮਿਊਨੀਕੇਸ਼ਨ। ਆਪਾਂ ਸਿੱਧਾ ਆ ਜਾਂਦੇ ਹਾਂ ਮਨੁੱਖ ਦੇ ਉੱਪਰ। ਜੇ ਜਿਸ ਤਰ੍ਹਾਂ ਮਨੁੱਖ ਨੇ ਅੱਜ ਤੋਂ ਕੋਈ ਇਹ ਵੀ ਕਹਿੰਦਾ ਕੋਈ 70 ਲੱਖ ਸਾਲ ਪਹਿਲਾਂ ਜਦੋਂ ਇਸ ਬਾਈਪੈਡਲ ਹੋ ਕੇ ਅਲੱਗ ਤੁਰਨਾ ਸ਼ੁਰੂ ਕੀਤਾ, ਗਰੁੱਪਾਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਤੇ ਗਰੁੱਪਾਂ ਦੇ ਵਿੱਚ ਉਂਝ ਵੀ ਜਿਸ ਤਰ੍ਹਾਂ ਬਾਕੀ ਆਪਾਂ ਮੰਕੀਜ਼ ਨੂੰ ਦੇਖ ਲੈਂਦੇ ਹਾਂ, ਜਿਹੜੇ ਦੂਜੇ ਗੋਰੀਲਾਸ ਵਗੈਰਾ ਨੇ, ਉਹਨਾਂ ਦੇ ਵਿੱਚ ਜੇ ਸਮੂਹ ਨੇ ਤੇ ਉਹ ਆਪਸ ਦੇ ਵਿੱਚ ਕਮਿਊਨੀਕੇਟ ਕਰਦੇ, ਸਮਝੀ, ਕਾਨਸ਼ੀਅਸਨੈਸ ਹੈਗੀ ਆ ਉੱਥੇ ਵੀ। ਬੇਸ਼ੱਕ ਉਹਨਾਂ ਦੀ ਭਾਸ਼ਾ ਉਸ ਤਰ੍ਹਾਂ ਸਾਡੇ ਵਾਂਗੂ ਉਚਾਰਨ ਕਰਕੇ ਡਿਵੈਲਪ ਨਹੀਂ ਹੋਈ, ਪਰ ਉਹਨਾਂ ਦੇ ਆਪਣੇ ਸੰਕੇਤ ਨੇ, ਕਈ ਤਰ੍ਹਾਂ ਦੇ ਕਮਿਊਨੀਕੇਸ਼ਨਸ ਨੇ, ਜਿਸ ਤਰ੍ਹਾਂ ਬਾਣੀ ਵਿੱਚ ਆਉਂਦਾ, ਜਪਜੀ ਸਾਹਿਬ ਦੇ ਵਿੱਚ ਹੀ ਆਉਂਦਾ ਹੈ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ ਸੰਘ ਜੋ ਮਨ ਰਹੇ ਉਦਾਸ। ਇਸੇ ਤਰ੍ਹਾਂ ਜਦੋਂ ਦੂਜੀ ਪੌੜੀ ਆਉਂਦੀ ਹੈ, ਅਸੰਖ ਨਾਉ ਅਸੰਖ ਥਾਉ, ਅਗਮ ਅਗਮ ਅਸੰਖ ਹੋ, ਅਸੰਖ ਕਹਿ ਸਿਰ ਪਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਉਣਗਾ, ਅੱਖਰੀ ਲਿਖਣ ਬੋਲਣ ਵਾਣ ਅੱਖਰਾਂ ਸਿਰ ਸੰਜੋਗ ਵਿਖਾਉਣ। ਅੱਖਰ ਹੀ ਜਿਹੜੇ ਨੇ ਉਹਨਾਂ ਨਾਲ ਵਰਡ ਦੀ ਕਮਿਊਨੀਕੇਸ਼ਨ ਹੋ ਰਹੀ ਹੈ ਇਨਸਾਨਾਂ ਦੇ ਵਿੱਚ, ਇਹ ਵੀ ਜਿਹੜੀ ਹੈ ਕਈ ਹਜ਼ਾਰ ਸਾਲਾਂ ਤੋਂ ਸ਼ੁਰੂ ਹੋਈ ਹੈ। ਪਰ ਜਦੋਂ ਅਜੇ ਇਨਸਾਨ ਨੇ ਵੀ ਪ੍ਰੋਪਰ ਬੋਲੀ ਨਹੀਂ ਸੀ, ਉਸ ਵੇਲੇ ਵੀ ਉਹਨਾਂ ਦੀ ਵਰਡ ਦੀ ਜਿਹੜੀ ਸ਼ਬਦ ਦੀ ਜਿਹੜੀ ਕਮਿਊਨੀਕੇਸ਼ਨ ਸੀ ਉਹ ਸਾਈਨ ਲੈਂਗੁਏਜ ਸੀ, ਇਸ਼ਾਰਿਆਂ ਨਾਲ, ਮੁਖਤਲਿਫ ਆਵਾਜ਼ਾਂ ਨਾਲ। ਉਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਵੀ ਜੰਗਲ ਦੇ ਵਿੱਚ ਮੰਕੀਜ਼ ਨੇ, ਬੰਦਰ ਨੇ, ਉਹਨਾਂ ਨੂੰ ਉਹਨਾਂ ਦੀ ਇੱਕੋ ਵਰਡ ਹੋਣਾ, ਜੇ ਕੋਈ ਖਤਰਾ ਆ ਗਿਆ, ਸ਼ੇਰ ਆ ਗਿਆ, ਬਬਰ ਸ਼ੇਰ ਆ ਗਿਆ, ਉਹਨਾਂ ਨੇ ਇੱਕ ਤਰ੍ਹਾਂ ਦੀ ਆਵਾਜ਼ ਕੱਢਣੀ, ਇੱਕੋ ਸੈਂਟੈਂਸ, ਇੱਕੋ ਵਰਡ ਦੇ ਵਿੱਚ ਪੂਰਾ ਸੈਂਟੈਂਸ ਕਹਿਣਾ, ਵੀ ਉਹ ਆ ਗਿਆ, ਉਹ ਸਾਰੇ ਦਰਖਤਾਂ ਤੇ ਚੜ ਜਾਣਗੇ। ਫਿਰ ਜਦੋਂ ਚਲਾ ਗਿਆ ਉਹ ਖਤਰਾ, ਟਲ ਗਿਆ ਉਹਨਾਂ ਨੇ ਇੱਕ ਹੋਰ ਸ਼ਬਦ ਦੇ ਵਿੱਚ। ਪਰ ਇਸ ਤਰ੍ਹਾਂ ਮਨੁੱਖਾਂ ਦੇ ਵਿੱਚ ਵੀ ਕਿਸੇ ਸਮੇਂ ਸੀ, ਹੌਲੀ ਹੌਲੀ ਉਹੀ ਜਿਹੜੀ ਆਵਾਜ਼ ਹੈ ਨਾ ਉਹ ਸੈਂਟੈਂਸ ਬਣਦੇ ਗਏ, ਖਾਸ ਤੌਰ ਤੇ ਕਿਉਂਕਿ 3 ਲੱਖ ਸਾਲ ਤੋਂ ਅਗਰ ਅਸੀਂ ਹੋਮੋ ਸੈਪੀਅਨਸ ਦੀ ਗੱਲ ਕਰ ਰਹੇ ਹਾਂ, ਇਕੱਠੇ ਰਹਿ ਰਹੇ ਨੇ, ਉਹ ਕਮਿਊਨੀਕੇਸ਼ਨ ਦਾ ਇੱਕ ਸਾਧਨ ਸੀ। ਲੇਕਿਨ 70 ਤੋਂ 75 ਹਜ਼ਾਰ ਸਾਲ ਪਹਿਲਾਂ, ਕਿਉਂਕਿ ਇੱਥੇ ਬਹੁਤ ਸਾਰੇ ਸਾਇੰਟਿਸਟ ਵੀ ਜਾਂ ਬਹੁਤ ਸਾਰੇ ਜਿਹੜੇ ਫਿਲੋਸਫਰਸ ਨੇ, ਉਹਨਾਂ ਦੀ ਜਿਹੜੀਆਂ ਕਿਤਾਬਾਂ ਨੇ ਜਾਂ ਉਹ ਜਿਹੜਾ ਐਨਾਲਿਸਿਸ ਹੈ, ਜੋ ਹੁਣ ਜਿਹੜਾ ਡਾਟਾ ਪ੍ਰਾਪਤ ਹੈ ਉਸਦੇ ਆਧਾਰ ਤੇ, ਉਸਨੂੰ ਕਹਿੰਦੇ ਕਾਗਨੇਟਿਵ ਰੈਵੋਲਿਊਸ਼ਨ, ਮਨੁੱਖ ਦੇ ਵਿੱਚ ਕਹਾਣੀਆਂ ਘੜਨ ਦੀ, ਇਮੈਜੀਨੇਸ਼ਨ ਦੀ ਸਮਰੱਥਾ ਆ ਗਈ, ਤੇ ਉਸ ਇਮੈਜੀਨੇਸ਼ਨ ਦੀ ਸਮਰੱਥਾ ਨੂੰ ਜਿਹੜਾ ਸੀ ਉਹ ਬੋਲ ਕੇ ਇੱਕ ਦੂਜੇ ਤੱਕ ਕਮਿਊਨੀਕੇਟ ਕੀਤਾ ਜਾਂਦਾ ਸੀ। ਬਾਅਦ ਦੇ ਵਿੱਚ ਜਦੋਂ 12-13 ਹਜ਼ਾਰ ਸਾਲ ਪਹਿਲਾਂ ਐਗਰੇਰੀਅਨ ਰੈਵੋਲਿਊਸ਼ਨ ਆ ਜਾਂਦਾ ਹੈ, ਮਨੁੱਖ ਖੇਤੀ ਕਰਨੀ ਸ਼ੁਰੂ ਕਰ ਦਿੰਦਾ ਇੱਕ ਥਾਂ ਤੇ, ਫਿਰ ਉਸ ਖੇਤੀ ਦੀ ਪੈਦਾਵਾਰ ਦਾ ਹਿਸਾਬ ਕਿਤਾਬ ਰੱਖਣਾ ਹੈ, ਬੜੀ ਇੱਕ ਮਤਲਬ ਲੰਬੀ ਚਰਚਾ ਤਾਂ ਆਪਾਂ ਸੰਖੇਪ ਚ ਹੀ ਕਹਾਂਗੇ ਕਿ ਉਸ ਵਕਤ ਵੀ ਉਹਨਾਂ ਦੇ ਹਿਸਾਬ ਕਿਤਾਬ ਮਿੱਟੀ ਦੇ ਉੱਪਰ ਉਸ ਨੂੰ ਖੋਦ ਕੇ, ਯਾਨੀ ਕਿ ਕੱਚੀ ਮਿੱਟੀ ਨੂੰ ਗਿੱਲੀ ਮਿੱਟੀ ਤੇ ਖੋਦ ਕੇ ਜਿਹੜਾ ਲਿਖਿਆ ਜਾਂਦਾ ਸੀ ਉਸਨੂੰ ਸੁਕਾ ਦਿੱਤਾ ਜਾਂਦਾ ਸੀ ਪਹਿਲਾਂ ਪਹਿਲਾਂ, ਜਾਂ ਉਸ ਤੋਂ ਪਹਿਲਾਂ ਵੀ ਜਦੋਂ ਆਪਾਂ ਇਨਸਾਨਾਂ ਤੋਂ ਇਲਾਵਾ ਜਿਹੜੇ ਮਤਲਬ ਹੋਮੋ ਸੈਪੀਅਨਸ ਤੋਂ ਇਲਾਵਾ ਹੋਮੋ ਨੈਂਡਰਥਲਸ ਵੀ ਜਿਹੜੇ ਯੂਰਪ ਦੇ ਵਿੱਚ 40,000 ਸਾਲ ਪਹਿਲਾਂ ਐਕਸਟਿੰਗਟ ਹੋ ਗਏ ਨੇ, ਉਹਨਾਂ ਦੀਆਂ ਗੁਫਾਵਾਂ ਦੇ ਵਿੱਚ ਵੀ ਚਿੱਤਰ ਸਨ। ਇਸ ਦਾ ਮਤਲਬ ਕਿ ਪਹਿਲਾਂ ਜਿਹੜੀ ਉਹਨਾਂ ਦੀ ਸੰਕੇਤ ਦੇ ਨਾਲ ਨਾਲ ਚਿੱਤਰ ਭਾਸ਼ਾ ਵੀ ਆਈ, ਫਿਰ ਗਿਣਤੀ ਆਉਣੀ ਸ਼ੁਰੂ ਹੋਈ, ਇਸੇ ਤਰ੍ਹਾਂ ਅੱਖਰ ਆਉਣੇ ਸ਼ੁਰੂ ਹੋਏ। ਇਹ ਸਾਰਾ ਕੁਝ ਜਿਹੜਾ ਸੀ ਹੌਲੀ ਹੌਲੀ ਕਾਗਜ਼ ਦੀ ਇਜਾਦ ਤੋਂ ਪਹਿਲਾਂ ਮਿੱਟੀ ਤੇ ਕੰਮ ਚੱਲਦਾ ਰਿਹਾ, ਫਿਰ ਕਾਗਜ਼ ਦੇ ਨਾਲ ਕਿਤਾਬਾਂ ਆਈਆਂ, ਰੈਵੋਲੂਸ਼ਨ ਆਇਆ। ਅੱਜ ਕੱਲ੍ਹ ਵੀ ਅਜੇ ਤੱਕ ਵੀ ਸਾਡੇ ਕੋਲ ਪ੍ਰਿੰਟ ਮਟੀਰੀਅਲ, ਫਿਰ ਹੱਥਾਂ ਨਾਲ ਲਿਖਣ ਦੀ ਥਾਂ ਤੇ ਪ੍ਰਿੰਟਰਸ 14ਵੀਂ ਸਦੀ ਦੇ ਵਿੱਚ, ਯਾਨੀ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਵੀ ਆ ਗਈ, ਟਾਈਪ ਰਾਈਟਰ ਵੀ ਸਾਡੇ ਕੋਲ, ਹੋਰ ਅਸੀਂ ਜੋ ਦੇਖਦੇ ਹਾਂ ਸਾਡੇ ਕੋਲ ਜਿਹੜਾ ਰੈਵੋਲੂਸ਼ਨ ਹੈ, ਖਾਸ ਕਰ ਸਾਡੀ ਜਨਰੇਸ਼ਨ ਨੇ ਜਿੱਥੇ ਅਸੀਂ ਹੱਥਾਂ ਨਾਲ ਕਾਪੀਆਂ ਕਰਦੇ ਸਾਂ ਲਿਖ ਕੇ ਪੈਨ ਦੇ ਨਾਲ, ਉੱਥੇ ਹੌਲੀ ਹੌਲੀ ਜ਼ੀਰਕਸ ਆਇਆ, ਫੋਟੋ ਸਟੇਟ ਹੋਇਆ, ਹੌਲੀ ਹੌਲੀ ਫੋਟੋ ਕਾਪੀ ਹੋਣੀ ਸ਼ੁਰੂ ਹੋ ਗਈ। ਬਾਅਦ ਦੇ ਵਿੱਚ ਜਿਸ ਵੇਲੇ ਕੰਪਿਊਟਰ ਦੇ ਸਕੈਨਰ ਆ ਗਏ, ਫਿਰ ਸੈੱਲ ਫੋਨ, ਯਾਨੀ ਕਿ ਸਟੀਵ ਹਾਲ ਦੇ ਵਿੱਚ ਹੀ, ਯਾਨੀ ਕਿ ਸਟੀਵ ਜੋਬਸ ਦੇ ਸਮੇਂ ਆਈਫੋਨ ਐਪਲ ਨੇ ਜਿਹੜਾ ਇਹ ਜਿਹੜਾ ਸੰਚਾਰ ਲਿਆਂਦਾ, ਕਾਪੀਿੰਗ ਵਗੈਰਾ ਸਾਰਾ ਕੁਝ, ਮੈਸੇਜ ਭੇਜਣੇ, ਹੁਣ ਇਸ ਵਕਤ ਯਾਨੀ ਕਿ ਇਲੈਕਟ੍ਰੋਨਿਕ ਵੇ ਵੀ ਹੈਗੇ ਆ ਕਮਿਊਨੀਕੇਟ ਕਰਨ ਦੇ, ਪਰ ਸ਼ਬਦ ਉਹੀ ਆ। ਆਪਾਂ ਕਿਉਂਕਿ ਥੋੜਾ ਸਮਾਂ ਆਪਾਂ ਉਸ ਡਿਟੇਲ ਚ ਜਾਂ ਇਸ ਨੂੰ ਪਰਸੋਂ ਦੇ ਪ੍ਰੋਗਰਾਮ ਵਿੱਚ ਪੂਰਾ ਵੀ ਕਰ ਲਾਂਗੇ, ਉਹ ਜਿਹੜਾ ਵੇਜ ਆਫ ਕਮਿਊਨੀਕੇਸ਼ਨ ਨੇ, ਅੱਜ ਜਿਹਨਾਂ ਨੂੰ ਅੱਖਰਾਂ ਦੀ ਗੱਲ ਕਰ ਰਹੇ ਆ ਗੁਰੂ ਸਾਹਿਬ, ਉਹ ਕਈ ਤਰ੍ਹਾਂ ਦੇ, ਕਿਉਂਕਿ ਜਿਤਨਾ ਵੀ ਹੁਣ ਆਪਾਂ ਕਹੀਏ ਕਿ ਇੱਥੇ ਅਸੀਂ ਬੋਲ ਕੇ ਗੱਲ ਸੁਣਾ ਸਕਦੇ ਹਾਂ, ਸਪੇਸ ਦੇ ਵਿੱਚ 2 ਫੁੱਟ ਤੇ ਵੀ ਆਦਮੀ ਹੋਵੇ ਬੋਲ ਕੇ ਨਹੀਂ ਕਮਿਊਨੀਕੇਟ ਹੀ ਨਹੀਂ ਹੋਏਗਾ, ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਇਸ ਨੂੰ ਵਾਤਾਵਰਨ ਕੈਰੀ ਕਰਦਾ। ਉੱਥੇ ਇੱਕ ਦੂਜੇ ਨੇ ਦੇ ਕੰਨਾਂ ਦੇ ਵਿੱਚ ਜਦ ਤੱਕ ਅਸੀਂ ਮਾਈਕਰੋਫੋਨ ਤੇ ਸਪੀਕਰ ਨਹੀਂ ਰੱਖਾਂਗੇ, ਉਹ ਵੇਵ ਨੂੰ ਕੱਢ ਨਹੀਂ ਸੁਣਿਆ ਜਾ ਸਕਦਾ। ਸੋ ਇਸੇ ਕਰਕੇ ਜ਼ਰੀਆ ਜਿੱਥੇ ਪ੍ਰਿੰਟ ਮੀਡੀਆ, ਜਿੱਥੇ ਯਾਨੀ ਕਿ ਅੱਖਰਾਂ ਦੇ ਜ਼ਰੀਏ, ਹੁਣ ਬੋਲਣ ਦੇ ਜ਼ਰੀਏ, ਹੁਣ ਆਪਾਂ ਤੁਹਾਡੇ ਤੱਕ ਜਾ, ਮੇਰੀ ਆਵਾਜ਼ ਜਾ ਰਹੀ ਆ, ਇਹ ਆਵਾਜ਼ ਕਿਸ ਤਰ੍ਹਾਂ ਜਾ ਰਹੀ ਹੈ, ਇਹ ਵੀ ਤਰੰਗਾਂ 'ਚ ਜਾ ਰਹੀ ਹੈ, ਯਾਨੀ ਤਰੰਗਾਂ ਦੇ ਨਾਲ ਵੀ। ਹੋਰ ਇਹ ਨਹੀਂ ਹੈ ਕਿ ਅੱਜ ਪਹਿਲਾਂ ਤੋਂ ਹੀ ਕਈ ਸਪੈਸ਼ੀਜ਼ ਜਿਹੜੇ ਨੇ ਉਹ ਤਰੰਗਾਂ ਦੇ ਜ਼ਰੀਏ ਵੀ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹਨਾਂ ਦੇ ਕੰਨਾਂ ਦੇ ਵਿੱਚ ਉਸਨੂੰ ਕੈਚ ਕਰਨ ਦੀ ਸਮਰੱਥਾ ਹੈਗੀ ਹੈ, ਇਨਸਾਨ ਦੇ ਕੋਲ ਨਹੀਂ। ਸੋ ਇਹ ਸਾਰਾ ਕੁਝ ਜਿਹੜਾ ਹੈ, ਪਰ ਜਿਹੜਾ ਇਹ ਵਿਸਥਾਰ ਹੈ, ਗਿਆਨ ਹੈ, ਇਹ ਸਾਰਾ ਕੁਝ ਜਿਹੜਾ ਹੈ, ਇਹ ਸ਼ਬਦ ਗੁਰੂ, ਸ਼ਬਦ ਕਿਸ ਤਰ੍ਹਾਂ ਸਾਡੇ ਤੱਕ ਪਹੁੰਚਦਾ, ਸ਼ਬਦ ਦਾ ਗੁਰੂ ਜਿਹੜੀ ਦ੍ਰਿਸ਼ਟੀ ਗੋਚਰ ਸਾਡੇ ਨਾਲ ਮੈਨੀ ਵੇਸ, ਹੁਣ ਅੱਜ ਕੱਲ੍ਹ ਮੋਬਾਈਲ ਫੋਨਾਂ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਜਿਹੜੀ ਕਾਪੀ ਉਹ ਰੱਖੀ ਹੁੰਦੀ ਹੈ ਲੋਕਾਂ ਨੇ, ਮੇਰੇ ਸਾਹਮਣੇ ਵੀ ਇਸ ਵਕਤ ਜਿਹੜਾ ਆਈਪੈਡ ਹੈ, ਇਹਦੇ ਤੇ ਆਪਾਂ ਬਾਣੀ ਖੋਲ ਕੇ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ, ਉਹ ਸਾਰਾ ਕੁਝ ਜਿਹੜਾ ਹੈ ਵਕਤ ਦੇ ਹਿਸਾਬ ਦੇ ਨਾਲ ਨਾਲ ਬਦਲਦਾ ਵੀ ਹੈਗਾ। ਪਰ ਸਵਾਲ ਇਹੀ ਆ ਕਿ ਉਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਨਹੀਂ ਵਿਅਕਤੀ ਗੁਰੂ ਹੈ, ਸ਼ਬਦ ਗੁਰੂ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਨੇ ਆਪ ਇਸ ਚੀਜ਼ ਤੇ ਜਿਹੜੀ ਸੀ ਉਹ ਮੋਹਰ ਲਾਈ ਸੀ, ਇਸੇ ਕਰਕੇ ਵਾਹੋ ਵਾਹੋ ਬਾਣੀ ਨਿਰਭੀ, ਯਾਨੀ ਕਿ ਨਿਰੰਕਾਰ ਸਰੂਪ ਵੀ ਜਿਹੜਾ ਉਹ ਬਾਣੀ ਨੂੰ ਹੀ ਕਿਹਾ ਗਿਆ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਜਿਹੜੀ ਹੈ ਉਹ ਕਮਿਊਨੀਕੇਸ਼ਨ ਦਾ। ਹੁਣ ਆਪਾਂ ਇਹ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਕਰ ਲੈਂਦੇ ਹਾਂ, ਕੋਈ ਹੋਰ ਗ੍ਰੰਥ ਭਾਵੇਂ ਕਿਸੇ ਗੁਰੂ ਦਾ ਵੀ ਦੀ ਬਾਣੀ ਹੋਵੇ ਵੀ ਉਹਦੇ ਚ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਤਾ ਦੀ ਜ਼ਿੰਮੇਵਾਰੀ ਜਿਹੜੀ ਹੈ ਹਜ਼ੂਰ ਸਾਹਿਬ ਦੀ ਉਸ ਧਰਤੀ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ, ਉਹ ਵੀ ਉਸ ਸਰੂਪ ਨੂੰ ਜਿਸ ਨੂੰ ਦਮਦਮਾ ਸਾਹਿਬ ਉਹਨਾਂ ਨੇ ਮੁਕੰਮਲ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨੂੰ ਉਸ ਦੇ ਵਿੱਚ ਅੰਕਿਤ ਕਰਕੇ ਸੰਪੂਰਨ ਕੀਤਾ। ਉਸ ਸਰੂਪ ਨੂੰ, ਉਸ ਬੀੜ ਨੂੰ ਹੀ ਗੁਰੂ ਦਾ ਦਰਜਾ ਹੈ। ਉਸ ਤਰ੍ਹਾਂ ਸਾਰੀ ਬਾਣੀ ਹੀ ਗੁਰੂ ਹੈ ਤੇ ਉਸ ਦੇ ਵਿੱਚ ਜਿਹੜੇ ਬੈਠੇ ਹੋਏ ਮਹਾਂਪੁਰਸ਼ ਨੇ ਉਹ ਵੀ ਸਾਡੇ ਵਾਸਤੇ ਗੁਰੂ ਨੇ। ਸੋ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸੱਚੇ ਵਡਿਆਵਾਂ ਨਾਲ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ, ਕਿਉਂਕਿ ਗੁਰਬਾਣੀ ਚਾਨਣ ਹੈ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੂਰਜ ਦੇ ਸਮਾਨ ਹੈ ਜਿਹੜਾ ਕਿ ਸਾਨੂੰ ਅਗਵਾਈ ਦਿੰਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਬਾਰੇ। ਜਦੋਂ ਭਾਈ ਗੁਰਦਾਸ ਜੀ ਇਹ ਗੱਲ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਖਲੋ। ਜਾਂ ਬਾਣੀ ਦੇ ਵਿੱਚ ਆਪਣੀ ਗੁਆਈ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੈ ਅੰਧਕਾਰ ਤਹ ਮੰਦਰ ਖੁੱਲੀ ਕੋਠੜੀ ਰਤਨ ਰੂਪਾ। ਥੋੜੇ ਜਿਹੇ ਸਮੇਂ ਚ ਆਪਾਂ ਇਤਨੀ ਵਿਚਾਰ ਕਰ ਸਕੇ, ਪਰ ਇਸਨੂੰ ਵਿਸਥਾਰ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਗਿਆਨ ਨਹੀਂ ਹੋਣਾ ਤੇ ਰੋਸ਼ਨ ਦਿਮਾਗ ਹੋਣਾ ਬੜਾ ਵੱਖਰਾ ਫਰਕ ਹੈ। ਗਿਆਨੀ ਕੇਵਲ ਗਿਆਨ ਨਾਲ ਨਹੀਂ ਹੁੰਦਾ, ਉਹਦੇ ਚ ਵਿਵੇਕ ਵੀ ਚਾਹੀਦਾ ਹੈ, ਗਿਆਨ ਵੀ ਚਾਹੀਦਾ ਹੈ, ਅਕਲ ਵੀ ਚਾਹੀਦੀ ਹੈ। ਜਿਹੜੀ ਇਹ ਕਿਸਮ ਦੀ ਸਮੱਗਰੀ ਹੈ, ਇੱਕ ਡਾਟਾ ਹੈ ਜਿਹੜਾ ਸਾਡੇ ਦਿਮਾਗ ਦੇ ਅੰਦਰ, ਮਨੁੱਖ ਦੇ ਦਿਮਾਗ ਦੇ ਅੰਦਰ ਜਿਹੜਾ ਇਕੱਠਾ ਰਹਿੰਦਾ, ਸਾਨੂੰ ਪਤਾ ਹੋਣਾ ਚਾਹੀਦਾ, ਜਿਸ ਨੂੰ ਆਪਾਂ ਜਨਰਲ ਨੌਲੇਜ ਕਹਿੰਦੇ। ਇਹ ਦਿਮਾਗ ਦੇ ਵਿੱਚ ਸਟੋਰ ਕੀਤੀ ਗਈ ਹੈ, ਸਾਡੇ ਚੇਤਨ ਦਿਮਾਗ ਦੇ ਅੰਦਰ। ਤੇ ਗਿਆਨ ਜਿਹੜਾ ਹੈ, ਬੁੱਧੀ ਅਤੇ ਵਿਵੇਕ ਜੋ ਤਿੰਨੋਂ ਯਾਨੀ ਇੱਕ ਦੂਜੇ ਤੋਂ ਬਿਨਾਂ ਅਧੂਰੇ ਹੋ ਸਕਦੇ, ਪਰ ਵਿਵੇਕ ਜਿਹੜਾ ਹੈ ਉਹ ਗਿਆਨ ਤੇ ਬੁੱਧੀ ਨੂੰ ਸੰਤੁਲਿਤ ਕਰਦਾ ਹੈ। ਕਿਉਂਕਿ ਗਿਆਨ ਸਿਰਫ ਇੱਕ ਇਹ ਪ੍ਰਗਟ ਕਰਦਾ ਹੈ ਕਿ ਸਹੀ ਅਤੇ ਕੀ ਉਪਲਬਧ ਹੈ ਕੀ ਨਹੀਂ ਹੈ। ਬੁੱਧੀ ਦੀ ਗੱਲ ਕਰੀਏ ਤਾਂ ਇਹ ਇੱਕ ਮਾਨਸਿਕ ਅਤੇ ਬੌਧਿਕ ਯੋਗਤਾ ਹੈ ਜੋ ਸਾਨੂੰ ਤਰਕ ਕਰਨ, ਵਿਸ਼ਲੇਸ਼ਣ ਕਰਨ, ਸਮੱਸਿਆਵਾਂ ਨੂੰ ਹੱਲ ਕਰਨ ਅਤੇ ਨਵੀਆਂ ਸਥਿਤੀਆਂ ਦੇ ਅਨੁਕੂਲ ਹੋਣ ਵਿੱਚ ਮਦਦ ਕਰਦੀ ਹੈ। ਬੁੱਧ ਦਾ ਮੁੱਖ ਕੰਮ ਜਾਣਕਾਰੀ ਹੈ ਤੇਜ਼ੀ ਨਾਲ ਪ੍ਰਾਪਤ ਕਰਨਾ। ਬੁੱਧੀ ਉਹ ਸੋਰਸ ਹੈ ਜਿਸ ਨਾਲ ਅਸੀਂ ਗਿਆਨ ਹਾਸਲ ਕਰ ਸਕਦੇ ਹਾਂ, ਜਾਣਕਾਰੀ ਹਾਸਲ ਕਰ ਸਕਦੇ ਹਾਂ, ਤੇ ਫਿਰ ਇਸ ਨੂੰ ਤਰਕ ਅਤੇ ਤਰਕ ਨੂੰ ਲਾਗੂ ਕਰਨਾ ਇਹ ਇੱਕ ਸਾਧਨ ਵਜੋਂ ਕੰਮ ਕਰਦਾ ਹੈ। ਬੁੱਧੀ ਤੇਜ਼ ਹੋ ਸਕਦੀ ਹੈ ਜਿਸ ਨਾਲ ਇੱਕ ਵਿਅਕਤੀ ਮੁਸ਼ਕਲ ਸਥਿਤੀਆਂ ਦੇ ਵਿੱਚ, ਸਮੱਸਿਆਵਾਂ ਦੇ ਵਿੱਚ, ਜਾਂ ਗਣਿਤ ਵਗੈਰਾ ਦੀ ਵੀ ਆਪਾਂ ਗੱਲ ਕਰਦੇ ਹਾਂ, ਸਮੱਸਿਆਵਾਂ ਨੂੰ ਹੱਲ ਕਰ ਸਕਦੇ। ਇੱਕ ਵਿਸ਼ਾ, ਇੱਕ ਮਜ਼ਮੂਨ, ਇੱਕ ਗਿਆਨ ਦੀ ਇੱਕ ਧਾਰਾ ਜਲਦੀ ਸਿੱਖ ਸਕਦਾ ਹੈ ਜਾਂ ਯੋਜਨਾਵਾਂ ਬਣਾ ਸਕਦਾ ਹੈ ਬੁੱਧੀ ਨਾਲ। ਹਾਲਾਂਕਿ ਜੇਕਰ ਬੁੱਧੀ ਦੇ ਨਾਲ ਸਮਝਦਾਰੀ ਨਹੀਂ ਹੈ ਤਾਂ ਇੱਕ ਵਿਅਕਤੀ ਸਵਾਰਥੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਦਾ ਲਈ ਇਸਦੀ ਦੁਰਵਰਤੋਂ ਵੀ ਕਰ ਸਕਦਾ ਹੈ। ਪਰ ਵਿਵੇਕ ਉਸਨੂੰ ਇਹਨਾਂ ਸਵਾਰਥਾਂ ਤੋਂ, ਜਿਹੜੀ ਮਨੁੱਖ ਦੀ ਕਾਨਸ਼ੀਅਸਨੈਸ ਦੀ ਜਿਹੜੀ ਜਿਸੇ ਜ਼ਮੀਰ ਦੀ ਆਵਾਜ਼ ਹੈ, ਉਸ ਨਾਲ ਜੋੜ ਕੇ ਰੱਖਦਾ ਹੈ। ਇੱਕ ਮਨੁੱਖ ਦੇ ਅੰਦਰ ਸਮਝਦਾਰੀ ਕਿਵੇਂ ਵਿਕਸਿਤ ਹੁੰਦੀ ਹੈ, ਇਹ ਵੀ ਇੱਕ ਸਵਾਲ ਹੈ। ਪਰ ਜਿਸ ਤਰ੍ਹਾਂ ਹੁਣ ਆਪਾਂ ਕਈ ਵਾਰ ਮਿਸਾਲ ਦੇ ਚੁੱਕੇ ਹਾਂ ਕਿ ਇੱਕ ਵਿਅਕਤੀ ਡਿਗਰੀ ਹਾਸਲ ਕਰ ਲੈਂਦਾ ਹੈ, ਕੋਈ PhD ਵੀ ਹੋਵੇ, ਮੈਂ ਕਈ ਵਾਰ ਮਿਸਾਲ ਦਿੰਦਾ ਹੁੰਦਾ ਜਦੋਂ ਆਪਾਂ ਯੂਨੀਵਰਸਿਟੀ ਚ ਪੜ੍ਹਦੇ ਸਾਂ, ਉਸ ਵਕਤ ਵੀ ਇਹਨਾਂ ਗੱਲਾਂ ਤੇ ਵਿਚਾਰ ਕਰਦੇ ਹੁੰਦੇ ਸੀ। ਮੇਰੇ ਨਾਲ ਦੇ ਕਈ ਵਿਅਕਤੀ ਨੇ ਜਿਨ੍ਹਾਂ ਨੇ PhD ਕਰਨ ਤੋਂ ਬਾਅਦ ਕਈ ਸਿੱਖਿਆਰਥੀਆਂ ਨੂੰ ਹੋਰਾਂ ਦੇ ਗਾਈਡ ਬਣ ਕੇ ਅੱਜ ਵੀ ਉਹ ਦਾਅਵਾ ਕਰਦੇ ਨੇ ਉਹਨਾਂ ਦੇ ਸਿੱਖਿਆਰਥੀ ਰਹੇ ਨੇ। ਪਰ ਮੈਂ ਕਈ ਵਾਰੀ ਇਹ ਕਹਿੰਦਾ ਹੁੰਦਾ ਕਿ ਮੈਂ ਇੱਕ ਮਿਸਾਲ ਦਿੰਦਾ ਹੁੰਦਾ ਕਿ ਸਾਡੇ ਬਜ਼ੁਰਗ, ਮੇਰੇ ਹੀ ਨਹੀਂ ਸਾਰਿਆਂ ਦੇ ਜਿਹੜੇ ਬਜ਼ੁਰਗ ਅੱਜ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਵਿਚਰਦੇ ਸਨ, ਪਿੰਡਾਂ ਦੇ ਜਿਹੜੇ ਹਾਲਾਤ ਸਨ ਉਹਨਾਂ ਦੇ ਵਿੱਚ, ਜੇ ਪਿੰਡਾਂ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਸੀ, ਕਿਉਂਕਿ ਇਹ ਸਾਰੇ ਇਸ ਗੱਲ ਤੋਂ ਜਾਣੂ ਹੋਣੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਪੰਚਾਇਤਾਂ ਬਹਾਮੀ ਫੈਸਲੇ ਵੀ ਕਰਦੀਆਂ ਸਨ, ਹੋਰ ਉਹ ਫੈਸਲੇ ਜਿਹੜੇ ਹੁੰਦੇ ਸੀ ਉਹ ਵਿਵੇਕ ਨਾਲ ਹੁੰਦੇ ਸੀ। ਉਹ ਵਿਅਕਤੀ ਸਕੂਲ ਗਏ ਹੁੰਦੇ ਸੀ ਜਾਂ ਨਹੀਂ ਸੀ ਗਏ ਹੁੰਦੇ, ਦੋਨੋਂ ਪਾਸਿਆਂ ਨੂੰ ਸੁਣ ਕੇ ਇਹੋ ਜਿਹੇ ਕਈ ਵਾਰੀ ਬਹਾਮੀ ਫੈਸਲੇ, ਜਿਨ੍ਹਾਂ ਤੇ ਬਾਅਦ ਦੇ ਵਿੱਚ ਕੋਰਟਾਂ ਵੀ ਮੋਹਰ ਲਾਉਂਦੀ ਸਨ, ਦਾਤਾਂ ਵੀ ਉਹਨਾਂ ਨੂੰ ਯੈਸ ਕਹਿ ਦਿੰਦੀਆਂ ਸਨ, ਦੋਨੋਂ ਪਾਰਟੀਆਂ ਨੂੰ ਜਿਹੜੇ ਸਵੀਕਾਰ ਹੁੰਦੇ ਸਨ, ਇਹੋ ਜਿਹੇ ਬੈਲੈਂਸਡ ਯਾਨੀ ਕਿ ਮੁਤਮੀਨ ਕਰਾ ਛੱਡੇ ਸਨ ਦਲੀਲਾਂ ਦੇ ਨਾਲ ਸਾਰਿਆਂ ਨੂੰ ਕਿ ਮੁੜ ਕੇ ਉੱਪਰ ਝਗੜਾ ਨਹੀਂ ਸੀ ਹੁੰਦਾ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਮੇਰੇ ਵਰਗਾ ਪੜ੍ਹਿਆ ਹੋਇਆ ਵਿਅਕਤੀ ਕੋਈ PhD ਇਹ ਆਖੇ, ਮੈਂ ਜੀ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ PhD ਕੀਤੀ ਹੋਈ ਹੈ, ਤੇ ਮੈਂ ਆਪਣੀ ਗੱਲ ਚਾਰ ਵਿਅਕਤੀਆਂ ਨੂੰ ਕਮਿਊਨੀਕੇਟ ਨਹੀਂ ਕਰ ਸਕਦਾ, ਬੈਠਾ ਹੋਇਆ ਮੈਂ ਉਹਨਾਂ ਨੂੰ ਮੁਤਮੈਨ ਨਹੀਂ ਕਰ ਸਕਦਾ, ਮੇਰੀ ਉਹ ਸਕਿੱਲ ਪ੍ਰੈਕਟੀਕਲ ਨਹੀਂ ਆ,
ਬੇਸ਼ੱਕ ਮੈਨੂੰ ਬੜੇ ਮੈਥਡਸ ਪਤਾ ਨੇ, ਕਿਉਂਕਿ ਮੇਰੇ ਅੰਦਰ ਉਹ ਵਿਵੇਕ ਨਹੀਂ ਹੈ ਕਿ ਮੈਂ, ਮੇਰੇ ਖਿਆਲ ਮੇਰੀ ਉਸ ਡਿਗਰੀ ਨਾਲੋਂ ਮੇਰੇ ਅਨਪੜ੍ਹ ਬਜ਼ੁਰਗ ਜਿਹੜੇ ਅਜੇ 10-20 ਸਾਲ ਪਹਿਲਾਂ ਤੱਕ ਪਿੰਡਾਂ ਦੇ ਵਿੱਚ ਇਹੋ ਜਿਹੇ ਬਹਾਮੀ ਫੈਸਲੇ ਕਰ ਲੈਂਦੇ ਸਨ, ਦੋ ਪਾਰਟੀਆਂ ਜਿਹੜੀਆਂ ਕਿ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੁੰਦੀਆਂ ਸਨ ਨੂੰ ਕਨਵਿੰਸ ਕਰਕੇ ਉਹਨਾਂ ਦੇ ਵਿੱਚ ਅਮਨ ਸਥਾਪਿਤ ਕਰ ਲੈਂਦੇ ਸੀ, ਉਹਨਾਂ ਨੂੰ ਇੱਕ ਦੂਜੇ ਦੀ ਦੁਸ਼ਮਣੀ ਖਤਮ ਕਰਕੇ ਮਿੱਤਰਤਾ ਦੇ ਲੈਵਲ ਤੇ ਲਿਆਉਂਦੇ ਸੀ, ਭਰਾ ਵਰਗੀ ਸਥਿਤੀ ਪਗਵੰਡ ਭਰਾ ਬਣਵਾ ਦਿੰਦੇ ਸੀ। ਉਹ ਮੇਰੇ ਖਿਆਲ ਚ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸਲ ਦੇ ਵਿੱਚ ਡਾਕਟਰ ਇਨ ਕਮਿਊਨੀਕੇਸ਼ਨ ਸਕਿੱਲਸ ਉਹ ਨੇ ਜਾਂ ਉਹ ਨੇ ਜਿਹਨਾਂ ਨੇ PhD ਦੀ ਡਿਗਰੀ ਇਸ ਦੇ ਵਿੱਚ ਲਈ ਹੋਈ ਹੈ। ਡਿਗਰੀ ਹੋਣੀ ਹੋਰ ਗੱਲ, ਪ੍ਰੈਕਟੀਕਲ ਹੋਣਾ ਹੋਰ। ਸਾਡੇ ਜਿੰਨੇ ਵੀ ਯਾਨੀ ਕਿ ਜੇ ਆਪਾਂ ਵੱਡੇ ਵੱਡੇ ਸਾਇੰਟਿਸਟ ਹੋਏ ਨੇ ਜਿਹਨਾਂ ਦੇ ਕੋਲ ਡਿਗਰੀ ਹੀ ਨਹੀਂ ਸੀ, ਜਿਹਨਾਂ ਨੂੰ ਕਈ ਵਾਰੀ ਸਕੂਲਾਂ ਚੋਂ ਕੱਢ, ਟੈਸਲਾ ਨੂੰ ਸਕੂਲ ਚੋਂ ਕੱਢ ਦਿੱਤਾ ਗਿਆ ਸੀ, ਜਿਹੜਾ 20ਵੀਂ ਸਦੀ ਦਾ ਮਹਾਨ ਵਿਗਿਆਨਕ ਆਇਨਸਟਾਈਨ, ਅਲਬਰਟ ਆਇਨਸਟਾਈਨ, ਉਹਦੇ ਉਹਨੂੰ ਜੌਬ ਨਹੀਂ ਸੀ ਮਿਲੀ ਕਿਸੇ ਯੂਨੀਵਰਸਿਟੀ 'ਚ ਪੜ੍ਹਾਉਣ ਦੀ, ਪਰ ਉਹਨਾਂ ਇਸ ਡਿਪਾਰਟਮੈਂਟ ਦੇ ਕਲੈਰੀਕਲ ਦਾ ਕੰਮ ਕਰਦਾ ਸੀ, ਲੀਡਰ ਦਾ ਕੰਮ ਕਰਦਾ ਸੀ। ਇਸੇ ਤਰ੍ਹਾਂ ਇਹ ਜ਼ਰੂਰੀ ਨਹੀਂ ਹੁੰਦਾ, ਪਰ ਇਹੀ ਗੁਰਮਤ ਸਾਨੂੰ ਇਸੇ ਹੀ ਕਰਕੇ ਅਰਦਾਸ ਕਰਨ ਲਈ ਕਹਿੰਦੀ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਬੁੱਧ ਵਿਵੇਕ ਇਹ ਚਾਹੀਦਾ ਮੈਨੂੰ, ਜੇ ਮੈਨੂੰ ਇਹ ਪ੍ਰਦਾਨ ਕਰ ਦੇਗਾ ਤੇ ਫਿਰ ਮੈਨੂੰ ਆਪੇ ਹੀ ਸਮਝ ਆ ਜਾਏਗੀ, ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਪੈ ਨਾਮ ਹੈ ਤੇ ਰੰਗ, ਉਹਨੂੰ ਕਿਵੇਂ ਧੋਣਾ ਨਾਮ ਦੇ ਰੰਗ। ਆਓ ਅੱਜ ਦੀ ਇਸ ਵਿਚਾਰ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਪ੍ਰੋਗਰਾਮ ਦੇ ਪਿਛਲੇ ਹਿੱਸੇ 'ਚ ਜਾਂ ਆਪਾਂ ਕਹਿ ਸਕਦੇ ਹਾਂ ਉਸਨੂੰ ਰਿਪੀਟ ਕੀਤਾ ਸੀ, ਉਸ ਤੋਂ 11 ਤਰੀਕ ਨੂੰ ਸ਼ੁੱਕਰਵਾਰ ਨੂੰ ਜਿਹੜਾ ਪ੍ਰੋਗਰਾਮ ਕੀਤਾ ਸੀ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆ ਹੈ, ਉਹ ਉਸਦਾ ਜਿਹੜਾ ਅਗਲਾ ਹਿੱਸਾ ਹੈ ਜਿਸ ਨੂੰ ਆਪਾਂ ਨਾਂ ਦਿੱਤਾ ਪਾਰਟ 1। ਆਪਾਂ ਇਸੇ ਹੀ ਟੌਪਿਕ ਨੂੰ ਵਿਚਾਰ ਕਰਦੇ ਹਾਂ ਅਤੇ ਸਮਾਪਤੀ ਜਿਹੜੀ ਆਪਾਂ ਕੀਤੀ ਸੀ ਉਹ ਇਸੇ ਗੱਲ 'ਤੇ ਕੀਤੀ ਸੀ ਕਿ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅਤੇ ਉਸ ਤੋਂ ਪਹਿਲਾਂ ਜੋ ਭਾਰਤੀ ਪਰੰਪਰਾ ਦੇ ਵਿੱਚ ਹੈ ਸੀ ਉਸ ਦਾ ਜਦੋਂ ਜ਼ਿਕਰ ਕਰਦੇ ਆ ਗੁਰੂ ਅੰਗਦ ਪਾਤਸ਼ਾਹ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਉੱਤਮ ਮੱਧਵ ਜਾਤੀ ਜਿਨਸੀ ਪਰਮ ਪਵੇ ਸੰਸਾਰ। ਅਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਦੀ ਇਸ ਬਾਣੀ ਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਜ਼ਿਕਰ ਕਰਦੇ ਨੇ ਦੂਸਰੇ ਹਿੱਸੇ ਦੇ ਵਿੱਚ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੇ ਵਿੱਚ ਰੱਖੈ ਹੁਕਮੇ ਅੰਦਰ ਵੇਖੈ, ਨਾਨਕ ਅੱਗੋਂ ਹੋਮੈ ਟੂਟੇ ਤਾਂ ਕੋ ਲਿਖੀਏ ਲਿਖੇ। ਸੰਸਾਰ ਦੇ ਵਿੱਚ ਇਤਿਹਾਸਿਕ ਤੌਰ 'ਤੇ ਵੀ ਜਾਂ ਆਪਾਂ ਫਿਲੋਸਫੀ ਜਾਂ ਧਰਮਾਂ ਦੀ ਕ੍ਰੋਨੋਲੋਜੀ ਦੇ ਵਿੱਚ ਦੋ ਚੀਜ਼ਾਂ ਖਾਸ ਇੰਪਾਰਟੈਂਟ ਹੁੰਦੀਆਂ ਨੇ, ਇੱਕ ਜਿਸਨੂੰ ਥਿਓਲੋਜੀ ਕਹਿੰਦੇ ਆ, ਇੱਕ ਫਿਲੋਸਫੀ ਕਹਿੰਦੇ ਆ। ਭਾਵ ਅਸੀਂ ਜਦੋਂ ਧਰਮ ਦਾ ਅਰਥ ਰਿਲੀਜਨ ਕਰਦੇ ਹਾਂ, ਰਿਲੀਜਨ ਧਰਮ ਦਾ ਅਰਥ ਨਹੀਂ ਆ, ਧਰਮ ਇੱਕ ਵੱਖਰੀ ਚੀਜ਼ ਹੈ, ਧਰਮ ਇੱਕੋ ਚੀਜ਼ ਹੈ। ਗੁਰਬਾਣੀ ਨੇ ਧਰਮ ਦੀ ਵਿਆਖਿਆ ਜਿਹੜੀ ਆ ਗੁਰੂ ਸਾਹਿਬਾਨ ਨੇ ਕੀਤੀ ਹੋਈ, ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਵੀ ਸਾਨੂੰ ਕਹਿੰਦੇ ਆ ਧਰਤੀ ਦੇ ਧਰਮ ਦੀ ਜਦੋਂ ਗੱਲ ਕਰ, ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਜਿਹੜਾ ਗ੍ਰੈਵੀਟੇਸ਼ਨ ਦਾ ਜਿਹੜਾ ਸਿਧਾਂਤ ਹੈ ਜਿਸਨੇ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਜਿਵੇਂ ਜ਼ਿਕਰ ਆਉਂਦਾ ਹੈ ਉਸ ਸ਼ਬਦ ਦੇ ਵਿੱਚ, ਅਰਬਦ ਨਰਬਦ ਧੁੰਦੂ ਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਤ ਲਗਾਏਂਦਾ। ਉਸੇ ਸ਼ਬਦ ਦੇ ਵਿੱਚ ਜਾਤ ਸਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ, ਕਿਸੇ ਸਪੋਰਟ ਤੋਂ ਬਿਨਾਂ। ਅਤੇ ਉਸੇ ਸਪੋਰਟ ਦਾ ਜਿਹੜਾ ਜਪਜੀ ਸਾਹਿਬ ਦੇ ਵਿੱਚ ਜ਼ਿਕਰ ਹੈ, ਤੌਲ ਧਰਮ ਦਇਆ ਕਾ ਪੁੱਤ, ਉਹ ਧਰਮ ਹੈ। ਭਾਵ ਲਾਜ਼ ਆਫ ਕਾਸਮਾਸ ਦੇ ਅਨੁਕੂਲ। ਜਿਹੜਾ ਹੁਣ ਉਹ ਥਿਓਲੋਜੀ ਵਾਲਾ ਪੱਖ ਹੈ ਉਸਨੂੰ, ਉਹ ਕਹਾਣੀਆਂ 'ਤੇ ਨਿਰਭਰ ਹੈ। ਆਪਾਂ ਜ਼ਿਕਰ ਕੀਤਾ ਨਾ ਕਥਾ ਕਹਾਣੀ ਬੇਦੀ ਆਣੀ, ਵੇਦਾਂ ਦਾ ਜਾਂ ਜਿਹੜੇ ਭਾਰਤੀ ਉਪਮਹਾਂਦੀਪ ਦੇ ਪ੍ਰਾਣ ਨੇ, ਕਹਾਣੀਆਂ ਹੀ ਨੇ, ਅਤੇ ਉਹਦਾ ਸੰਬੰਧ ਜਿਹੜਾ ਹੈ ਉਹ ਵਿਸ਼ਵਾਸ ਨਾਲ ਹੈ। ਭਾਵੇਂ ਉਹ ਅੰਧ ਵਿਸ਼ਵਾਸ ਹੈ, ਭਾਵੇਂ ਉਹ ਕਿਸੇ ਦੀ, ਉਸ 'ਤੇ ਕਿੰਤੂ ਨਹੀਂ ਆ। ਇਸੇ ਤਰ੍ਹਾਂ ਪੱਛਮ ਦੇ ਵਿੱਚ ਆਪਾਂ ਓਲਡ ਟੈਸਟਮੈਂਟ ਲੈ ਲਓ, ਨਿਊ ਟੈਸਟਮੈਂਟ ਲੈ ਲਓ, ਕੁਰਾਨ ਲੈ ਲਓ, ਉੱਥੇ ਵੀ ਕਹਾਣੀਆਂ ਨੇ। ਉਦਾਹਰਣਾਂ ਦੇ ਕੇ ਉਸਨੂੰ ਜਿਹੜਾ ਉਹ ਕਹਾਣੀ 'ਤੇ ਬਿਲੀਵ ਕਰਨ ਦੀ ਲਈ ਗੱਲ ਕੀਤੀ ਗਈ ਆ। ਫਿਲੋਸਫੀ ਜਿਹੜੀ ਹੈ, ਦਰਸ਼ਨ, ਭਾਵੇਂ ਉਹ ਗ੍ਰੀਕ ਹੈ, ਭਾਵੇਂ ਉਹ ਭਾਰਤੀ ਦਰਸ਼ਨ ਦੇ ਵਿੱਚ ਵੀ ਹੈਗਾ, ਜਿਹੜੇ ਭਾਰਤ ਦੇ ਵਿੱਚ ਵੀ ਖੱਟ ਦਰਸ਼ਨ ਦਾ ਜ਼ਿਕਰ ਆਉਂਦਾ ਹੈ, ਇਹ ਇੱਕ ਵਿਚਾਰ ਹੈ। ਇਸ ਉਸ ਨੂੰ ਲੌਜਿਕ ਦੀ ਲੋੜ ਹੈ, ਉੱਥੇ ਉਹ ਮਾਇਥੋਲੋਜੀ ਨਹੀਂ ਆ, ਹੈ ਜਾਂ ਨਹੀਂ ਆ, ਉਸ 'ਤੇ ਲੌਜਿਕ ਦੀ ਲੋੜ ਨਹੀਂ। ਸੋ ਇਸੇ ਕਰਕੇ ਜਦੋਂ ਇਹ ਗੱਲ ਕਥਾ ਕਹਾਣੀ ਬੇਦੀ ਆਣੀ ਦਾ ਜਦੋਂ ਜ਼ਿਕਰ ਕਰਦੇ ਆ ਗੁਰੂ ਅੰਗਦ ਪਾਤਸ਼ਾਹ, ਅਤੇ ਬਾਅਦ ਵਿੱਚ ਕਹਿੰਦੇ ਆ ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਹ ਖਜ਼ਾਨਾ ਹੈ ਜਿਸ ਨੂੰ ਸਮਾਂ ਪਿਓ ਦਾਦੇ ਦਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰੇ ਮਨ ਭੈ ਨਿਦਾਨਾ, ਜਿਹੜਾ ਇਹ ਇਹ ਦਰਸ਼ਨ ਹੈ, ਇਹ ਵਿਚਾਰ ਹੈ। क्योंकि कबीर साहब भी कहिंदा लोक कहें एक गीत है ये तो ब्रह्म विचार। गुरु या गुरु नानक पातशाह कहिंदे जैसो मैं आवै खसम की बाणी तैसोड़ा करी दा ज्ञान वे ला लो। उत्थे कथा कहानियां का जिक्र नहीं करो, ज्ञान की गल कर रहे ने। वर्तमान समाज दे प्रसंग नूं भी भावें वह बाबर के हमले के समय उत्थे दे वातावरण है वह कहानी उसका चित्रांगण करके उसनों पिक्चराइज करके उसनों आधार बना के फिलोसफी एक्सप्लेन कर रहे ने। जे सकता सकते को मारे तामन रोस ना होई, उत्थे ओ जिक्र कर रहे इतिहासिक गल कर रहे हैं। इतिहास नहीं है, मुगल पठाना पई लड़ाई रण में तेग वगाई, उन्नी तुबक तान चलाई उन्नी हस्त चढ़ाए, ये जिक्र है। एक रियलिटी नाल है, पास दियां कहानियां नाल नहीं है। हाँ जे बाणी च किते पास की गल आती है, मैथोलॉजी का जिक्र आता, मैथोलॉजी च बिलीव नहीं आ, पर मैथोलॉजी क्योंकि उन्होंने लोगों नू दे चिंतन दे विच, उन्होंने लोगों के सुभा दे विच, उन्होंने लोगों की अंडरसटैंडिंग दे विच वह कहानियां वसिया हुई ने, इस करके उन्होंने कहानियां नू उधार बना के गुरु साहब अपनी गल जी समझाते हैं। असी कई बारी इस गलते भी अड़ जाते हैं जी, जपजी साहब गुरु साहब कहेंदे आ एक माई जुगत वे आई तीन चेले प्रवान एक संसारी एक भंडारी एक लाए दी माण। वो जी देखो वो ब्रह्मा विष्णु महे शिव दे उस कंसैप्ट नू मान रहे ने, मारन वाला पालन वाला संघारन वाला नहीं। गुरु साहब उन्हां दा हवाला दे रहे ने, नाथ जोगियां नाल जदों गल हो रही है वह कहिंदे आ ठीक आ उन्हां दा विचार है कि एको माया जिहड़ी आ प्रसूत होकर उसने तीन शक्तियां पैदा कीतियां, पर गुरु साहब की कहिंदे आ ज्यों तिस भाव है, उस अकाल पुरख की गल कर रहे ने, ज्यों तिस भाव है तिवें चलावै ज्यों होवै फरमान। क्यों? क्योंकि उसका जिक्र पहला ही आ रहा, पहली पौड़ी च आदेश तिसे आदेश, आद अनिल अनाद अनाहत जिहड़ी इस तो पहला वाली पौड़ियां ने उन्होंने भी जिक्र आ रहा ना, उसकी गल कर रहे हैं। उत्थे भी कह रहे ज्यों तिस भाव है, एक कंटिन्यू प्रोसैस है, ज्यों तिस भाव है तिवें चलावै ज्यों होवै फरमान। वह वेखा उन्हां नजर ना आवै, उस दे विच संसार वालियां नूं भी नज़र नहीं आ रहा। उन्हां जे कोई वह काल्पनिक कोई देवते हैगे आ, परसनैलिटीज हैगियां, उन्होंने भी उन्होंने दृष्टि च नहीं आ रहा, पर उन्होंने देख रहा, वह वेखा उन्होंने नजर ना आवे, बहुत है बिना। सो इत एक जड़ी एक वखरा यानी धर्म ते रिलीजन उत्थे उसनू पंथ कह सकते हैं, फिरका कह सकते हैं रिलीजन, लेकिन उसनू आपां धर्म नहीं कह सकते। और गुरु नानक पातशाह ने जिस जीवन जांच दी फिलोसफी दर्शन के आधार पर, जिसका लॉजिक दे नाल, क्योंकि गुरसिख की अरदास दे विच भी वह विवेक बुद्ध की मंग कर रहा है, सिखां नू सिखी दान केस दान रह दान विवेक दान विसा दान भरोसा दान, अंधविश्वास की गल नहीं कर रहे, विश्वास की गल कर रहे। तो विश्वास वास्ते गुरु साहब यह भी कह रहे ना, गुरबाणी की जिक्र आता है अकली साहिब सेवीए अकली पाई है मान, अकली पढ़ के बुझी अकली कीचे दान। उत्थे भी विवेक नू अकल नू वरतना है। हुण आपां गल कर रहे सी असल दे विच गुरबाणी इस जग में चानण करम वसे मनिया, यह भी जिक्र होया कि कई लोग देहधारी गुरु जड़े आ इस चीज़ नू गुरु साहब कई बार हवाले भी मंगते हैं। आपां जिक्र किया सी कि एक तो गुरु ग्रंथ साहब दे आप गवाहियां ने, उस तो अलावा जे असी देख लईए तो गुरु ग्रंथ साहब दी जड़ी पहली जड़ियां पट वहीयां ने, विशेष तौर पर पटवाई जड़ी तुलंगा वाली है, उस दे विच उसदा जिक्र है, क्योंकि उहदे विच बाज़ाफ्ता गुरु ग्रंथ साहिब पातशाह नूं जड़ी नंदेड़ दे विच गुरगद्दी दित्ती गई है, उस दी जड़ी उह जिक्र करदे ने भाई नरबद सिंह पट, ਅਤੇ ਇਸ ਦਾ ਰਿਕਾਰਡ ਜਿਹੜਾ ਲਿਖਿਆ ਹੋਇਆ ਉਸਨੂੰ ਕਹਿੰਦੇ ਪੱਟ ਵਈ ਤਲੰਗਾ। ਇਹਦੇ ਵਿੱਚ ਵੀ ਉਹ ਜ਼ਿਕਰ ਹੈ। ਫਿਰ ਉਸ ਤੋਂ ਬਾਅਦ ਭਾਈ ਪ੍ਰਹਿਲਾਦ ਸਿੰਘ ਅਤੇ ਭਾਈ ਗਿਆਨੀ ਗਿਆਨ ਸਿੰਘ ਜਿਹੜਾ ਦੋਹਰਾ ਅਸੀਂ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ, ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੇਲੇ। ਇੱਥੇ ਜਿਹੜਾ ਭਾਈ ਪ੍ਰਹਿਲਾਦ ਸਿੰਘ ਨੇ ਜਿਹੜਾ ਇੱਥੇ ਦੁਆਰਾ ਵਰਤਿਆ, ਉਹਨੇ ਕਿਹਾ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜਿੱਥੇ ਪਹਿਲਾਂ ਉਹ ਕਹਿ ਰਿਹਾ ਨਾ ਕਿ ਗੁਰੂ ਮਾਨਿਓ ਗ੍ਰੰਥ, ਸਭ ਸਿੱਖੋ ਉਹਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਉਂਕਿ ਉਹ ਆਤਮਾ ਦੀ ਗੱਲ ਕਰ ਰਿਹਾ ਸੀ, ਗੁਰੂ ਸਾਹਿਬਾਨ ਦੀ, ਦਸ ਗੁਰੂ ਸਾਹਿਬ ਦੀ ਸਾਹਿਬਾਨ ਦੀ ਆਤਮਕ ਜੋਤ ਦੀ। ਇਸ ਨੂੰ ਚੇਂਜ ਕੀਤਾ ਹੋਇਆ ਹੈ ਗਿਆਨੀ ਗਿਆਨ ਸਿੰਘ ਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਉੱਥੇ ਗੁਰੂ ਪੰਥ ਜੀ ਮਾਨਿਓ, ਉੱਥੇ ਅਸੀਂ ਜਾਂ ਕਾ ਉਹ ਉੱਥੇ ਕਹਿੰਦੇ ਖੋਜ ਇਨ ਹੀ ਮੇਲੇ, ਸਿੱਖਾਂ ਨੇ ਆਪ ਆਪਣੇ ਜਿਹੜੇ ਸ਼ੰਕੇ ਨੇ ਨਿਵਾਰਨੇ ਨੇ ਆਪ ਬੈਠ ਕੇ ਨਜਿੱਠਣੇ ਨੇ। ਸੋ ਇਹ ਜਿਹੜਾ ਫਰਕ ਹੈ, ਪਰ ਬੇਸਿਕ ਜਿਹੜਾ ਕੰਸੈਪਟ ਹੈ, ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖ ਉਹਨਾਂ ਕੋ ਹੁਕਮ ਹੈ ਗੁਰੂ ਮਾਨਿਓ, ਉਸ ਵਕਤ ਤੋਂ ਅੱਜ ਤੱਕ ਦਾ ਜਿਹੜਾ ਸਿੱਖ ਹੈ ਇਸਨੂੰ ਗੁਰੂ ਹੀ ਮੰਨ ਰਿਹਾ ਹੈ। ਔਰ ਇਹ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਗੁਰੂ ਦਾ ਕੰਸੈਪਟ ਹੈ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਪਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਇਸ ਤੋਂ ਇਲਾਵਾ ਪੱਟ ਗਿਆਨਤ ਜੀ, ਉਹ ਇਸ ਦਾ ਜ਼ਿਕਰ ਕਰ ਰਹੇ ਨੇ, ਭਗਤ ਯੋਗ ਕੋ ਜੇਤ ਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ, ਹੋਰ ਉਹ ਗੁਆ ਵੀ ਹੈਗੇ ਆ ਜਿਸ ਵੇਲੇ ਗੁਰੂ ਸਾਹਿਬ ਨੇ ਇਸ ਇਤਨੇ ਬੜੇ ਪ੍ਰੋਜੈਕਟ ਦਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਜਿਹੜੀ ਉਹ ਲਿਖਾਵਟ ਹੈ, ਜਦੋਂ ਉਸਨੂੰ ਸੰਗ੍ਰਹਿ ਨੂੰ ਕੰਪਲੀਟ ਕੀਤਾ ਅਤੇ ਫਿਰ ਉਹਦਾ ਪ੍ਰਕਾਸ਼ ਕੀਤਾ, ਉਹ ਮੌਜੂਦ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦਾ ਇਹ ਹਵਾਲਾ ਜਿਹੜਾ ਹੈ ਮੌਜੂਦ ਹੈ। ਹੁਣ ਆਪਾਂ ਜ਼ਿਕਰ ਕਰ ਰਹੇ ਸੀ ਕਿਉਂਕਿ ਗੁਰੂ ਜਿਹੜਾ, ਗੁਰਬਾਣੀ ਜਿਹੜੀ ਆ, ਕਿਉਂਕਿ ਆਪਾਂ ਇਹ ਵੀ ਜ਼ਿਕਰ ਕੀਤੇ ਨੇ ਕਿ ਇਸ ਦਾ ਮਾਧਿਅਮ ਕੀ ਆ। ਇੱਕ ਜ਼ਿਕਰ ਆਪਾਂ ਕੀਤਾ ਸੀ ਕਿ ਅੱਖਰਾਂ ਦੁਆਰਾ ਇਸਨੂੰ ਬਿਆਨ ਕੀਤਾ ਗਿਆ, ਅੱਖਰ ਹੀ ਸੰਚਾਲਨ ਕਰਦੇ ਨੇ। ਦੂਸਰਾ, ਜਦੋਂ ਆਪਾਂ ਸੁਣਨ ਦੀ ਗੱਲ ਕਰਦੇ ਹਾਂ, ਅੱਖਰਾਂ ਦਾ ਜ਼ਿਕਰ ਆਪਾਂ ਕੋਗਨੇਟਿਵ ਰੈਵੋਲਿਊਸ਼ਨ ਤੋਂ ਲੈ ਕੇ ਹਿਊਮਨ ਸੈਪੀਅਨ ਦਾ ਅੱਜ ਤੱਕ ਦਾ ਜਿਹੜਾ, ਜਿਸ ਤਰ੍ਹਾਂ ਅੱਜ ਸੰਚਾਰ ਸਭ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਇਹ ਵੀ ਇੱਕ ਮਾਧਿਅਮ ਹੈ। ਕਿੱਥੇ ਚਿੱਤਰਕਲਾ ਤੋਂ, ਕਿੱਥੇ ਸਾਈਨ ਲੈਂਗੁਏਜ ਤੋਂ ਮਾਧਿਅਮ ਬਣਦਾ ਬਣਦਾ ਅੱਜ ਜਿਹੜਾ ਹੈ, ਉਹ ਜਿਹੜੀਆਂ ਤਰੰਗਾਂ ਨੇ, ਵਾਈਬ੍ਰੇਸ਼ਨਸ ਨੇ, ਉਹ ਇਨਸਾਨੀ, ਕਿਉਂਕਿ ਬਾਕੀ ਸਪੇਸ਼ੀਜ਼ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਮਾਧਿਅਮ ਨੇ, ਇਨਸਾਨੀ ਸਮਾਜ ਦੇ ਵਿੱਚ ਜਾਂ ਇਨਸਾਨੀਅਤ ਦੇ ਵਿੱਚ ਸਭ ਤੋਂ ਜਿਹੜਾ ਲੇਟੈਸਟ ਉਹ ਇਹੀ ਤਰੰਗਾਂ ਵਾਲਾ ਹੈ। ਅਤੇ ਇਹ ਆਵਾਜ਼ ਜਿਹੜਾ, ਇਹ ਮਾਧਿਅਮ ਜਿਹੜਾ ਹੈ, ਇਹ ਕੇਵਲ ਇਹ ਨਹੀਂ ਹੈ ਕਿ ਇੱਕ ਕੋਨੇ ਤੋਂ ਕਰਦੇ ਦੂਜੇ ਕੋਨੇ ਤੱਕ ਆਵਾਜ਼ ਮਾਰੀ, ਜਾਂ 50 ਗਜ਼ ਤੋਂ ਜਾਂ 60 ਗਜ਼ ਤੋਂ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ। ਉਹ ਵੀ ਮੈਂ ਜਦੋਂ ਜ਼ਿਕਰ ਕੀਤਾ ਕਿ ਜੇ ਸਪੇਸ 'ਚ ਹੋਵੋ ਤਾਂ 1 ਫੁੱਟ 'ਤੇ ਵੀ ਤੁਸੀਂ ਆਵਾਜ਼ ਨਹੀਂ ਮਾਰ ਸਕਦੇ, ਜਦ ਦੋਨਾਂ ਦੇ ਕੰਨਾਂ ਦੇ ਵਿੱਚ ਉਹ ਯੰਤਰ ਲੱਗੇ ਨਾ ਹੋਣ, ਕਿਉਂਕਿ ਉੱਥੇ ਸਪੇਸ, ਉੱਥੇ ਐਟਮੋਸਫੇਅਰ ਨਹੀਂ ਆ, ਉੱਥੇ ਵਾਤਾਵਰਨ ਨਹੀਂ ਆ, ਉਹ ਕੈਰੀ ਹੀ ਨਹੀਂ ਹੁੰਦੀ ਆਵਾਜ਼ ਨੂੰ ਟਰੈਵਲ ਕਰਨ ਵਾਸਤੇ, ਰੋਸ਼ਨੀ ਨੂੰ ਟਰੈਵਲ ਕਰਨ ਵਾਸਤੇ ਕਿਸੇ ਮਾਧਿਅਮ ਦੀ ਲੋੜ ਨਹੀਂ ਆ। ਉਹ ਸਗੋਂ ਜਿੱਥੇ ਕੋਈ ਮਾਧਿਅਮ ਨਹੀਂ ਆ ਉੱਥੇ ਉਹ ਜ਼ਿਆਦਾ ਫਾਸਟ ਚੱਲਦੀ ਆ, जिस तरह के 3 लाख किलोमीटर पर सैकेंड, पर जिहड़ी आवाज़ है इस नूं ट्रैवल वास्ते भी माध्यम चाहिए। आपां देखदे हां ना कई वारी जदों बदलां दी जिहड़ी, जदों आपां देखदे हां बदल गरजदे ने, जिहड़ी उस तों कुछ रोशनी घट तों घट कई सैकेंड अद्धा मिनट पहलां जिहड़ी उह साडे तक पहुँच जाती है, जदों बदल टकराउंदे ने जिहड़ी उसकी इलैक्ट्रिक जिहड़ी उह रोशनी हुंदी है, ते जिहड़ी आवाज़ आ ਉਹ ਉਸ ਤੋਂ ਬਾਅਦ ਘੱਟ ਤੋਂ ਘੱਟ 30-35 ਸੈਕਿੰਡ ਤੋਂ ਬਾਅਦ ਉਹ ਜਿੰਨੇ ਦੂਰ ਹੋਣਗੇ ਇੰਨਾ ਟਰੈਵਲ ਹੋ ਕੇ ਸਾਡੇ ਤੱਕ ਆਏ, ਕਿਉਂਕਿ ਉਸ ਦੀ ਟਰੈਵਲਿੰਗ ਦੀ ਜਿਹੜੀ ਉਹ ਮੀਟਰਸ ਦੇ ਵਿੱਚ। ਇਸੇ ਤਰ੍ਹਾਂ ਕੋਲ ਬੈਠੇ ਹੋਈਏ ਦੂਰ ਬੈਠੇ ਹੋਈਏ, ਇਸ ਦਾ ਜਿਹੜਾ ਸਾਡੇ ਸਰੀਰ ਨਾਲ ਸੰਬੰਧ ਹੈ, ਜਿਸ ਤਰ੍ਹਾਂ ਬਾਣੀ ਕਹਿੰਦਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਕੇ ਮੇਰੀ ਆਤਮਕ ਅਵਸਥਾ ਉੱਪਰ ਉੱਠਦੀ ਹੈ, ਉਹ ਉੱਚੀ ਹੁੰਦੀ ਹੈ। ਪਰ ਕਿਵੇਂ? ਬਾਣੀ 'ਚ ਹੀ ਜ਼ਿਕਰ ਆਉਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਗੱਲ ਮਨ ਤੱਕ ਉਸਨੂੰ ਲੈ ਜਾਣ ਦੀ ਹੈ, ਅਮਲ ਦੀ ਹੈ, ਸਮਝਣ ਦੀ ਹੈ। ਕਿਉਂਕਿ ਆਪਾਂ ਇਸ ਪੰਕਤੀ ਨੂੰ ਬਾਅਦ ਹੀ ਵਿਚਾਰਦੇ ਹਾਂ, ਪਹਿਲਾਂ ਇਹ ਵਿਚਾਰਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਆ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ। ਗਾਉਂਦੇ ਆ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਜਿਸਨੇ ਸੱਚੀ ਗੁਰੂ ਦੀ ਜਿਹੜੀ ਆਗਿਆ ਵਿਚਾਰ ਹੈ ਉਸਨੂੰ ਸਤਿਬਚਨ ਕਹਿ ਕੇ ਪ੍ਰਵਾਨ ਕਰ ਲਿਆ, ਸਮਝ ਲਿਆ, ਵਸਾ ਲਿਆ, ਪ੍ਰਵਾਨਤਾ ਉਸਨੂੰ ਮਿਲੇਗੀ, ਕਿਉਂਕਿ ਉਹਦੀ ਟ੍ਰਾਂਸਫਰਮੇਸ਼ਨ ਹੋਏਗੀ ਜਿਸਨੇ ਉਹ ਸਮਝਿਆ। ਨਹੀਂ ਤਾਂ ਜੇ ਸਮਝਿਆ ਹੀ ਨਹੀਂ, ਪੜ੍ਹਿਆ ਇੱਕ ਕੰਨ ਪੜ੍ਹਿਆ ਦੂਜੇ ਪੜ੍ਹਨ ਨਾਲ ਕੁਛ ਨਹੀਂ ਹੁੰਦਾ। ਗੁਰਬਾਣੀ ਮੈਂ ਨਹੀਂ ਕੋਲੋਂ ਕਹਿ ਰਿਹਾ, ਗੁਰੂ ਸਾਹਿਬ ਹੀ ਕਹਿ ਰਹੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁੱਟ ਗਿਓ ਆਦਿ ਕਹੋ ਬੰਦ ਪਾ ਦੇ। ਉਹ ਕਹਿੰਦੇ ਕਿ ਤੇ ਰਿਪੀਟਡ ਕਰਮ ਨੇ, ਜਦੋਂ ਤੱਕ ਉਸਨੂੰ ਸਮਝਣਾ ਹੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਂ ਨੇ। ਸਤਿਗੁਰ ਨੂੰ ਸਭ ਦੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਕਰਨੇ ਆ, ਹੁਣ ਉਹ ਵਿਚਾਰ ਕਿਵੇਂ ਆਏਗੀ ਸਾਡੇ ਅੰਦਰ? ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ, ਇਹ ਜੋ ਦੇਖ ਰਹੀਆਂ ਨੇ ਇਹ ਅੱਖਾਂ ਨਹੀਂ ਦੇਖ ਰਹੀਆਂ। ਇਸਲਾਮ ਦੇ ਵਿੱਚ ਵੀ ਵੱਡੇ ਵੱਡੇ ਸਾਇੰਟਿਸਟ ਹੋਏ ਆ, ਪਰ ਕਿਉਂਕਿ ਜਦੋਂ ਜਿਹੜੇ ਉਹ ਲੋਕ ਸੀ, ਮੁੱਲਾ ਲੋਕ ਜਿਹੜੇ ਧਰਮ ਦੇ ਹਾਵੀ ਹੋ ਗਏ, ਉਹਨਾਂ ਨੇ ਉਹ ਵਿਗਿਆਨਕ ਸੋਚ ਨੂੰ ਬੰਦ ਕਰਵਾ ਦਿੱਤਾ, ਅਤੇ ਉਹ ਲੋਕ ਜਿਹੜੀ ਸੀ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਜਿਹੜੇ ਅਲਜਬਰਾ ਵਗੈਰਾ ਮੇਰੇ ਖਿਆਲ ਬਰੂਨੀ ਸੀ, ਜਿਸ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਡੀਆਂ ਅੱਖਾਂ ਨਹੀਂ, ਅੱਖਾਂ ਸਿਰਫ ਕੈਮਰੇ ਦਾ ਕੰਮ ਕਰਦੀਆਂ ਨੇ, ਦਿਮਾਗ ਦੇਖਦਾ ਹੈ। ਸਾਡੀਆਂ ਅੱਖਾਂ ਜਿਹੜੀਆਂ ਦੇਖਦੀਆਂ ਨੇ, ਆਪਾਂ ਵਿਸ਼ੇ ਦੇ ਦੂਜੇ ਪਾਸੇ ਨਾਲ ਚਲੇ ਜਾਈਏ, ਅੱਖਾਂ ਜੋ ਦੇਖਦੀਆਂ ਨੇ ਉਹ ਇੱਕ ਪਿਕਚਰ ਲੈ ਰਹੀਆਂ ਨੇ, ਜਿਹੜੀ ਯਾਨੀ ਕਿ ਉਲਟੀ ਪਿਕਚਰ ਹੁੰਦੀ ਸਰ, ਨੈਗੇਟਿਵ ਦੀ ਹੁੰਦੀ ਹੈ। ਉਹ ਜਦੋਂ ਅੰਦਰ ਸਾਡੇ ਰਿਟਨਾ ਤੋਂ ਬਾਅਦ ਸਾਡੀ ਜਿਹੜੀ ਆਪਟਿਕ ਨਰਵ ਆ ਉਸ ਦੀ ਥਰੋ ਬ੍ਰੇਨ 'ਚ ਜਾਂਦੀ ਆ, ਬ੍ਰੇਨ ਉਸ ਨੂੰ ਦੁਬਾਰਾ ਸਿੱਧਾ ਕਰਕੇ ਇਹ ਕੰਮ ਜਿਹੜਾ ਹੈ ਮਿਲੀ ਸੈਕਿੰਡਸ ਦੇ ਵਿੱਚ ਹੀ ਹੋ ਜਾਂਦਾ ਹੈ, ਨੈਨੋ ਸੈਕਿੰਡਸ ਦੇ ਵਿੱਚ। ਇਹ ਨਹੀਂ ਕਿ ਟਾਈਮ ਲੱਗਦਾ, ਉਹ ਦੇਖ ਰਹੀ ਹੁੰਦੀ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਪਾਸਟ ਵੀ ਦੇਖ ਰਹੇ ਹੁੰਦੇ ਹਾਂ, ਪਰ ਉਹ ਪਾਸਟ ਵੀ ਜਿਹੜਾ ਬਹੁਤ ਫਾਸਟ ਹੁੰਦਾ ਹੈ, ਕਿਉਂਕਿ ਇੱਕ ਸੈਕਿੰਡ ਦਾ ਇੱਕ ਅਰਖਰਵਾਂ ਹਿੱਸਾ ਅਰਵਾਂ ਹਿੱਸਾ ਹੁੰਦਾ ਹੈ। ਸੋ ਸਾਨੂੰ ਉਸਨੂੰ ਅਸੀਂ ਅਨੁਭਵ ਨਹੀਂ ਕਰ ਸਕਦੇ ਕਿ ਅਸੀਂ ਕਿੰਨੀ ਜਲਦੀ ਦੇਖਿਆ। ਇਸੇ ਤਰ੍ਹਾਂ ਕੰਨਾਂ ਦਾ ਜਿਹੜਾ ਗੱਲ ਹੈ, ਕੰਨ ਵੀ ਜਿਹੜੇ ਆ ਉਹ ਉਹਨਾਂ ਤਰੰਗਾਂ ਨੂੰ ਰਿਸੀਵ ਕਰਦੇ ਆ। ਸਾਡਾ ਸਭ ਤੋਂ ਪਹਿਲਾਂ ਜਿਹੜਾ ਆਊਟਰ ਹਿੱਸਾ ਹੈ ਕੰਨ ਦਾ, ਉਹ ਮਿਡਲ ਏਅਰ ਨੂੰ ਡਰਮ ਨਾਲ ਟਕਰਾ ਕੇ ਉਹ ਕਨਵਰਟ ਹੋ ਕੇ ਜਿਹੜੀਆਂ ਤਰੰਗਾਂ ਨੇ ਉਹ ਬ੍ਰੇਨ 'ਚ ਜਾਂਦੀਆਂ ਨੇ ਨਰਵ ਦੇ ਥਰੂ। ਤੇ ਫਿਰ ਉਹ ਸਾਡੇ ਮਨ ਤੱਕ ਪਹੁੰਚਦੀਆਂ ਨੇ, ਦਿਮਾਗ ਤੱਕ ਪਹੁੰਚਦੀਆਂ ਨੇ, ਉਸ ਦੀ ਅਸੀਂ ਬੋਲਦੇ ਹਾਂ ਜੋ ਬੋਲ ਰਹੇ ਹਾਂ, ਇਸੇ ਤਰ੍ਹਾਂ ਹੀ ਆ। ਹੁਣ ਉਹਨਾਂ ਸ਼ਬਦਾਂ ਨੂੰ ਡੀਕੋਡ ਕੀਤਾ ਜਾਂਦਾ ਹੈ। ਇਹ ਪ੍ਰੋਸੈਸ ਜਿਹੜੀ ਆ ਸਾਨੂੰ, ਮਤਲਬ ਅਗਰ ਅਸੀਂ ਇਸਨੂੰ ਡੀਪ ਜਾਈਏ ਤਾਂ ਬਹੁਤ ਲੰਬੀ, ਯਾਨੀ ਕਿ ਕੰਪਲੀਕੇਟਿਡ ਆ, ਪਰ ਹੋ ਰਹੀ ਆ ਨੈਨੋ ਸੈਕਿੰਡਸ ਦੇ ਵਿੱਚ। ਅਸੀਂ, ਸਾਡੀ ਜਿਹੜੀ ਦ੍ਰਿਸ਼ਟੀ ਆ, ਅਸੀਂ ਉਸ ਲੈਵਲ ਤੱਕ, ਉਸ ਸ਼ਾਰਟ ਸਮੇਂ ਦੇ ਉਸ ਸ਼ਾਰਟ ਹਿੱਸੇ ਤੱਕ ਓਬਜ਼ਰਵ ਨਹੀਂ ਕਰ ਸਕਦੇ, ਪਰ ਜਿਤਨੇ ਮਾਈਨਿਊਟ ਛੋਟੇ ਤੋਂ ਛੋਟੇ ਜਿਹੜੇ ਜੀਵ ਨੇ, ਜਿਹੜੇ ਨੈਨੋ ਸੈਕਿੰਡਸ ਦੇ ਵਿੱਚ ਹੀ ਪੈਦਾ ਹੁੰਦੇ, ਉਹਨਾਂ ਦੇ ਜੀਵ ਖਤਮ ਹੋ ਜਾਓ, ਉਹਨਾਂ ਨੂੰ ਉਸਦਾ ਅਹਿਸਾਸ ਹੁੰਦਾ ਹੈ ਕਿ ਉਹਨਾਂ ਦਾ ਉਹ ਟਾਈਮ ਵੀ, ਨੈਨੋ ਸੈਕਿੰਡ ਦਾ ਟਾਈਮ ਵੀ ਕਿੰਨਾ ਲੰਬਾ ਹੁੰਦਾ ਹੈ। ਜੇ ਹੁਣ ਆਪਾਂ ਬ੍ਰਹਿਮੰਡ ਦੀ ਉਮਰ ਦਾ ਗੱਲ ਕਰ ਲਈਏ, ਜਿੰਨੇ ਸਾਲਾਂ ਦੀ ਸਭਿਅਤਾ ਹੋਈ ਹੈ ਮਨੁੱਖ ਦੀ, ਉਹ ਤਾਂ ਇੱਕ ਉਸ ਦੇ ਮੁਕਾਬਲੇ ਵਿੱਚ ਇੱਕ ਅੱਖ ਦਾ ਫੋਰ ਜਿੰਨਾ ਸਮਾਂ ਵੀ ਨਹੀਂ ਆ, ਜੇ ਆਪਾਂ ਬ੍ਰਹਿਮੰਡ ਦੀ ਉਮਰ ਨੂੰ ਲੈ ਲਈਏ। ਸੋ ਇਸੇ ਤਰ੍ਹਾਂ ਜਦੋਂ ਸਾਡੇ ਕੰਨ ਸੁਣਦੇ ਆ, ਅੰਮ੍ਰਿਤ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਸ਼ਬਦ ਦੀ ਵਿਚਾਰ ਕੰਨਾਂ ਦੁਆਰਾ ਮਨ ਤੱਕ ਪਹੁੰਚਦੀ ਹੈ, ਮਨ ਉਸ ਨੂੰ ਪੀਂਦਾ ਹੈ। ਇੱਥੇ ਕਿਉਂਕਿ ਅੰਮ੍ਰਿਤ ਦੀ ਗੱਲ ਆ ਰਹੀ ਹੈ ਨਾ, ਪਰ ਉਹ ਕਿਵੇਂ ਪੀਂਦਾ ਹੈ? ਉਹ ਜੀਵ ਨਾਲ ਨਹੀਂ ਪੀ ਰਿਹਾ, ਪਾਣੀ ਵਾਂਗੂ ਉਸ ਅੰਮ੍ਰਿਤ ਨੂੰ ਕੰਨਾਂ ਦੁਆਰਾ ਪੀ ਰਿਹਾ ਹੈ। ਮਨ ਪੀਵੈ ਸੁਣ, ਸੁਣ ਕੇ ਉਸਨੂੰ ਪੀਂਦਾ ਹੈ। ਅਸੀਂ ਤਾਂ ਕਈ ਵਾਰ ਨਾ ਇਹੋ ਜਿਹੀਆਂ ਹੋਰ ਕਹਾਣੀਆਂ ਵੀ ਬਣਾ ਛੱਡਦੇ ਹਾਂ, ਹੋਰਾਂ ਦਰਸ਼ਨਾਂ ਤੋਂ, ਹੋਰਾਂ ਵਿਚਾਰਧਾਵਾਂ ਤੋਂ ਪ੍ਰਭਾਵਿਤ ਹੋ ਕੇ, ਕਿਹੋ ਜਿਹੀ ਇੱਕ ਤਰ੍ਹਾਂ ਦਾ ਜੀਵ ਦੇ ਅੰਦਰ ਇੱਕ ਰਸ ਟਪਕਦਾ ਹੈ, ਉਹ ਮਿੱਠਾ ਲੱਗਦਾ ਹੈ, ਉਹ ਭਾਵੇਂ ਸਾਡੇ ਅੰਦਰ ਨੱਕ ਚੋ ਕੇ ਅੰਦਰ ਜਾ ਰਿਹਾ ਹੋਵੇ, ਅਸੀਂ ਉਸਨੂੰ ਵੀ ਬਣਾ ਬੈਠਾ ਰਸ। ਗੁਰਬਾਣੀ ਨੇ ਮਨ ਦੇ ਪੀਣ ਨੂੰ, ਅੰਮ੍ਰਿਤ ਪੀਣ ਨੂੰ ਕਿਹਾ ਕਿ ਕੰਨਾਂ ਦੁਆਰਾ ਸੁਣ ਕੇ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਜਦੋਂ ਸਾਡਾ ਮਨ ਪੀਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਸ ਤਰ੍ਹਾਂ ਜਿਸ ਤਰ੍ਹਾਂ ਮੱਠੀ ਮੱਠੀ ਵਰਖਾ ਹੋ ਰਹੀ ਹੋਵੇ ਅਤੇ ਉਹ ਧਰਤੀ 'ਤੇ ਜਦੋਂ ਪੈਂਦੀ ਆ, ਉਹ ਧਰਤੀ ਦੇ ਅੰਦਰ ਸਮਾ ਜਾਂਦੀ ਆ, ਉਹ ਇੱਕਦਮ ਜਿਹੜੀ ਲਗਾਤਾਰ ਜ਼ੋਰ ਨਾਲ ਜਿਹੜੀ ਬਾਰਿਸ਼ ਪੈਂਦੀ ਆ, ਉਹਦੇ ਨਾਲ ਉਹ ਧਰਤੀ ਨੂੰ ਸਖਤ ਨਹੀਂ ਕਰਦੀ, ਉਹ ਉਹਨੂੰ ਉਹ ਪੋਲੀ ਪੋਲੀ ਧਰਤੀ ਦੇ ਅੰਦਰ ਜਾਂਦੀ ਹੈ, ਧਰਤੀ ਪੀਂਦੀ ਆ ਉਹਨੂੰ, ਉਹ ਧਰਤੀ ਨੂੰ ਸਰਿਆਬ ਕਰ ਛੱਡਦੀ ਆ, ਉਸ ਦੇ ਨਾਲ ਧਰਤੀ ਸਬਜ਼ਾਰ ਪੈਦਾ ਹੁੰਦਾ ਹੈ। ਜਿਹੜੀ ਇੱਕਦਮ ਮਾਰਕੁੱਟ ਵਾਲੀ ਬਾਰਿਸ਼ ਹੁੰਦੀ ਆ, ਉਹ ਇੱਕਦਮ ਵਹਿ ਵੀ ਜਾਂਦੀ ਆ, ਉਹ ਸਗੋਂ ਕਈ ਵਾਰੀ ਧਰਤੀ ਨੂੰ ਹੋਰ ਸਖਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ ਇਹ ਹਲਕੀ ਹਲਕੀ ਗਿਆਨ ਦੀ ਵਰਖਾ ਹੈ, ਅੰਮ੍ਰਿਤ ਦੀ ਵਰਖਾ ਹੈ, ਬਾਣੀ ਦੀ ਵਰਖਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਅਤੇ ਇਹ ਜਦੋਂ ਵਸਦੀ ਆ, ਇਹ ਸਾਡਾ ਮਨ ਪੀਂਦਾ ਹੈ ਸੁਣ ਕੇ, ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਜਿਹੜੀ ਆ, ਉਹ ਜਦੋਂ ਮਨ ਤੱਕ ਪਹੁੰਚਦੀ ਆ, ਮਨ ਪੀਂਦਾ ਹੈ। ਅਨੰਦ ਵਿਨੋਦ ਕਰਿਆ ਦਿਨ ਰਾਤੀ, ਸਦਾ ਸਦਾ ਹਰ ਕੇ ਲੱਗ। ਫਿਰ ਅਵਸਥਾ ਕਿਹੜੀ ਬਣ ਜਾਂਦੀ ਹੈ? ਇੱਕ ਪਰਮਨੈਂਟ ਅਵਸਥਾ, ਦਿਨ ਰਾਤ ਲਗਾਤਾਰ 24 hours 24/7 ਜਿਸਨੂੰ ਅਸੀਂ ਕਹਿੰਦੇ ਹਾਂ, ਲਗਾਤਾਰ ਬਣੀ ਰਹੀ ਹੈ। ਅਨੰਦ ਵਿਨੋਦ ਕਰਿਆ ਦਿਨ ਰਾਤੀ, ਸਦਾ ਸਦਾ ਹਰ ਕੇ ਲੱਗ, ਹਮੇਸ਼ਾ ਉਹ ਹਰੀ ਨਾਲ ਜੁੜਿਆ ਰਹਿੰਦਾ, ਮਤਲਬ ਮਨ ਖਿੜੀ ਹੋਈ ਅਵਸਥਾ 'ਚ ਚਲਾ ਜਾਂਦਾ ਹੈ। ਸੋ ਇਹ ਜਿਹੜਾ, ਜਿਸ ਬਾਣੀ ਦਾ, ਜਿਸ ਗੁਰੂ ਸਾਹਿਬ ਦਾ, ਪਹਿਲੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ, ਸ਼ਬਦ ਗੁਰੂ ਦੀ, ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਇਹ ਕਿਹਾ ਸੀ ਕਿ ਇਸ ਨੂੰ ਅਸੀਂ ਫਿਰ ਕੰਟੀਨਿਊ ਕਰਾਂਗੇ, ਅੱਜ ਇਸਦਾ ਦੂਸਰਾ ਹਿੱਸਾ ਹੈ। ਅਤੇ ਇਹਦੇ ਵਿੱਚ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਸਾਡੇ ਗੁਰੂ ਨੇ, ਵਰਤਮਾਨ ਗੁਰੂ ਨੇ, ਅਤੇ ਹਰ ਸਮੱਸਿਆ ਦਾ, ਇਹ ਫਿਲੋਸਫੀ ਹੈ, ਕਥਾ ਕਹਾਣੀਆਂ ਨਹੀਂ ਹਨ। ਹਾਂ, ਜੇ ਕਿਸੇ ਪੁਰਾਤਨ, ਵਰਤਮਾਨ, ਭਾਰਤੀ ਪਰੰਪਰਾ ਦੇ ਵਿੱਚੋਂ ਮਿਥਿਹਾਸ ਦੇ ਵਿੱਚੋਂ ਕੁਛ ਸਾਖੀਆਂ ਦਾ ਜ਼ਿਕਰ ਆਉਂਦਾ ਹੈ। ਇਸ ਦਾ ਇਹ ਵੀ ਕਦਾਚਿਤ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਕਿ ਬਈ ਉਹਨਾਂ ਨੂੰ ਮੰਨਿਆ ਜਾ ਰਿਹਾ, ਨਹੀਂ, ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕਾਨਸ਼ੀਅਸਨੈਸ ਦੇ ਵਿੱਚ ਉਹ ਰਚੀਆਂ ਹੋਈਆਂ ਨੇ, ਜਿਨ੍ਹਾਂ ਜੋ ਉਹਨਾਂ ਤੋਂ ਵਾਕਿਫ ਨੇ, ਉਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ। ਗੁਰਮਤ ਦਾ ਇਹ ਵਿਚਾਰ ਹੈ ਕਿ ਪਹਿਲਾਂ ਦੂਜੇ ਦਾ ਵਿਚਾਰ ਦੇ, ਮਤਲਬ ਮੈਥੋਡੋਲੋਜੀ ਹੈ ਬਾਣੀ ਦੀ ਆਪਣੀ। ਕਿਤੇ ਵੀ ਤੁਸੀਂ ਦੇਖ ਲਓ, ਪਹਿਲੇ ਦੂਜੇ ਮਤ ਦਾ, ਆਪਾਂ ਜਿਹੜੀ ਪੌੜੀ ਦਾ ਜ਼ਿਕਰ ਕੀਤਾ, ਜਿਸ ਆਪਾਂ ਜ਼ਿਕਰ ਕੀਤਾ ਏਕਾ ਮਾਈ ਜੁਗਤ ਵਿਆਹੀ, ਇਹ ਪਹਿਲੇ ਉਹਨਾਂ ਦੀ ਗੱਲ ਹੈ, ਫਿਰ ਗੁਰੂ ਸਾਹਿਬ ਅਗਲੀ ਗੱਲ ਆਪਣਾ ਮਤ ਬਾਅਦ ਵਿੱਚ ਦੇ ਰਹੇ ਆ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਆਪਾਂ ਕਈ ਵਾਰੀ ਜ਼ਿਕਰ ਕਰਨਾ ਸ਼ੁਰੂ ਕਰ ਛੱਡਦੇ ਹਾਂ ਜੀ, ਗੁਰੂ ਸਾਹਿਬ ਕਹਿੰਦੇ ਆ ਲੱਖਾਂ ਪਾਤਾਲ, ਨਹੀਂ, ਗੁਰੂ ਸਾਹਿਬ ਕਹਿ ਰਿਹਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ। ਇਹ ਵੇਦਾਂ ਦਾ ਵਿਚਾਰ ਹੈ, ਉਹ ਗਿਣਤੀਆਂ ਕਰ ਕਰਕੇ ਥੱਕ ਗਏ ਨੇ। ਸਹਿਸੀ 18 ਕਹਿਣ ਕਿਤੇਬਾਂ ਅਸਲੂ ਇੱਕ ਤਾਤ ਕਿਤੇਬਾਂ, ਪੱਛਮੀ ਧਰਮ ਧਾਰਮਿਕ ਪੁਸਤਕਾਂ ਜਿਹੜੀਆਂ ਨੇ ਉਹ ਕਹਿ ਰਹੇ ਨੇ 18,000 ਆਲਮ, ਕਿਉਂਕਿ ਉਹ ਤਿੰਨੋਂ ਧਰਮਾਂ ਦੀਆਂ ਤਿੰਨੋਂ ਬੁੱਕਸ ਇੱਕ ਦੂਜੇ ਦੀ ਐਕਸਪੈਂਸ਼ਨ ਨੇ। 18,000 ਆਲਮ ਦਾ ਗੱਲ ਕਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਆ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਉੱਥੇ ਇਨਫਿਨਿਟੀ ਦੀ ਗੱਲ ਕਰ ਰਹੇ ਨੇ, ਅਨੰਤਤਾ ਦੀ, ਬੇਅੰਤਤਾ ਦੀ, ਇਨਫਾਈਨਿਟ, ਗਿਣਤੀ 'ਚ ਨਹੀਂ ਪਏ। ਸੋ ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਕੱਲ੍ਹ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ,
4: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੀਨ ਦਿਆਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਸਤਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਸ੍ਰੀ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਪ੍ਰਾਪਤ ਹੋ ਰਿਹਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਚੌਥੇ ਸਰੂਪ, ਬੇਅੰਤ ਬਖਸ਼ਿਸ਼ਾਂ ਦੇ ਭੰਡਾਰ, ਬੇਅੰਤ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਅੱਜ ਜੋਤੀ ਜੋਤ ਸਮਾਉਣ ਦਾ ਦਿਵਸ ਹੈ, ਦਿਹਾੜਾ ਹੈ। ਧੰਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿਖੇ ਚੂਨਾ ਮੰਡੀ ਮਹੱਲੇ ਵਿੱਚ ਸੋਢੀ ਕੁਲ ਵਿੱਚ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਕੱਤਕ ਵਦੀ ਦੂਜ ਸੰਮਤ 1591 ਬਿਕਰਮੀ ਨੂੰ ਆਪ ਜੀ ਨੇ ਅਵਤਾਰ ਧਾਰਨ ਕੀਤਾ। ਸਮੇਂ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਚਰਨ ਸਰਣ ਪ੍ਰਾਪਤ ਹੋਈ। ਗੋਇੰਦਵਾਲ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਜੀ ਕੀ ਪਾਵਨ ਹਜ਼ੂਰੀ ਦੇ ਵਿੱਚ ਆਪਣਾ ਆਪਾ ਸੰਪੂਰਨ ਤੌਰ 'ਤੇ ਗੁਰਚਰਨਾਂ ਨੂੰ ਅਰਪਣ ਕੀਤਾ। ਬੜੇ ਪ੍ਰੇਮ ਅਤੇ ਬੜੀ ਨਿਮਰਤਾ ਦੇ ਨਾਲ ਗੁਰੂ ਘਰ ਦੇ ਵਿੱਚ ਬੇਅੰਤ ਸੇਵਾਵਾਂ ਨਿਭਾਈਆਂ। ਸ੍ਰੀ ਬੌਲੀ ਸਾਹਿਬ ਦੀ ਚੱਲਦੀ ਸੇਵਾ ਦੇ ਵਿੱਚ ਟੋਕਰੀ ਢੋਣ ਦੀ ਸੇਵਾ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕੀਆਂ ਸੰਗਤਾਂ ਨੂੰ ਗਰਮੀਆਂ ਦੇ ਮੌਸਮ ਵਿੱਚ ਪੱਖਾ ਝੱਲਣ ਦੀ ਸੇਵਾ, ਬੇਅੰਤ ਤਰ੍ਹਾਂ ਦੀ ਸੇਵਾ ਆਪ ਜੀ ਨੇ ਬੜੀ ਲਗਨ ਨਾਲ ਤਨੋ ਮਨੋ ਹੋ ਕੇ ਕੀਤੀ। ਔਰ ਉਹ ਸੇਵਾ ਕਰਦਿਆਂ ਕਰਦਿਆਂ ਹੋਇਆਂ ਸਿਮਰਨ ਬੰਦਗੀ ਵਿੱਚ ਲੀਨ ਹੋਇਆ ਹੋਇਆਂ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਐਸੇ ਪ੍ਰਵਾਨ ਹੋਏ ਕਿ ਤੀਸਰੇ ਪਾਤਸ਼ਾਹ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਦੇ ਨਾਲ ਕੀਤਾ। ਗੋਇੰਦਵਾਲ ਸਾਹਿਬ ਵਿਖੇ ਹੀ 1610 ਬਿਕਰਮੀ ਸੰਮਤ ਵਿੱਚ ਆਪ ਜੀ ਕਾ ਵਿਵਾਹ ਕਾਰਜ, ਆਨੰਦ ਕਾਰਜ ਬੀਬੀ ਭਾਨੀ ਜੀ ਕੇ ਨਾਲ ਹੋਇਆ। ਭਾਵੇਂ ਗੁਰੂ ਘਰ ਦੇ ਨਾਲ ਬੜੀ ਅਹਿਮ ਸੰਸਾਰਿਕ ਰਿਸ਼ਤੇਦਾਰੀ ਜੁੜੀ ਹੈ, ਪਰ ਸੇਵਾ ਵਾਲੀ ਬਿਰਤੀ ਵਿੱਚ, ਨਿਮਰਤਾ ਵਿੱਚ, ਨਿਰਮਾਣਤਾ ਵਿੱਚ ਕੋਈ ਘਾਟ ਨਹੀਂ ਆਈ, ਬਲਕਿ ਪਹਿਲਾਂ ਨਾਲੋਂ ਵੀ ਨਿਮਰਤਾ ਵਧੀ, ਸੇਵਾ ਭਾਵਨਾ ਵਧੀ। ਔਰ ਗੁਰੂ ਘਰ ਦੇ ਇਉਂ ਅਹਿਮ ਰਿਸ਼ਤੇਦਾਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕੇਵਲ ਗੁਰੂ ਕੇ ਸੇਵਕ ਵਜੋਂ ਹੀ ਜਾਣਿਆ ਅਤੇ ਸੇਵਾ ਭਾਵਨਾ ਦੇ ਵਿੱਚ ਲੱਗਿਆ ਹੋਇਆ ਉਹ ਟੋਕਰੀ ਢੋਣ ਦੀ ਸੇਵਾ ਅਤੇ ਹੋਰ ਸੇਵਾਵਾਂ ਨਿਭਾਉਂਦੇ ਰਹੇ। 1615 ਬਿਕਰਮੀ ਸੰਮਤ ਦੇ ਵਿੱਚ ਆਪ ਜੀ ਕੇ ਗ੍ਰਹਿ ਵਿਖੇ ਪਹਿਲੀ ਸੰਤਾਨ ਦਾ ਜਨਮ ਹੋਇਆ, ਪੁੱਤਰ ਜਨਮਿਆ ਜਿਸਦਾ ਨਾਮ ਪ੍ਰਿਥੀ ਚੰਦ ਰੱਖਿਆ। 1618 ਬਿਕਰਮੀ ਵਿੱਚ ਦੂਸਰੇ ਸਾਹਿਬਜ਼ਾਦੇ ਬਾਬਾ ਮਹਾਂਦੇਵ ਜੀ ਨੇ ਜਨਮ ਲਿਆ ਅਤੇ 1620 ਬਿਕਰਮੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਗੋਇੰਦਵਾਲ ਸਾਹਿਬ ਵਿਖੇ ਗੁਰੂ ਕੀ ਸੇਵਾ ਕਰਦਿਆਂ ਕਰਦਿਆਂ ਹੋਇਆਂ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਐਸੇ ਪਾਤਰ ਬਣੇ ਕਿ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦੀ ਤਿਆਰੀ ਕੀਤੀ, ਉਹਦੇ ਤੋਂ 2 ਦਿਨ ਪਹਿਲਾਂ ਭਾਦਰੋਂ ਸੁਦੀ ਤ੍ਰਾਉਦਸੀ ਵਾਲੇ ਦਿਨ ਆਪ ਜੀ ਨੂੰ ਗੁਰਤਾ ਗੱਦੀ ਉੱਪਰ 1631 ਬਿਕਰਮੀ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸੁਭਾਏ ਮਾਨ ਕੀਤਾ।
ਇਸ ਤੋਂ ਪਹਿਲਾਂ ਹੀ ਸਤਿਗੁਰਾਂ ਦੇ ਹੁਕਮ ਮੁਤਾਬਕ ਆਪ ਜੀ ਨੇ ਇਸ ਨਗਰ ਨੂੰ ਬੰਨਣਾ, ਇਸ ਨੂੰ ਵਸਾਉਣਾ ਆਰੰਭ ਕੀਤਾ ਸੀ। ਜੋ ਜੋ ਨਿਸ਼ਾਨੀਆਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਦੱਸੀਆਂ ਸਨ ਕਿ ਤੁੰਗ ਔਰ ਇਸੇ ਤਰ੍ਹਾਂ ਗੁਮਟਾਲਾ ਇਤਿਹਾਦਕ ਪਿੰਡਾਂ ਦੇ ਵਿਚਾਲੇ ਇਹੋ ਜੀ ਜ਼ਮੀਨ ਹੈ, ਇਉਂ ਇਉਂ ਬੇਰੀਆਂ ਦੇ ਦਰਖਤ ਨੇ, ਇਹ ਇਹ ਉੱਥੇ ਨਿਸ਼ਾਨੀਆਂ ਹਨ, ਉੱਥੇ ਜਾ ਕੇ ਤੁਸੀਂ ਸਰੋਵਰ ਲਗਾਉਣ ਦੀ ਸੇਵਾ ਆਰੰਭ ਕਰੋ। ਪਹਿਲਾਂ ਸਤਿਗੁਰੂ ਅਮਰਦਾਸ ਜੀ ਕੇ ਬਚਨ ਮੁਤਾਬਕ ਸਾਰੀਆਂ ਨਿਸ਼ਾਨੀਆਂ ਲੱਭ ਕੇ ਸੰਤੋਖ ਸਰ ਦੀ ਸੇਵਾ ਆਪ ਜੀ ਨੇ ਆਰੰਭ ਕੀਤੀ ਸੀ, ਔਰ ਉਹਦੇ ਤੋਂ ਉਪਰੰਤ ਫਿਰ ਇਹ ਜੋ ਅੰਮ੍ਰਿਤ ਸਰੋਵਰ ਹੈ ਅੰਮ੍ਰਿਤਸਰ, ਇਸ ਦੀ ਸੇਵਾ ਆਰੰਭੀ। ਪਰ ਵਾਪਸ ਗੋਇੰਦਵਾਲ ਸਾਹਿਬ ਆਪ ਜੀ ਨੂੰ ਬੁਲਾ ਲਏ ਜਾਣ ਤੋਂ ਇਹ ਸਰੋਵਰਾਂ ਦੀ ਸੇਵਾ ਜਿਹੜੀ ਅਧਵਾਟੇ ਰਹਿ ਗਈ, ਰੁਕ ਗਈ ਸੀ। ਸਤਿਗੁਰੂ ਜੀ ਨੇ, ਤੀਸਰੇ ਪਾਤਸ਼ਾਹ ਜੀ ਨੇ ਨਗਰ ਵਸਾਉਣ ਦਾ ਹੁਕਮ ਕੀਤਾ ਅਤੇ ਸਭ ਤੋਂ ਪਹਿਲਾਂ ਆਪਣੇ ਰਹਿਣ ਵਾਸਤੇ ਘਰ ਬਣਾਉਣ ਲਈ ਹੁਕਮ ਕੀਤਾ ਸੀ। ਸੋ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਨਗਰ ਦੀ ਮੋਹੜੀ ਗੱਡੀ ਔਰ ਆਪਣੇ ਵਸੇਬੇ ਦੇ ਵਾਸਤੇ ਘਰ ਬਣਾਇਆ। ਗੁਰੂ ਕਾ ਘਰ ਹੋਣ ਕਰਕੇ ਉਸ ਨੂੰ ਗੁਰੂ ਕੇ ਮਹਿਲ ਦੇ ਨਾਮ ਨਾਲ ਜਾਣਿਆ ਗਿਆ, ਜੋ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਸੁਭਾਏਮਾਨ ਹੈ। ਗੁਰਤਾ ਗੱਦੀ ਦੀ ਮਹਾਨ ਦਾਤ ਪ੍ਰਾਪਤ ਹੋਣ ਉਪਰੰਤ ਇੱਥੇ ਗੁਰੂ ਕੇ ਮਹਿਲ ਵਿਖੇ ਹੀ ਆਪ ਜੀ ਨੇ ਨਿਵਾਸ ਰੱਖਿਆ ਔਰ ਇਉਂ ਨਗਰ ਵਸਾਉਣ ਦੇ ਵੱਲ ਆਪ ਜੀ ਨੇ ਪੂਰਾ ਪੂਰਾ ਧਿਆਨ ਦਿੱਤਾ। ਸਾਰਾ ਕਾਰਜ ਜਿੱਥੇ ਦੁਨਿਆਵੀ ਰੂਪ ਵਿੱਚ ਇਹ ਨਿਭਾਇਆ, ਉੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਘਰ ਦੀਆਂ ਬੇਅੰਤ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦਿਆਂ ਹੋਇਆਂ, ਤਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਿਆਂ ਹੋਇਆਂ ਲੋਕ ਪਰਲੋਕ ਦੇ ਵਿੱਚ ਆਪ ਜੀ ਸਹਾਇਕ ਹੋਏ। ਦੂਰੋਂ ਨੇੜਿਓਂ ਦੂਰ ਦੁਰਾਡਿਓਂ ਬੇਅੰਤ ਸੰਗਤਾਂ ਆਪ ਜੀ ਕੇ ਦਰ ਤੇ ਚੱਲ ਚੱਲ ਕੇ ਆਉਂਦੀਆਂ, ਅਰਦਾਸਾਂ ਬੇਨਤੀਆਂ ਕਰਦੀਆਂ, ਸਭ ਦੀਆਂ ਮਨੋਕਾਮਨਾਵਾਂ ਸੰਪੂਰਨ ਹੁੰਦੀਆਂ। ਮਾਲਵੇ ਦੀ ਧਰਤੀ ਤੋਂ ਆ ਕੇ ਬਿਰਧ ਉਮਰ ਵਿੱਚ ਬਾਬਾ ਆਦਮ ਜੀ ਆਪ ਜੀ ਤੋਂ ਬ੍ਰਹਮ ਗਿਆਨੀ ਪੁੱਤਰ ਦੀ ਦਾਤ ਪ੍ਰਾਪਤ ਕਰਦੇ ਨੇ। ਐਸੀਆਂ ਬੇਅੰਤ ਵਡਿਆਈਆਂ ਹਨ ਜਿਨ੍ਹਾਂ ਦਾ ਵਰਣਨ ਕਰ ਸਕਣਾ ਸੰਭਵ ਨਹੀਂ। ਬਹੁਤ ਵਡਿਆਈਆਂ ਮੇਰੇ ਸਾਹਿਬੈ ਨਹਿ ਜਾਹੀ ਗਣੀਆਂ। ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਸੋ ਆਪ ਜੀ ਕੇ ਪੁੱਤਰ ਪਿਰਥੀ ਚੰਦ ਜੀ ਸਾਰਾ ਕਾਰਜ ਭਾਰ ਸੰਭਾਲਦੇ ਹੈ। ਬਾਬਾ ਮਹਾਂਦੇਵ ਜੀ ਆਪਣੇ ਮਸਤ ਸੁਭਾਅ ਦੇ ਵਿੱਚ ਰਹਿੰਦੇ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਵਿੱਚ ਭਗਤੀ ਭਾਵਨਾ ਰੱਖਦਿਆਂ ਹੋਇਆਂ ਪਿਤਾ ਸਤਿਗੁਰੂ ਨੂੰ ਕੇਵਲ ਦੁਨਿਆਵੀ ਪਿਤਾ ਦੇ ਰੂਪ ਵਿੱਚ ਹੀ ਨਹੀਂ ਬਲਕਿ ਸ੍ਰੀ ਅਕਾਲ ਪੁਰਖ ਜੀ ਕਾ ਪ੍ਰਤੱਖ ਰੂਪ ਜਾਣ ਕੇ, ਆਪਣੇ ਸਤਿਗੁਰੂ ਜਾਣ ਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਵੀ ਕਰਦੇ ਅਤੇ ਹਰ ਹੁਕਮ ਦੀ ਪਾਲਣਾ ਵੀ ਕਰਦੇ ਨੇ। ਲੰਘੇ ਦਿਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਕਾ ਗੁਰਤਾ ਗੱਦੀ ਦਿਵਸ ਸੰਗਤਾਂ ਨੇ ਮਨਾਇਆ ਹੈ ਔਰ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਪ੍ਰਸੰਗ ਸਰਵਣ ਕੀਤਾ ਹੈ ਕਿ ਕਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਬਾਰੇ ਭੱਟਾਂ ਨੇ ਫੁਰਮਾਨ ਕੀਤਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਰੀਰਕ ਜਨਮ ਹੁੰਦਿਆਂ ਸਾਰ ਹੀ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਆਪ ਜੀ ਪ੍ਰਵੀਨ ਹਨ, ਬ੍ਰਹਮ ਨੂੰ ਪਛਾਣਿਆ ਹੋਇਆ ਹੈ, ਗੁਰਮਤ ਦੇ ਧਾਰਨੀ ਹਨ। ਕਿਵੇਂ ਉਹਨਾਂ ਦੀ ਘਾਲਣਾ ਤੋਂ, ਉਹਨਾਂ ਦੀ ਸੇਵਾ ਤੋਂ, ਹੁਕਮ ਮੰਨਣ ਦੀ ਪ੍ਰਵਿਰਤੀ ਤੋਂ ਪ੍ਰਸੰਨ ਹੋ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਦੀ ਦਾਤ ਆਪ ਜੀ ਨੂੰ ਭਾਵ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। 1638 ਬਿਕਰਮੀ ਸੰਮਤ ਕਤਕ ਸੁਦੀ ਦੂਜ ਦਾ ਦਿਹਾੜਾ ਤਖਤ ਬਹਿ ਤਖਤੈ ਕੀ ਲਾਇਕ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਹਾਂ ਵੱਡੇ ਪੁੱਤਰਾਂ ਨੂੰ ਛੱਡ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਦਾ ਸਿੰਘਾਸਣ ਬਖਸ਼ਿਸ਼ ਕੀਤਾ ਔਰ ਸੰਸਾਰ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਪੰਚਮ ਪਾਤਸ਼ਾਹ ਜੀ ਕੇ ਪਵਿੱਤਰ ਮੋਢਿਆਂ ਦੇ ਉੱਪਰ ਪਾਈ। ਸਾਧ ਸੰਗਤ ਜੀ, ਇਹ ਜੋ ਗੁਰੂ ਘਰ ਹੈ ਔਰ ਗੁਰਤਾ ਦੀ ਮਹਾਨ ਵਡਿਆਈ ਹੈ,
ਇਹ ਕੋਈ ਦੁਨੀਆਂ ਦੇ ਰਾਜ ਭਾਗ ਦੀ ਤਰ੍ਹਾਂ ਨਹੀਂ ਕਿ ਜਿਵੇਂ ਕੋਈ ਰਾਜਾ ਮਹਾਰਾਜਾ ਉਸਦੇ ਚਲਾਣੇ ਉਪਰੰਤ ਉਸਦਾ ਵੱਡਾ ਪੁੱਤਰ ਰਾਜ ਤਖਤ ਦਾ ਹੱਕਦਾਰ ਮੰਨਿਆ ਜਾਂਦਾ ਸੀ। ਆਪਾਂ ਪਿੱਛੋਂ ਤੱਕ ਦੇ ਆਈਏ ਗੁਰੂ ਕਾ ਇਤਿਹਾਸ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਧੁਰੋਂ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਗੁਰਤਾ ਦੀ ਅਗੰਮੀ ਜੋਤ ਲੈ ਕੇ ਸੰਸਾਰ ਵਿੱਚ ਪ੍ਰਗਟ ਹੋਏ, ਪਰ ਅਗਾਂਹ ਸੰਸਾਰ ਦਾ ਪਾਰ ਉਤਾਰਾ ਕਰਨ ਦੀ ਇਹ ਮਹਾਨ

ਸਤਿਗੁਰੂ ਅਮਰਦਾਸ ਜੀ ਨੇ ਵੀ ਦੋਹਾਂ ਪੁੱਤਰਾਂ ਨੂੰ ਛੱਡ ਕੇ ਗੁਰਤਾ ਦਾ ਤਖਤ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ। ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਪਾਵਨ ਬਚਨ ਨੇ, ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬਹੁ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਜਿੱਥੇ ਚੰਦਨ ਦਾ ਦਰਖਤ ਪੈਦਾ ਹੋਵੇ ਉਹਦੇ ਪ੍ਰਭਾਵ ਨਾਲ, ਉਹਦੀ ਸੁਗੰਧੀ ਦੇ ਪ੍ਰਭਾਵ ਨਾਲ ਆਲੇ ਦੁਆਲੇ ਦੀ ਸਾਰੀ ਬਨਸਪਤੀ ਦੂਰ ਦੂਰ ਤੱਕ ਸੁਗੰਧਿਤ ਹੋ ਜਾਂਦੀ ਹੈ, ਚੰਦਨ ਦਾ ਰੂਪ ਧਾਰਨ ਕਰ ਲੈਂਦੀ ਹੈ। ਪਰ ਬਾਂਸ ਦਾ ਬੂਟਾ ਭਾਵੇਂ ਚੰਦਨ ਦੇ ਅਤਿਅੰਤ ਨੇੜੇ ਵੱਸਦਾ ਹੋਵੇ, ਉਹ ਚੰਦਨ ਦੀ ਸੁਗੰਧੀ ਨੂੰ ਧਾਰਨ ਨਹੀਂ ਕਰ ਸਕਦਾ, ਇਹ ਉਹਦੇ ਵਿੱਚ ਔਗਣ ਹੈ। ਪ੍ਰਿਥੀ ਚੰਦ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੇ ਦੋਹਤੇ ਹਨ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੇ ਪੁੱਤਰ ਹਨ। ਗੋਇੰਦਵਾਲ ਸਾਹਿਬ ਗੁਰੂ ਘਰ ਵਿਖੇ ਹੀ ਲਾਲਣ ਪਾਲਣ ਹੋਇਆ, ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਘਰ ਦੀਆਂ ਵਡਿਆਈਆਂ ਨੂੰ ਅੱਖੀਂ ਤੱਕਿਆ, ਹੱਡੀ ਹੰਢਾਇਆ, ਪਰ ਉਹ ਗੁਰੂ ਉੱਪਰ ਸ਼ਰਧਾ ਦੀ, ਪ੍ਰੇਮ ਦੀ, ਭਾਓ ਭਗਤੀ ਦੀ ਜਿਹੜੀ ਮਹਾਨ ਦਾਤ ਸੁਗੰਧੀ ਸੀ ਉਹਨੂੰ ਪ੍ਰਾਪਤ ਨਾ ਕਰ ਸਕੇ, ਸਾਰਾ ਮਨ ਟੇਢ ਤਾਈ ਦੇ ਵਿੱਚ ਤੇ ਖੋਟ ਦੇ ਵਿੱਚ ਹੀ ਰਿਹਾ। ਪਿਤਾ ਸਤਿਗੁਰੂ ਰਾਮਦਾਸ ਜੀ ਕੇ ਕੋਲ ਸੰਗਤ ਦੀ ਸੰਭਾਲ, ਹਰ ਤਰ੍ਹਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਵੀ ਉਹ ਮਨ ਦਾ ਜਿਹੜਾ ਖੋਟਪਣਾ ਸੀ ਉਹ ਦੂਰ ਨਾ ਹੋਇਆ, ਤੇ ਇਉਂ ਗੁਰਤਾ ਨੂੰ ਦੁਨਿਆਵੀ ਰਾਜ ਭਾਗ ਦੀ ਤਰ੍ਹਾਂ ਹੀ ਸਮਝ ਬੈਠੇ ਸੀ ਕਿ ਪਿਤਾ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਅਗਾਂਹ ਇਸ ਗੁਰਤਾ ਦੇ ਤਖਤ 'ਤੇ ਮੇਰਾ ਹੱਕ ਬਣਦਾ। ਪਰ ਇਹ ਦਾਅਵਾ ਕਦੇ ਵੀ ਗੁਰਮਤ ਦੇ ਅਨੁਕੂਲ ਨਹੀਂ, ਕਦੇ ਵੀ ਸਹੀ ਨਹੀਂ। ਤਖਤ ਰਾਜਾ ਸੋ ਬਹਿ ਜੇ ਤਖਤ ਹੈ ਲਾਇਕ ਹੋਈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਇਕ ਨੇ, ਗੁਰਤਾ ਦੇ ਤਖਤ 'ਤੇ ਸੁਭਾਏ ਮਾਨ ਹੋਏ। ਇਤਿਹਾਸ ਦੱਸਦਾ ਕਿ ਪ੍ਰਿਥੀ ਚੰਦ ਨੇ ਪਹਿਲਾਂ ਤਾਂ ਬਾਬਾ ਬੁੱਢਾ ਜੀ ਨੂੰ ਉੱਚਾ ਨੀਵਾਂ ਬੋਲਿਆ, ਫਿਰ ਆਪਣੇ ਪਿਤਾ ਸਤਿਗੁਰਾਂ ਦਾ ਸਤਿਕਾਰ ਵੀ ਭੁੱਲ ਗਿਆ ਅਤੇ ਸਤਿਗੁਰੂ ਰਾਮਦਾਸ ਜੀ ਦੇ ਨਾਲ ਵੀ ਝਗੜਾ ਕੀਤਾ। ਤਦੋਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ, ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹਉ ਤਿੰਨ ਸਿਓ ਝਗੜਤ ਪਾਪ, ਜਿਸ ਧਨ ਕਾ ਤੁਮ ਗਰਬ ਕਰਤ ਹਹੋ ਸੋ ਧਨ ਕਿਸੈ ਨਾ ਆਪ, ਖਿਨਮੈ ਹੈ ਛੋਟ ਜਾਏ ਵਿਖਿਆ ਰਸ ਤਉ ਲਾਗੈ ਸੰਤਾਪ। ਸੋ ਇਹ ਪਾਵਨ ਬਚਨ ਜਦੋਂ ਉਚਾਰਨ ਕਰਦਿਆਂ ਹੋਇਆਂ ਅਖੀਰਲੀ ਪੰਕਤੀ ਕਹੀ, ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੋ ਤੋ ਜਾਏ ਸੰਤਾਪ। ਪ੍ਰਿਥੀ ਚੰਦ, ਤੈਨੂੰ ਉਪਦੇਸ਼ ਦਿੰਦੇ, ਤੈਨੂੰ ਸਮਝਾਉਂਦੇ ਹਾਂ, ਜੇ ਤੂੰ ਸਮਝ ਜਾਵੇਂ ਤਾਂ ਤੇਰੇ ਮਨ ਦਾ ਸੰਤਾਪ ਮਿਟ ਜਾਵੇ। ਸਮਝਣ ਦੀ ਬਜਾਏ ਅੱਗੋਂ ਹੋਰ ਤਮਕ ਕੇ, ਹੋਰ ਕ੍ਰੋਧ ਵਿੱਚ ਆ ਕੇ ਕਹਿਣ ਲੱਗਾ ਕਿ ਚੰਗਾ ਮੈਨੂੰ ਉਪਦੇਸ਼ ਦਿੰਦੇ ਹੋ, ਪਹਿਲਾਂ ਮੇਰਾ ਹੱਕ ਮੇਰੇ ਤੋਂ ਛੋਟੇ ਨੂੰ ਦੇ ਦਿੱਤਾ ਅਤੇ ਹੁਣ ਉਪਦੇਸ਼ ਦੇ ਰਹੇ ਹੋ, ਹੁਣ ਮੈਂ ਬੜਾ ਸਮਝਾਂਗਾ। ਨਾਲ ਧਮਕੀਆਂ ਦੇਣ ਲੱਗਾ, ਮੇਰੀ ਬੜੀ ਉੱਪਰ ਤੱਕ ਪਹੁੰਚ ਹੈ, ਰਾਜ ਦਰਬਾਰ ਤੱਕ ਅਹਿਲਕਾਰ ਜਿਹੜੇ ਨੇ ਉਹਨਾਂ ਤੱਕ ਮੇਰੀ ਪਹੁੰਚ ਹੈ, ਮੈਂ ਉਹਨਾਂ ਦੀ ਮਦਦ ਲੈ ਕੇ ਸਤਿਗੁਰੂ ਅਰਜਨ ਦੇਵ ਜੀ ਦਾ ਨਾਮ ਉਹਨੇ ਛੁਟਿਆ ਕੇ ਲਿਆ ਕਿ ਮੈਂ ਅਰਜਨ ਨੂੰ ਗ੍ਰਿਫਤਾਰ ਕਰਵਾ ਦੇਵਾਂਗਾ, ਫੜਾ ਦੇਵਾਂਗਾ, ਕੈਦ ਵਿੱਚ ਪਾ ਦੇਵਾਂਗਾ ਅਤੇ ਗੁਰਤਾ ਦੇ ਤਖ਼ਤ 'ਤੇ ਕਬਜ਼ਾ ਕਰ ਲਵਾਂਗਾ, ਫਿਰ ਤੁਹਾਡੀ ਕੀਤੀ ਦਾ ਮੁੱਲ ਕੀ ਰਹਿ ਜਾਵੇਗਾ। ਤਦੋਂ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਿਆ ਸੀ, ਤਿਨੀ ਅੰਤਰ ਹਰ ਆਰਾਧਿਆ ਜਿਨ ਕਉ ਤੁਰ ਲਿਖਿਆ ਲਿਖਤ ਲਿਲਾਰਾ, ਤਿਨਕੀ ਬਖੀਲੀ ਕੋਈ ਕਿਆ ਕਰੇ, ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ। ਭਾਈ, ਜਿਨ੍ਹਾਂ ਦਾ ਪੱਖ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰੇ ਉਹਨਾਂ ਦਾ ਭਲਾ ਕੀ ਵਿਗਾੜ ਸਕਦਾ ਹੈ। ਇਸ ਸ਼ਬਦ ਦੇ ਅਖੀਰ ਵਿੱਚ ਫਿਰ ਮਹਾਰਾਜ ਨੇ ਇਹ ਬਚਨ ਕੀਤੇ ਕਿ ਚਹੋ ਪੀੜੀ ਆਦਿ ਜੁਗਾਦ, ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਪ੍ਰਿਥੀ ਚੰਦ ਫਿਰ ਵੀ ਨਾ ਸਮਝਿਆ, ਉਹਦੇ ਕਰਮਾਂ ਵਿੱਚ ਹੀ ਸਮਝਣਾ ਹੈ ਨਹੀਂ ਸੀ। ਸਮੇਂ ਦੀ ਵਿਚਾਰ ਕਰਦਿਆਂ ਇੱਥੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਦਾ ਤਖਤ ਦੇ ਕੇ ਗੁਰਤਾ 'ਤੇ ਸੁਭਾਏ ਮਾਨ ਕਰਨ ਉਪਰੰਤ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ।
ਗੋਇੰਦਵਾਲ ਸਾਹਿਬ ਆਪ ਜੀ ਨੇ ਇੱਕ ਰਾਤ ਬਤੀਤ ਕੀਤੀ।

ਤੇ ਸਾਰੇ ਭੱਲਿਆਂ ਦੀ ਕੁਲ ਨੂੰ ਸਤਿਗੁਰੂ ਅਮਰਦਾਸ ਜੀ ਕੇ ਪਰਿਵਾਰ ਨੂੰ ਮਿਲੇ ਬਚਨ ਬਿਲਾਸ ਹੋਏ। ਅਗਲਾ ਦਿਨ ਜਿਹੜਾ ਸਾਧ ਸੰਗਤ ਜੀ ਭਾਦਰੋਂ ਸੁਦੀ ਤੀਜ ਦਾ ਆਇਆ, ਸੋ ਇਸ ਦਿਹਾੜੇ 1638 ਬਿਕਰਮੀ ਨੂੰ ਆਪਣੀ ਮੌਜ ਮੁਤਾਬਕ ਆਪਣੀ ਸਵੈ ਇੱਛਾ ਦੇ ਨਾਲ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਚ ਭੂਤਕ ਸਰੀਰ ਦਾ ਤਿਆਗ ਕੀਤਾ, ਜੋਤੀ ਜੋਤ ਸਮਾਏ। ਤਾਂ ਹੀ ਭੱਟਾਂ ਨੇ ਇਹ ਬਚਨ ਕਹੇ ਕਿ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਪਾਇਓ। ਵਾਹਿਗੁਰੂ ਕੀ ਰਜਾ ਵਿੱਚ ਆਪ ਗਏ ਨੇ, ਸੋ ਦੇਵਪੁਰੀ ਨੂੰ ਆਪ ਜੋਤੀ ਜੋਤ ਸਮਾਏ ਨੇ। ਜਨਮ ਮਰਨ ਤੋਂ ਰਹਿਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਉਂ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਵਿਖੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਔਰ ਸਮੁੱਚੇ ਪਰਿਵਾਰ ਦੀ ਸੰਮਤੀ ਦੇ ਨਾਲ ਉੱਥੇ ਹੀ ਬਿਆਸ ਦਰਿਆ ਦੇ ਕਿਨਾਰੇ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਰਮ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ, ਸੋ ਉਸਦੇ ਨਜ਼ਦੀਕ ਹੀ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਕੇ ਪਰਮ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਕੀਤਾ। ਧੰਨ ਹਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਜਿਹ ਪਿਖਤ ਅਤ ਹੋਏ ਰਹੱਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਸ਼ਰਧਾਲੂ ਪ੍ਰੇਮੀ ਸੰਗਤਾਂ ਦੇ ਮਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸੰਤਾਂ ਦਾ ਧਰਮੀਆਂ ਦਾ ਸਹਾਰਾ ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੰਗਤਾਂ ਸਤਿਗੁਰੂ ਰਾਮਦਾਸ ਜੀ ਕਾ ਜੋਤੀ ਜੋਤ ਦਿਵਸ ਮਨਾ ਰਹੀਆਂ ਨੇ। ਹਜ਼ੂਰ ਕਿਰਪਾ ਕਰਨ, ਜਿਵੇਂ ਆਪਣੇ ਸਰੀਰਕ ਜਾਮੇ ਦੇ ਵਿੱਚ ਰਹਿੰਦਿਆਂ ਹੋਇਆਂ ਬੇਅੰਤ ਸੰਗਤਾਂ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ, ਨਾਮ ਦੀ ਦਾਤ ਬਖਸ਼ਿਸ਼ ਕੀਤੀ, ਸ੍ਰੀ ਰਾਗ ਤੋਂ ਪ੍ਰਭਾਤੀ ਰਾਗ 30 ਰਾਗਾਂ ਵਿੱਚ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਕੇ ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ, ਇਵੇਂ ਹੀ ਸਦਾ ਸਦਾ ਕਾਇਮ ਮੁਕਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਭਨਾਂ 'ਤੇ ਵੀ ਕਿਰਪਾ ਕਰਨ। ਨਾਮਦਾਨ ਦੀ ਦਾਤ, ਗੁਰ ਸ਼ਬਦ ਕਮਾਉਣ ਦਾ ਬਲ, ਇਹ ਭਾਵਨਾ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ। ਆਓ ਅੱਜ ਦੇ ਦਿਹਾੜੇ ਧੰਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰ ਬਖਸ਼ਿਸ਼ ਕਰਦਿਆਂ ਹੋਇਆਂ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਇਸ ਦੀ ਅਰਥ ਵਿਚਾਰ ਦੇ ਨਾਲ ਕੁਝ ਸਮਾਂ ਆਪਣੀਆਂ ਚਿੱਤ ਬਿਰਤੀਆਂ ਨੂੰ

0: ਗੁਰ ਚਰਨਾਂ ਵਿੱਚ ਆਪਣੀ ਸੁਰਤ ਨੂੰ ਇਕਾਗਰ ਕਰਦਿਆਂ ਹੋਇਆਂ ਸਰਬੱਤ ਸੰਗਤ ਪ੍ਰੇਮ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਨਾਵਾਂ। ਸੋਰਠ ਰਾਗ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੌਵੇਂ ਸਰੂਪ ਤਿਆਗ ਔਰ ਵੈਰਾਗ ਦੀ ਮੂਰਤ, ਕੁਰਬਾਨੀ ਦੇ ਪੁੰਜ, ਮਹਾਨ ਪਰ ਉਪਕਾਰੀ ਸਤਿਗੁਰੂ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਮਨ ਕੀ ਮਨ ਹੀ ਮਾਹੀ ਰਹੀ।
0: ਆਮ ਮਨੁੱਖ ਦੀ ਹਾਲਤ ਦਾ ਵਰਣਨ ਸਤਿਗੁਰੂ ਜੀ ਸ਼ਬਦ ਵਿੱਚ ਕਰਦੇ ਨੇ। ਅਸੀਂ ਸਾਰੇ ਮਨੁੱਖ ਹਾਂ ਔਰ ਆਪਣੇ ਮਨਾਂ ਵਿੱਚ ਆਪਾਂ ਕਈ ਤਰ੍ਹਾਂ ਦੀਆਂ ਖਾਹਿਸ਼ਾਂ ਪਾਲ ਰੱਖੀਆਂ ਨੇ। ਗੁਰਬਾਣੀ ਕਾ ਬਚਨ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਵਿਰਲੇ ਵਿਰਲੇ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਮਨ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਨਹੀਂ ਤਾਂ ਆਪਾਂ ਸਾਰੇ ਤ੍ਰਿਸ਼ਨਾ ਦੇ ਗ੍ਰਸੇ ਹੋਏ ਹਾਂ ਤੇ ਇਸ ਤ੍ਰਿਸ਼ਨਾ ਦੇ ਵਸੀਕਾਰ ਹੋ ਕੇ ਬਹੁਤ ਇੱਛਾਵਾਂ ਬਹੁਤ ਖਾਹਿਸ਼ਾਂ ਸਾਡੇ ਮਨ ਅੰਦਰ ਨਿੱਤ ਜਨਮ ਲੈਂਦੀਆਂ ਨੇ। ਇੱਕ ਇੱਛਾ ਪ੍ਰਬਲ ਹੋਈ, ਉਹਦੀ ਪੂਰਤੀ ਵਾਸਤੇ ਯਤਨ ਕੀਤੇ, ਸਰੀਰਕ ਯਤਨ ਕੀਤੇ, ਅਰਦਾਸਾਂ ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਕਿਰਪਾ ਕਰਕੇ ਉਹ ਇੱਛਾ ਪੂਰੀ ਕਰ ਦਿੱਤੀ, ਅੱਗੋਂ ਹੋਰ ਇੱਛਾ ਮਨ ਵਿੱਚ ਉੱਠ ਖੜੀ ਹੋਈ, ਮੈਂ ਦੁਨੀਆਂ ਦੇ ਵਿੱਚ ਆਰਥਿਕ ਰੂਪ ਵਿੱਚ ਤਰੱਕੀ ਕਰਾਂ, ਸੋਹਣਾ ਘਰ ਹੋਵੇ, ਮੰਦਰ ਮਕਾਨ ਹੋਣ, ਸੋਹਣੀਆਂ ਕਾਰਾਂ ਮੋਟਰ ਗੱਡੀਆਂ ਹੋਣ, ਮਾਣ ਵਡਿਆਈ ਹੋਵੇ, ਨਗਰ ਦਾ ਸਰਪੰਚ ਬਣ ਜਾਵਾਂ, ਇਲਾਕੇ ਦਾ ਚੌਧਰੀ ਬਣ ਜਾਵਾਂ, ਕੋਈ MLA ਬਣ ਜਾਵਾਂ, ਵਜ਼ੀਰ ਬਣ ਜਾਵਾਂ, ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਜਾਵਾਂ। ਖਾਹਿਸ਼ਾਂ ਕਿੱਥੇ ਮੁੱਕਦੀਆਂ ਨੇ? ਕਦੇ ਮੁੱਕਦੀਆਂ ਹੀ ਨਹੀਂ। ਪਰ ਹਰ ਮਨੁੱਖ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਤਾਂ ਨਹੀਂ ਨਾ ਹੁੰਦੀਆਂ। ਸੋ ਸਾਧ ਸੰਗਤ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਨ ਕੀ ਮਨ ਹੀ ਮਾਹੇ ਰਹੀ। ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਮਨ ਦੀਆਂ ਲਾਲਸਾਵਾਂ ਮਨ ਦੀਆਂ ਖਾਹਿਸ਼ਾਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ, ਜਿਵੇਂ ਪ੍ਰਿਥੀ ਚੰਦ ਦੀ ਲਾਲਸਾ ਮਨ ਵਿੱਚ ਹੀ ਰਹਿ ਗਈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਗੁਰਤਾ ਦੀ ਤਖਤ 'ਤੇ ਕਬਜ਼ਾ ਕਰ ਲਵਾਂ, ਕਦੇ ਸੁਲਹੀ ਖਾਨ ਵਰਗਿਆਂ ਨਾਲ ਮਿੱਤਰਤਾ ਗੰਢ ਕੇ। ਸੋ ਉਸ ਨੂੰ ਗੁਰੂ ਘਰ 'ਤੇ ਚਾੜ ਕੇ ਲੈ ਕੇ ਆਇਆ ਪੰਜਵੇਂ ਪਾਤਸ਼ਾਹ ਜੀ ਦਾ ਜਾਨੀ ਮਾਲੀ ਨੁਕਸਾਨ ਕਰਨ ਵਾਸਤੇ। ਕਦੇ ਸੁਲੱਭੀ ਖਾਨ ਨੂੰ ਪ੍ਰੇਰਿਆ, ਕਦੇ ਕੋਈ ਯਤਨ ਕਦੇ ਕੋਈ ਯਤਨ ਕੀਤਾ, ਕਦੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੀ ਅਵਸਥਾ ਦੇ ਵਿੱਚ ਸੋ ਜਾਨੋ ਮਾਰਨ ਦੇ ਯਤਨ ਕੀਤੇ, ਔਰ ਇਉਂ ਸਾਰੀ ਉਮਰ ਇਸੇ ਪ੍ਰਯਤਨ ਵਿੱਚ ਲੱਗਾ ਰਿਹਾ ਕਿ ਕਿਵੇਂ ਨਾ ਕਿਵੇਂ ਮੈਂ ਸਤਿਗੁਰੂ ਅਰਜਨ ਦੇਵ ਜੀ ਦਾ ਅਤੇ ਉਹਨਾਂ ਦੇ ਸਾਹਿਬਜ਼ਾਦਾ ਜੀ ਦਾ ਨੁਕਸਾਨ ਕਰ ਸਕਾਂ ਅਤੇ ਗੁਰਤਾ ਗੱਦੀ ਦੇ ਤਖ਼ਤ 'ਤੇ ਕਬਜ਼ਾ ਕਰ ਲਵਾਂ। ਪਰ ਇਹ ਜਿਹੜੀ ਇੱਛਾ ਸੀ ਨਾ ਕਦੇ ਪੂਰੀ ਹੋਣੀ ਸੀ ਨਾ ਹੋਈ, ਇਸੇ ਲਾਲਸਾ ਦੇ ਵਿੱਚ ਹੀ ਪ੍ਰਿਥੀ ਚੰਦ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ। ਇਉਂ ਸਾਧ ਸੰਗਤ ਜੀ ਮਨ ਦੀਆਂ ਜਿਹੜੀਆਂ ਲਾਲਸਾਵਾਂ ਨੇ ਉਹ ਮਨ ਦੇ ਵਿੱਚ ਹੀ ਰਹਿ ਗਈਆਂ। ਬੜੀਆਂ ਬੜੀਆਂ ਲਾਲਸਾਵਾਂ ਬੜੀਆਂ ਬੜੀਆਂ ਇੱਛਾਵਾਂ ਰੱਖੀਆਂ ਮਨ ਦੇ ਵਿੱਚ, ਪਰ ਅਕਾਲ ਪੁਰਖ ਵਾਹਿਗੁਰੂ ਕੇ ਹੁਕਮ ਮੁਤਾਬਕ ਜੋ ਹੋਣਾ ਉਹੀ ਹੋਣਾ। ਇਹਨਾਂ ਆਪ ਤਾਂ ਮਨੁੱਖ ਜਿਹੜਾ ਹੈ ਕੋਈ ਕਰ ਨਹੀਂ ਸਕਦਾ, ਆਪਣੇ ਤੌਰ 'ਤੇ ਤਾਂ ਸਭ ਕੁਝ ਪ੍ਰਾਪਤ ਨਹੀਂ ਕਰ ਸਕਦਾ, ਕੋਈ ਕਿ ਹੱਥ ਵਸ ਕੁਝ ਨਹੀਂ, ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ। ਆਪਣੇ ਹੱਥ ਵਸ ਮਨੁੱਖ ਦੇ ਹੋਵੇ ਤਾਂ ਸਭ ਕੁਝ ਹੀ ਲੈ ਲਵੇ, ਅਤੇ ਜੇ ਇਸ ਤਰ੍ਹਾਂ ਹੋ ਜਾਵੇ ਫਿਰ ਤਾਂ ਦੂਜਿਆਂ ਨੂੰ ਟਿਕਣੀ ਨਾ ਦੇਵੇ। ਇਸ ਲਈ ਇਹ ਸਾਰੀ ਖੇਡ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਜੋ ਉਸ ਨੂੰ ਪਾਉਂਦਾ ਉਹ ਵਾਹਿਗੁਰੂ ਆਪ ਕਰਦਾ ਹੈ। ਇਉਂ ਮਨੁੱਖ ਦੀਆਂ ਲਾਲਸਾਵਾਂ ਜਿਹੜੀਆਂ ਮਨ ਵਿੱਚ ਉਪਜੀਆਂ ਉਹ ਮਨ ਵਿੱਚ ਹੀ ਰਹਿ ਜਾਂਦੀਆਂ ਹਨ।
1: ਨਾ ਹਰ ਭਜੇ ਨਾ ਤੀਰਥ ਸੇਵੇ।
0: ਦੁਨਿਆਵੀ ਲਾਲਸਾ ਦੀ ਪੂਰਤੀ ਹਿੱਤ ਸਾਰੀ ਜ਼ਿੰਦਗੀ ਯਤਨ ਕਰਦਿਆਂ ਹੋਇਆਂ ਬੀਤ ਜਾਂਦੀ ਹੈ, ਅਤੇ ਉਹਨਾਂ ਯਤਨਾਂ ਵਿੱਚ ਲੱਗਿਆਂ ਹੋਇਆਂ ਨਾ ਹਰ ਭਜੇ। ਹਰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਮਨਾਂ ਨੂੰ ਹਰੇ ਭਰੇ ਕਰਨ ਵਾਲਾ, ਉਸ ਅਕਾਲ ਪੁਰਖ ਦਾ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੈ, ਜਿਨ੍ਹਾਂ ਦੀ ਬਿਰਤੀ ਵਿੱਚ ਮਾਇਆ ਦੀ ਹੀ ਅਧਿਕਤਾ ਹੈ, ਬਹੁਲਤਾ ਹੈ, ਉੱਧਰ ਹੀ ਸੁਰਤ ਲੱਗੀ ਰਹਿੰਦੀ ਹੈ, ਉਹ ਮਾਇਆ ਮੋਹ ਮਾਇਆ ਵਿੱਚ ਹੀ ਪਚੇ ਹੋਏ ਸੰਸਾਰ ਤੋਂ ਖੁਆਰ ਹੋ ਕੇ ਚਲੇ ਜਾਂਦੇ ਨੇ। ਇਉਂ ਦੁਨਿਆਵੀ ਤ੍ਰਿਸ਼ਨਾ ਦੀ ਪੂਰਤੀ ਵਾਸਤੇ ਲੱਗੇ ਹੋਏ ਯਤਨਾਂ ਦੇ ਵਿੱਚ अकाल पुरख वाहिगुरु का भजन सिमरन नहीं किया, ना तीर्थ सेवे कोई तीर्था ते जाके भी सेवा सिमरन बंदगी नहीं की, भाव धर्म अस्थाना ते भी गया नहीं। ओ धर्म अस्थान जिथे श्री अकाल पुरख वाहिगुरु का भजन सिमरन हुंदा होवे, जिथे बंदगी हुंदी होवे, जिथे नाम जपया जपाया जांदा होवे, उथे पहुंच के सतसंगत करनी, नाम जपना, शुभ गुणा नू धारण करना, औगुणा नू त्यागना, ए असली तीर्थ दी सेवा है, सेवन है तीर्थ दा। गुर समान तीर्थ नहीं कोए, गुर संतोख सा गुर संतोख तास सर होए। और इसे प्रकार सतसंगत रूपी तीर्थ, गुरचरणा रूपी तीर्थ, सो उन्हां दी भी कदे सेवा नहीं कीती। गुरु नहीं सेव्या, ना हर भजियो, ना गुर जन सेव्यो, ना उपजियो कछ ज्ञाना, घट ही माहे निरंजन तेरै तै खोजत उदयाना। जो कुछ अपनी मेहनत मशक्कत की कमाई दे नाल कमाया भी, उहदे विच्चों भी दान पुन नहीं संतन सेवा कित ही काज ना आया। कोई दान पुन नहीं कीता, किसी लोड़वंद की मदद नहीं कीती, किसी गरीब गुरबे की कदे बाह नहीं फड़ी, कदे संतां गुरमुखां प्यारियां दी सेवा नहीं कीती। इउं ओ जेड़ा जोड़िया होया धन सी परलोक विच किसे काम ना आया। हाँ, जेड़ा शुभ कर्मां विच धन खर्च होवे पर उपकार विच खर्च होवे, गुरु की सेवा गुरु कियां संगतां दी सेवा विच खर्च होवे, असली जरूरतमंदां दी सेवा विच खर्च होवे, उहदा तां वड्डा फल अगे जाके भी प्राप्त हुंदा है। पर मनुख यह कुछ तो करता ही नहीं, अगे की प्राप्त होवेगा। परमात्मा का भजन सिमरन नहीं किया, गुरु की सेवा नहीं की, गुर संगत की सेवा नहीं की, सतसंगत अस्थान ते पहुंच के कदे वाहिगुरु के नाम का सिमरन नहीं किया।
1: छोटी काल गही,
0: पर ओ समा जेड़ा अकाल पुरख वाहिगुरु ने अटल तौर ते लिखिया होया ओ आ गया। छोटी काल गही, काल ने सिर दी चोटी आ पकड़ी, सिर उपर काल खड़ा रू आए, सारिया दे सिरा उपर काल पिया कूकदा है, होनी कूकदी पई है। कोई भी जीव ऐसा नहीं जेड़ा काल दी दृष्टि तो बाहर होवे। ए शब्द तो पहले शब्द उपरले विच ही महाराज ने यह वचन कीते ने कि काल ब्याल ज्यो परियो डोलै मुख पसारे मीत। ऐ मित्रा, ये जेड़ा काल है ना, जिस काल के अधीन सृष्टि जमदी है ते मरदी है, अजदहा सप जिवें हुंदा अजगर सप, उहदे वांगू मूंह अड्डी हर वक्त तेनू वह तक रहा है, वह वेख रहा है, तेरे सिर उपर प्या डोलदा है। आज काल फुन तोहे ग्रस है, समझ रख उचीत। अपने चित विच ए समझ रख, ए सोच रख, ए विचार रख, समझ लै इस गल नू कि जदों अकाल पुरख की आग्या हो गई, अज कल ही बहुता समा नहीं लगना, थोड़े समय दे विच ही उस काल रूपी सप ने तैनू ग्रास लैना, अपना ग्रास बना लैना। चोटी काल गही, दुनिया के तरह तरह के कम्मा काजा विच लगिया, दुनियावी लालसा की पूर्ति हित जतन करदे आं, वाहिगुरु के नाम तो वांझे रहिंदे आं, सतसंगत गुरसंगत की सेवा तो खाली रहिंदिया होया, सो इउं अपना जीवन जेड़ा ए बतीत करदिया होया, बेफिक्र बेपरवाह हो के अपना समा जीव बिता रहा है। पर इस तरह चलदिया चलदिया ही चोटी काल गही, काल ने आके सिर दी चोटी पकड़ ली। फरीदा दरियावै कन्नै बगला, बैठा केल करे केल करेंदे हंज, नौ अचिंते बाज पए तिस रब दे केलां विसरियां, जो मन चेतना चेते सन सो गाली रब कियां। भगत कबीर जी फरमाउंदे ने, अमल सरानो लेखा देना, आए कठन दूत जाम लेना। जेड़े अमल कमाए जैसे कर्म कीते ने उन्हां दा लेखा देना पैना, ते बड़े करड़े सुभा वाले ते डरावनियां शकलां वाले जम दूत लैण वास्ते आ गए। आके कहिंदे ने, क्या तैं खटिया कहां गवाया, चला चल दरहाल दीवान बुलाया। भाई ये जीवन दे विच मनुखा जिंदगी च आके की खटिया, कोई सेवा कोई सिमरन कोई पूंजी खट्टी के नहीं, कहां गवाया, किथे गवा दिता सारा मनुखा जन्म। चल दरहाल दीवान बुलाया, दरहाल छेती चल, तैनू दीवान विच उस परमात्मा की कचहरी विच बुला लिया गया। चलो सिताब दीवान बुलाया, हर फुरमान दरगह का आया। ते जदों जमदूत इउं कहिंदे, छेती चल, तैनू धुरों फसदा आ गया, ਤਾਂ ਜਿੱਦ ਆਤਮਾ ਕਹਿੰਦੀ ਹੈ ਕਰੋ ਅਰਦਾਸ ਗਾਂਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ। ਕੁਝ ਪਿੰਡਾਂ ਵਿੱਚੋਂ ਮਾਇਆ ਲੈਣੀ ਕਰਜ਼ਦਾਰਾਂ ਕੋਲੋਂ ਰਹਿੰਦੀ ਹੈ, ਉਗਰਾਹੀ ਕਰਨ ਦੀ ਬਾਕੀ ਰਹਿੰਦੀ ਹੈ। ਜੇ ਮੈਨੂੰ ਅੱਜ ਇੱਕ ਰਾਤ ਦਾ ਸਮਾਂ ਦੇ ਦਿਓ, ਮੈਂ ਸਾਰਾ ਕੰਮ ਕਾਜ ਆਪਣਾ ਅੱਜ ਇੱਕ ਰਾਤ ਵਿੱਚ ਨਿਬੇੜ ਲਵਾਂ ਅਤੇ ਫਿਰ ਮੈਂ ਤੁਹਾਡੇ ਨਾਲ ਚੱਲ ਪਵਾਂਗਾ। ਕਰੋ ਅਰਦਾਸ ਗਾਂਵ ਕਿਛ ਬਾਕੀ ਲਿਓ ਨਿਬੇੜ ਆਜ ਕੀ ਰਾਤੀ। ਅਤੇ ਜਿਵੇਂ ਦੁਨੀਆਂ ਵਿੱਚ ਰਿਸ਼ਵਤਾਂ ਅਤੇ ਵੱਡੀਆਂ ਦੇ ਦੇ ਕੇ ਕੰਮ ਕਰਦਾ ਨਾ, ਇਵੇਂ ਜਮਦੂਤਾਂ ਨੂੰ ਵੀ ਵੱਡੀ ਦੇਣ ਦੀ ਕੋਸ਼ਿਸ਼ ਕਰਦਿਆਂ ਕਹਿੰਦਾ ਕਿ ਕਿਛ ਭੀ ਖਰਚ ਤੁਮਾਰਾ ਸਾਰਾ ਸੁਬਹ ਨਿਵਾਜ ਸਰਾਏ ਗੁਜ਼ਾਰਾਂ। ਪਰ ਨਹੀਂ ਸਾਧ ਸੰਗਤ ਜੀ, ਇੱਕ ਰੱਤੀ ਬਿਲਮ ਨਾ ਦੇਵ ਦੀ ਵਣਜਾਰਿਆ ਮਿੱਤਰਾ ਉਹਨੇ ਤਕੜੇ ਪਾਏ ਹੱਥ। ਰੱਤੀ ਭਰਦੀ ਦੇਰੀ ਉਹ ਨਹੀਂ ਕਰਨ ਦਿੰਦੇ, ਇੱਕ ਪਲ ਦਾ ਵੀ ਮੌਕਾ ਨਹੀਂ ਦਿੰਦੇ, ਕਰੜੇ ਹੱਥ ਆਪਣੇ ਪਾਉਂਦੇ ਨੇ ਅਤੇ ਜਿੰਦ ਨਿਮਾਣੀ ਕੱਢੀਆਂ ਹੱਡਾਂ ਕੂ ਕੜਕਾਏ ਕੜਕਾ ਕੇ ਇਹਨਾਂ ਹੱਡਾਂ ਨੂੰ ਸਰੀਰ ਨੂੰ ਤੜਪਾ ਤੜਪਾ ਕੇ ਨਿਮਾਣੀ ਜਿੰਦ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਲੈ ਜਾਂਦੇ ਨੇ। ਇਉਂ ਚੋਟੀ ਕਾਲ ਗਹੀ, ਕਾਲ ਨੇ ਮੌਤ ਨੇ ਆ ਕੇ ਸਿਰ ਦੀ ਚੋਟੀ ਪਕੜ ਲਈ, ਜੀਵਨ ਲੀਲਾ ਦਾ ਅੰਤ ਕਰ ਦਿੱਤਾ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਹਨ,
1: ਦਾਰਾ ਮੀਤ ਪੂਤ ਰਥ ਸੰਪਤ।
0: ਜਿਨ੍ਹਾਂ ਦੇ ਮੋਹ ਵਿੱਚ ਲੱਗਿਆ, ਜਿਨ੍ਹਾਂ ਦੀ ਪ੍ਰੀਤ ਵਿੱਚ ਲੱਗਿਆ, ਜੀਵਨ ਆਪਣਾ ਸਾਰਾ ਗੁਜ਼ਾਰ ਦਿੱਤਾ। ਮਹਾਰਾਜ ਬਚਨ ਕਰਦੇ ਨੇ ਦਾਰਾ, ਦਾਰਾ ਕਿਹਾ ਜਾਂਦਾ ਇਸਤਰੀ ਨੂੰ, ਔਰਤ ਨੂੰ, ਘਰ ਵਾਲੀ ਪਤਨੀ ਨੂੰ। ਮੀਤ ਬੜੇ ਬੜੇ ਪਿਆਰੇ ਮਿੱਤਰ ਜਿਹੜੇ ਸੰਸਾਰ ਵਿੱਚ ਬਣਾਏ ਹੋਏ ਸੀ, ਜਿਨ੍ਹਾਂ 'ਤੇ ਮਾਣ ਕਰਦਾ ਸੀ ਕਿ ਮੇਰੇ ਮਿੱਤਰ ਮੇਰੀਆਂ ਬਾਹਾਂ ਬਣ ਕੇ ਮੇਰੇ ਨਾਲ ਖਲੋਣ ਵਾਲੇ ਨੇ। ਪੂਤ, ਪੁੱਤਰਾਂ ਉੱਪਰ ਬੜਾ ਗੁਮਾਨ ਹੁੰਦਾ ਹੈ ਨਾ, ਸੋ ਇਹ ਪੁੱਤਰ ਵੀ। ਅਤੇ ਰਥ ਸੰਪਤ, ਰਥ ਪੁਰਾਣਿਆਂ ਜ਼ਮਾਨਿਆਂ ਵਿੱਚ ਸਭ ਤੋਂ ਜਿਹੜੀ ਅਮੀਰ ਅਸਵਾਰੀ ਸੀ ਵਾਹਨ ਸਫ਼ਰ ਕਰਨ ਵਾਸਤੇ, ਉਹ ਰਥ ਮੰਨੀ ਜਾਂਦੀ ਸੀ। ਅੱਜ ਕੱਲ੍ਹ ਦੇ ਸਮੇਂ ਮੁਤਾਬਕ ਆਪਾਂ ਮਹਿੰਗੀਆਂ ਤੋਂ ਮੰਗੀਆਂ ਜਿਹੜੀਆਂ ਕਾਰਾਂ ਮੋਟਰ ਗੱਡੀਆਂ ਇਹ ਮੰਨ ਲਈਏ। ਔਰ ਸੰਪਤ, ਜਿੰਨੀ ਸੰਪਤੀ ਹੈ, ਜਿੰਨੀ ਜਾਇਦਾਦ ਹੈ, ਇਹ ਸਭ ਕੁਝ
1: ਧਨ ਪੂਰਨ ਸਭ ਮਹੀ,
0: ਤੇ ਧਨ ਕਰਕੇ ਜਿਹੜੇ ਖਜ਼ਾਨੇ ਭਰੇ ਨੇ, ਬੈਂਕਾਂ ਪੋਲੀਆਂ ਕੀਤੀਆਂ ਹੋਈਆਂ, ਬੜੇ ਬੜੇ ਬੈਂਕ ਬੈਲੈਂਸ ਲਾਕਰ ਭਰੇ ਪਏ ਨੇ, ਖਜ਼ਾਨੇ ਭਰੇ ਪਏ ਨੇ ਸਾਰੇ ਧਨ ਦੇ ਨਾਲ। ਤੇ ਸਭ ਮਹੀ, ਸਾਰੀ ਧਰਤੀ ਵੀ ਜਿੰਨੀ ਹੈ, ਮੇਰੀ ਜ਼ਮੀਨ ਇੰਨੇ ਏਕੜ ਇੰਨੇ ਮਰੱਬੇ ਜ਼ਮੀਨ ਦਾ ਮੈਂ ਮਾਲਕ ਹਾਂ। ਹਉ ਬੰਦਾ ਹਉ ਸਾਧਾ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਮੇਰਾ ਸਰੀਰ ਹੈ, ਮੇਰਾ ਧਨ ਹੈ, ਮੇਰਾ ਰਾਜ ਹੈ, ਮੇਰਾ ਇਲਾਕਾ ਹੈ, ਮੇਰਾ ਰੂਪ, ਮੇਰੀ ਧਰਤੀ ਵਿੱਚ, ਮੇਰੀ ਜ਼ਮੀਨ ਵਿੱਚ, ਮੇਰੀ ਪੈਲੀ ਵਿੱਚ ਭਲਾ ਕੌਣ ਪੈਰ ਪਾ ਜਾਵੇ। ਭਾਈ ਇਹ ਸਾਰੀ ਧਰਤੀ ਵੀ ਜਿੰਨੀ ਹੈ,
1: ਕਾਵਰ ਸਗਲ ਮਿਥਿਆ ਇਹ ਜਾਨੋ।
0: ਇਹਦੇ ਤੋਂ ਇਲਾਵਾ ਹੋਰ ਵੀ ਅਨੇਕ ਪ੍ਰਕਾਰ ਦੇ ਪਦਾਰਥ, ਸਗਲ ਮਿਥਿਆ ਇਹ ਜਾਨੋ, ਸਾਰੇ ਭਾਈ ਇਹ ਮਿਥਿਆ ਜਾਨਣਾ ਕਰੋ। ਜੋ ਕੁਝ ਵੀ ਗਿਣਿਆ ਨਾ ਪਿੱਛੇ, ਇਸਤਰੀ, ਪੁੱਤਰ, ਮਿੱਤਰ, ਰਥ, ਜਾਇਦਾਦ, ਜ਼ਮੀਨਾਂ, ਜਾਇਦਾਦਾਂ, ਸਕੇ ਸੰਬੰਧੀ, ਇਹਨਾਂ ਤੋਂ ਇਲਾਵਾ ਹੋਰ ਅਨੇਕ ਪ੍ਰਕਾਰ ਦੀ ਸਮੱਗਰੀ, ਭਾਈ ਇਹ ਸਭ ਮਿੱਥਿਆ ਹੈ, ਭਾਵ ਸਭ ਨਾਸਵੰਤ ਹੈ। ਸਾਰਿਆਂ ਨੇ ਸਾਥ ਛੱਡ ਜਾਣਾ ਅਤੇ ਆਖਰ ਆਪਾਂ ਆਪ ਸਭ ਨੂੰ ਛੱਡ ਕੇ ਚਲੇ ਜਾਣਾ। ਸੁਖਮਨੀ ਸਾਹਿਬ, ਆਪ ਸਾਰੇ ਪੜ੍ਹਦੇ ਹੋ ਬੜੇ ਪ੍ਰੇਮ ਦੇ ਨਾਲ, ਮਿੱਥਿਆ ਤਨ ਧਨ ਕੁਟੰਬ ਸਬਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਬਿਕਰਾਲ, ਮਿੱਥਿਆ ਰਾਥ ਹਸਤੀ ਅਸਵ ਬਸਤਰਾ, ਮਿੱਥਿਆ ਰੰਗ ਸੰਗ ਮਾਇਆ ਪੀਖ ਹਸਤਾ। ਸਭ ਕੁਝ ਹੀ ਮਿੱਥਿਆ, ਇੱਕ ਹੈ ਝੂਠ, ਇੱਕ ਹੈ ਮਿੱਥਿਆ। ਝੂਠ ਉਹ ਜਿਹਦੀ ਹੋਂਦ ਕੋਈ ਅਸਲ ਵਿੱਚ ਹੋਵੇ ਹੀ ਨਾ, ਅਤੇ ਐਵੇਂ ਬਿਨਾਂ ਮਤਲਬ ਹੀ ਉਹ ਗੱਲ ਜਿਹੜੀ ਹੈ ਬਣਾਈ ਹੋਈ ਹੋਵੇ, ਕਲਪਿਤ ਕੀਤੀ ਹੋਵੇ। ਮਿੱਥਿਆ ਉਹ ਜੋ ਦੇਖਣ ਨੂੰ ਸੱਚ ਪ੍ਰਤੀਤ ਹੋ ਰਿਹਾ, ਹੋਂਦ ਤਾਂ ਜਿਸ ਦੀ ਦਿਖਾਈ ਦੇ ਰਹੀ ਹੈ ਪਰ ਅਸਲ ਵਿੱਚ ਸੱਚ ਨਹੀਂ। ਇਹ ਸੰਸਾਰ ਸਾਰਾ ਮਿੱਥਿਆ ਹੈ, ਸਾਰੀ ਸਮੱਗਰੀ ਇਹਦੇ ਵਿੱਚ ਮਿੱਥਿਆ ਹੈ, ਸਭ ਕੁਝ ਨਾਸਵੰਤ ਜਾਣਨਾ ਕਰੋ। ਹੇ ਭਾਈ,
1: ਭਜਨ ਰਾਮ ਕੋ ਸਹੀ,
0: ਇੱਕ ਜੋ ਰਾਮ ਰਮਿਆ ਹੋਇਆ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਇੱਕ ਭਜਨ ਸਿਮਰਨ ਜਿਹੜਾ ਇਹ ਸਹੀ ਹੈ, ਇਹ ਨਿਸ਼ਚੇ ਵਾਚਕ ਹੈ, ਇਹ ਅਟਲ ਵਸਤੂ ਹੈ, ਇਹ ਕਦੇ ਨਾਸ ਹੋਣ ਵਾਲਾ ਨਹੀਂ। ਸਾਧ ਸੰਗਤ ਜੀ, ਇਹ ਨਾਮ ਸਿਮਰਨ ਰੂਪੀ ਧਨ, ਪਰਮਾਤਮਾ ਦਾ ਭਜਨ ਰੂਪੀ ਧਨ ਐਸਾ ਹੈ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਮਿਲਦਾ ਕਿਵੇਂ ਹੈ? ਪੂਰੇ ਸਤਿਗੁਰ ਦੀਆ ਦਿਖਾਏ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਮ ਧੰਨ ਪਰਮਾਤਮਾ ਦੇ ਭਜਨ ਸਿਮਰਨ ਦੀ ਬਰਕਤ ਆਪਾਂ ਨੂੰ ਦੱਸਦੇ ਨੇ ਨਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਫਿਰ ਅੱਗੇ ਆਪਾਂ ਪੜ੍ਹ ਲਈਏ ਕਿ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਸੋ ਇਉਂ ਪਰਮਾਤਮਾ ਦਾ ਨਾਮ ਲੋਕ ਪ੍ਰਲੋਕ ਸਾਡੀ ਮਦਦ ਕਰਨ ਵਾਲਾ ਹੈ। ਇਹ ਸਹੀ ਹੈ, ਇਹ ਨਿਸ਼ਚੇ ਵਾਚਕ ਹੈ, ਇਹ ਸਦਾ ਅਟਲ ਰਹਿਣ ਵਾਲਾ ਹੈ। ਨਾਮ ਨਹੀਂ ਜਪਿਆ ਭਾਵੇਂ ਉਸ ਤਰ੍ਹਾਂ ਅਨੇਕਾਂ ਨੇਕੀਆਂ ਕਰ ਲਈਆਂ, ਅਨੇਕਾਂ ਚੰਗਿਆਈਆਂ ਕਰ ਲਈਆਂ, ਅਨੇਕਾਂ ਪੁੰਨ ਕਰਮ ਕਰ ਲਏ, ਬਹੁਤ ਚੰਗੀ ਗੱਲ ਹੈ। ਪਰ ਸਾਧ ਸੰਗਤ ਜੀ, ਗੁਰਬਾਣੀ ਦਾ ਪਾਵਨ ਫੁਰਮਾਨ, ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾ ਗਾਤੀ ਲੂਟੈ। ਨਾਮ ਤੋਂ ਵੀ ਹੋਣੇ ਜਿਹੜੇ ਕਰਮ ਧਰਮ ਨੇ, ਜਿਹੜੇ ਭੇਖ ਨੇ, ਕੀਤੇ ਹੋਏ ਚੰਗੇ ਕਰਮਾਂ ਦਾ ਵੀ ਜਿਹੜਾ ਫਲ ਹੈ ਨਾ, ਉਹ ਜਦੋਂ ਜਿੰਦ ਆਤਮਾ ਸਰੀਰ ਦਾ ਤਿਆਗ ਕਰਕੇ ਪ੍ਰਲੋਕ ਨੂੰ ਜਾਂਦੀ ਹੈ, ਤਾਂ ਜਾਂ ਵਸੂਲੀਏ ਬਣ ਕੇ, ਜਾਗਾਤੀ ਬਣ ਕੇ, ਟੈਕਸ ਲੈਣ ਵਾਲੇ ਬਣ ਕੇ, ਰਸਤੇ ਵਿੱਚ ਹੀ ਉਹਨਾਂ ਸ਼ੁਭ ਕਰਮਾਂ ਦਾ ਜਿਹੜਾ ਫਲ ਹੈ ਉਹ ਜੀਵ ਦੇ ਕੋਲੋਂ ਲੁੱਟ ਲੈਂਦੇ ਨੇ, ਲੈ ਲੈਂਦੇ ਨੇ। ਨਹੀਂ ਜੀਵ ਦੇ ਕੋਲ ਕੁਝ ਵੀ ਰਹਿੰਦਾ, ਖਾਲੀ ਹੋ ਕੇ ਜੀਵ ਆਤਮਾ ਨੂੰ ਜਾਣਾ ਪੈਂਦਾ। ਤਾਂ ਹੀ ਤਾਂ ਗੁਰਬਾਣੀ ਦੇ ਆਸ਼ੇ ਮੁਤਾਬਕ ਗੁਰਮੁਖਾਂ ਨੇ ਇਹ ਬਚਨ ਵਿਦਵਾਨ ਜਨਾਂ ਨੇ ਕਹੇ, ਰਾਮ ਨਾਮ ਕੋ ਅੰਕ ਹੈ ਸਭ ਸਾਧਨ ਹੈ ਸ਼ੂਨ, ਅੰਕ ਗਏ ਕੁਛ ਹਾਥ ਨਹਿ ਅੰਕ ਰਹੇ ਦਸ ਗੂਣ। ਜਿੱਡਾ ਵੱਡਾ ਮਰਜ਼ੀ ਆਪਾਂ ਕਾਗਜ਼ ਲੈ ਲਈਏ, ਪੈੱਨ ਕਲਮ ਪੈਨਸਲ ਆਪਣੇ ਹੱਥ ਵਿੱਚ ਪਕੜ ਲਈਏ ਅਤੇ ਕਾਗਜ਼ ਦੇ ਉੱਪਰ ਜੀਰੋ ਲਿਖਣੀ ਆਰੰਭ ਕਰ ਦਈਏ, ਸਿਫਰਾਂ ਲਿਖ ਦਈਏ, ਲਿਖ ਲਿਖ ਕੇ ਕਰੋੜਾਂ ਅਰਬਾਂ ਖਰਬਾਂ ਸਿਫਰਾਂ ਆਪਾਂ ਕਾਗਜ਼ ਭਰ ਦਈਏ ਸਾਰਾ, ਕੋਈ ਉਹਦਾ ਮੁੱਲ ਨਹੀਂ ਬਣਨਾ, ਕੋਈ ਰਕਮ ਨਹੀਂ ਬਣਨੀ। ਪਰ ਜੇ ਪਹਿਲਾਂ ਏਕਾ ਲਿਖ ਦਿੱਤਾ, ਏਕੇ ਦੇ ਅੱਗੇ ਜੀਰੋ ਲਿਖ ਦਿੱਤੀ, ਸਿਫਰ ਲਿਖ ਦਿੱਤੀ, ਤਾਂ ਦਸ ਗੁਣਾ ਮੁੱਲ ਵੱਧ ਜਾਣਾ। ਇੱਕ ਹੋਰ ਸਿਫਰ ਪਾ ਦਿੱਤੀ, ਦਸ ਗੁਣਾ ਹੋਰ ਮੁੱਲ ਵੱਧ ਗਿਆ, ਸੌ ਬਣ ਗਿਆ। ਰਾਮ ਨਾਮ ਕੋ ਅੰਕ ਹੈ ਸਭ ਸਾਧਨ ਹੈ ਸ਼ੂਨ, ਬਾਕੀ ਜਿੰਨੇ ਸਾਧਨ ਨੇ ਉਹ ਸ਼ੂਨ ਹਨ, ਉਹ ਸਿਫਰ ਹਨ, ਉਹ ਜੀਰੋ ਨੇ। ਵਾਹਿਗੁਰੂ ਕਾ ਨਾਮ ਜਿਹੜਾ ਉਹ ਏਕਾ ਹੈ, ਉਹ ਅੰਕ ਹੈ। ਅੰਕ ਗਏ ਕੁਛ ਹੱਥ ਨੇ, ਜੇ ਅੰਕ ਕਾਇਮ ਨਹੀਂ ਤਾਂ ਕੁਝ ਵੀ ਹੱਥ ਨਹੀਂ ਆਉਣਾ, ਜੋ ਮਰਜ਼ੀ ਕਰ ਲਈਏ। ਅੰਕ ਰਹੇ ਦਸ ਗੁਣ, ਜੇ ਅੰਕ ਕਾਇਮ ਰਹੇ, ਜੇ ਨਾਮ ਜਪਿਆ ਜਾਂਦਾ ਤਾਂ ਹਰ ਕੀਤੇ ਸ਼ੁਭ ਕਰਮ ਦਾ ਫਲ ਵੀ ਦਸ ਦਸ ਗੁਣਾ ਵਧੀਕ ਹੋ ਕੇ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਐਸਾ ਕਿ ਮੰਨੈ ਮਾਰਗ ਠਾਕ ਨਾ ਪਾਏ, ਜੋ ਨਾਮ ਦਾ ਮੰਨਣ ਕਰਦਾ, ਜੋ ਨਾਮ ਜਪਦਾ ਹੈ ਉਹ ਪ੍ਰਲੋਕ ਦੇ ਰਸਤੇ ਵਿੱਚ ਜਮਦੂਤਾਂ ਦੇ ਕੋਲੋਂ ਠੱਗੇ ਨਹੀਂ ਜਾ ਸਕਦੇ। ਇਸ ਲਈ ਭਜਨ ਰਾਮ ਕੋ ਸਹੀ, ਦੁਨੀਆਂ ਦੇ ਸਭ ਪਦਾਰਥ ਨਾਸਵੰਤ, ਸਾਰੇ ਮੋਹ ਝੂਠੇ, ਸਾਰੀਆਂ ਪ੍ਰੀਤਾਂ ਝੂਠੀਆਂ, ਨਾਮ ਤੋਂ ਬਿਨਾਂ ਸਾਰੇ ਜਿਹੜੇ ਸਾਧਨ ਨੇ ਉਹ ਨਿਸ਼ਫਲ। ਇੱਕ ਵਾਹਿਗੁਰੂ ਕਾ ਜਿਹੜਾ ਭਜਨ ਹੈ ਭਾਈ, ਇਹ ਨਿਸ਼ਚੇ ਵਾਚਕ ਸਹੀ ਹੈ, ਇਹੀ ਉੱਤਮ ਹੈ, ਇਹ ਨਾਲ ਨਿਭਣ ਵਾਲਾ ਹੈ, ਇਹ ਸਭ ਨਾਲੋਂ ਅਮੋਲਕ ਵਸਤੂ ਹੈ।
1: ਫਿਰਤ ਫਿਰਤ ਬਹੁਤੇ ਜੁਗ ਹਾਰਿਓ,
0: 84 ਲੱਖ ਜੂਨ ਦੇ ਗੇੜੇ ਵਿੱਚ ਫਿਰਦਿਆਂ ਫਿਰਦਿਆਂ ਬੜੇ ਜੁਗਾਂ ਦੇ ਵਿੱਚ ਹਰ ਜੀਵਨ ਵਿੱਚ ਜੀਵਨ ਦੀ ਬਾਜੀ ਹਾਰਦੇ ਹੀ ਗਏ।
1: ਮਾਨਸ ਦੇਹ ਲਹੀ,
0: ਹੁਣ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜੀਵ ਐ ਤੋਂ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ। ਮਹਾਰਾਜ ਫੁਰਮਾਨ ਕਰਦੇ ਹਨ ਅਗਲੀ ਪੰਕਤੀ ਵਿੱਚ,
1: ਨਾਨਕ ਕਹਿਤ ਮਿਲਨ ਕੀ ਬਰੀਆ।
0: ਧੰਨ ਸਤਿਗੁਰੂ ਨਾਨਕ ਦੇਵ ਜੀ ਕੇ ਨਾਵੇਂ ਸਰੂਪ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਮਿਲਨ ਕੀ ਬਰੀਆ। ਇਹ ਜਿਹੜੀ ਮਾਨਸ ਦੇਹ ਲਈ ਹੈ ਨਾ, ਜਿਹੜੀ ਮਨੁੱਖਾ ਦੇ ਹੀ ਪ੍ਰਾਪਤ ਕੀਤੀ ਹੈ, ਮਿਲਨ ਕੀ ਬਰੀਆ, ਇਹ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ। ਰੋਜ਼ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਦੇ ਬਚਨ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਬਹੁਤੇ ਯੁੱਗ ਹਾਰਦੇ ਰਹੇ, ਅਨੇਕਾਂ ਜੂਨਾਂ ਵਿੱਚ ਫਿਰਦਿਆਂ ਫਿਰਦਿਆਂ ਹੋਇਆਂ। ਪੰਚਮ ਪਾਤਸ਼ਾਹ ਜੀ ਕੇ ਬਚਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਈਆਂ ਜਨਮਾਂ ਵਿੱਚ ਕੀੜੇ ਬਣੇ ਪਤੰਗੇ ਬਣੇ, ਕੀੜੇ ਅਨੇਕ ਕਿਸਮ ਦੇ ਧਰਤੀ 'ਤੇ ਰੇਂਗ ਕੇ ਚੱਲਦੇ ਨੇ। ਪਤੰਗੇ ਆਪਾਂ ਜਾਣਦੇ ਹਾਂ ਉਹਨਾਂ ਕੀੜਿਆਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਖੰਭ ਲੱਗ ਜਾਂਦੇ ਨੇ, ਭੰਬੱਕੜ, ਭੰਬਟ ਇਤਿਆਦਿਕ। ਇਉਂ ਕੀੜੇ ਪਤੰਗੇ ਬਣਦੇ ਰਹੇ। ਕਈ ਜਨਮ ਗਜ ਮੀਨ ਕੁਰੰਗਾ, ਗਜ ਹਾਥੀ ਮੀਨ ਮੱਛੀ ਕੁਰੰਗਾ ਹਿਰਨ ਵਗੈਰਾ ਜੂਨਾਂ ਦੇ ਵਿੱਚੋਂ ਨਿਕਲਦੇ ਆਏ। ਕਈ ਜਨਮ ਪੰਖੀ ਸਰਪ ਹੋਇਓ, ਕਈਆਂ ਜਨਮਾਂ ਵਿੱਚ ਪੰਛੀ ਬਣੇ, ਅਨੇਕ ਤਰ੍ਹਾਂ ਦੇ ਪੰਛੀ, ਕਦੇ ਕੁਝ ਕਦੇ ਕੁਝ। ਕਈਆਂ ਜਨਮਾਂ ਵਿੱਚ ਸੱਪ ਬਣਦੇ ਰਹੇ। ਕਈ ਜਨਮ ਹੈਵਰ ਬ੍ਰਿਖ ਜੋਇਓ, ਹੈਵਰ ਕਹਿੰਦੇ ਘੋੜਿਆਂ ਨੂੰ, ਬ੍ਰਿਖ ਦਾ ਭਾਵ ਹੈ ਬ੍ਰਿਖਵ, ਅਤੇ ਬ੍ਰਿਖਵ ਦਾ ਭਾਵ ਹੈ ਬਲਦ, ਘੋੜੇ ਬਲਦ ਇਤਿਆਦਿਕ। ਪਸ਼ੂਆਂ ਦੀਆਂ ਜੂਨਾਂ ਵਿੱਚੋਂ ਕਈਆਂ ਜਨਮਾਂ ਵਿੱਚ ਆਪਾਂ ਗੁਜ਼ਰਦੇ ਆਏ। ਰਹਾਉ ਦੀਆਂ ਪੰਗਤੀਆਂ ਤੋਂ ਪਹਿਲਾਂ ਆਪਾਂ ਅਗਲਾ ਪਦ ਵੀ ਵਿਚਾਰ ਲਈਏ। ਕਈ ਜਨਮ ਸੈਲ ਗਿਰ ਕਰਿਆ, ਕਈਆਂ ਜਨਮਾਂ ਵਿੱਚ ਪਰਮਾਤਮਾ ਨੇ ਪੱਥਰ ਬਣਾਇਆ, ਪਹਾੜ ਬਣਾਇਆ। ਕਈ ਜਨਮ ਗਰਭ ਹਿਰ ਖਰਿਆ, ਕਈ ਜਨਮਾਂ ਦੇ ਵਿੱਚ ਮਾਤਾ ਦੇ ਉਦਰ ਵਿੱਚ ਜਨਮ ਲੈਣ ਲਈ ਨਿਵਾਸ ਤਾਂ ਹੋਇਆ, ਪਰ ਜਨਮ ਹੀ ਨਸੀਬ ਨਾ ਹੋਇਆ, ਮਾਤਾ ਦਾ ਗਰਭ ਹੀ ਹਿਰ ਗਿਆ, ਛਣ ਗਿਆ, ਉੱਥੇ ਹੀ ਗਲ ਸੜ ਗਏ। ਕਈ ਜਨਮ ਸਾਖ ਕਰ ਉਪਾਇਆ, ਕਈ ਜਨਮਾਂ ਵਿੱਚ ਬਨਸਪਤੀ ਬੂਟੇ ਬਣਾ ਕੇ ਪੈਦਾ ਕੀਤਾ, ਤਰ੍ਹਾਂ ਤਰ੍ਹਾਂ ਦੇ ਦਰਖਤ ਵੇਲਾਂ ਇਤਿਆਦਿਕ। ਗਿਣਤੀ ਕਿੰਨੀ ਕੁ ਗਿਣੀ ਜਾਵੇ, ਗੱਲ ਮੁਕਾ ਦਿੱਤੀ ਕਿ 184 ਜੋਨ ਭਰਮਾਇਆ, 84 ਲੱਖ ਜੂਨਾਂ ਵਿੱਚ ਭਰਮਦੇ ਭਟਕਦੇ ਆਏ ਹਾਂ ਕਾਹਦੇ ਲਈ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬੜੇ ਚਿਰਕਾਲ ਲੰਮੇ ਸਮੇਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। 184 ਭਰਮਤੇ ਭਰਮਤੇ ਦੁਰਲੱਭ ਜਨਮ ਅਬ ਪਾਇਓ, 84 ਲੱਖ ਜੂਨਾਂ ਵਿੱਚ ਭਰਮਦਿਆਂ ਭਟਕਦਿਆਂ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ, ਮਿਲ ਜਗਦੀਸ਼ ਮਿਲਨ ਕੀ ਬਰੀਆ। ਜਗਤ ਦੇ ਮਾਲਕ ਵਾਹਿਗੁਰੂ ਨੂੰ ਮਿਲ, ਮਿਲਣ ਦੀ ਵਾਰੀ ਮਿਲੀ ਹੈ, ਨਾਨਕ ਕਹਿਤ ਮਿਲਣ ਕੀ ਬਰੀਆ। ਧੰਨ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਕਿ ਇਹ ਮਨੁੱਖਾ ਦੇਹੀ ਜੋ ਪ੍ਰਾਪਤ ਕੀਤੀ ਹੈ ਨਾ ਵਾਹਿਗੁਰੂ ਦੀ ਕਿਰਪਾ ਨਾਲ, ਇਹ ਉਸ ਵਾਹਿਗੁਰੂ ਨੂੰ ਮਿਲਣ ਦੀ ਤੈਨੂੰ ਵਾਰੀ ਮਿਲੀ ਆ, ਮੌਕਾ ਹੱਥ ਆਇਆ ਹੈ।
1: ਸਿਮਰਤ ਕਹਾ ਨਹੀਂ,
0: ਭਾਈ ਇਸ ਮਨੁੱਖਾ ਦੇਹੀ ਵਿੱਚ ਵਾਹਿਗੁਰੂ ਨੂੰ ਸਿਮਰਦਾ ਕਿਉਂ ਨਹੀਂ, ਯਾਦ ਕਿਉਂ ਨਹੀਂ ਕਰਦਾ, ਚੇਤੇ ਕਿਉਂ ਨਹੀਂ ਕਰਦਾ, ਸਿਮਰਨ ਕਿਉਂ ਨਹੀਂ ਕਰਦਾ ਉਸ ਪਰਮਾਤਮਾ ਦਾ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਮਨਾ ਮਨੁੱਖ ਪਿਆਰਿਆ, ਕਿਉਂ ਭੁਲਾਇਆ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ? ਯਾਦ ਰੱਖ ਲੈ, ਜਦੋਂ ਸਰੀਰ ਬਿਨਸਿਆ, ਜੇ ਤੂੰ ਨਾਮ ਨਾ ਜਪਿਆ ਤਾਂ ਜਮ ਦੇ ਨਾਲ ਕੰਮ ਪਵੇਗਾ, ਜਮ ਦੂਤਾਂ ਦੇ ਵਸ ਪਵੇਗਾ, ਧਰਮ ਰਾਜੇ ਕੋਲ ਪੇਸ਼ ਹੋਵੇਗਾ। ਪਰ ਜੇ ਤੂੰ ਨਾਮ ਜਪੇ ਤਾਂ ਤਨ ਬਿਨਸੈ ਜਮ ਸਿਉ ਪਰੈ ਕਾਮ, ਜਮ ਤੋਂ ਛੁੱਟਣ ਦੇ ਕੰਮ ਆਵੇਗਾ ਇਹ ਵਾਹਿਗੁਰੂ ਕਾ ਨਾਮ। ਕਿਉਂ ਨਹੀਂ ਚੇਤੇ ਕਰਦਾ, ਕਿਉਂ ਨਹੀਂ ਸਿਮਰਨ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ? ਭਾਵ ਕਿ ਇਹ ਮਨੁੱਖਾ ਜਨਮ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਜੋ ਮਿਲੀ ਹੈ ਨਾ, ਇਹ ਜ਼ਿੰਦਗੀ ਦਾ ਮਕਸਦ ਕਿਵੇਂ ਪੂਰਾ ਹੋਣਾ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਿਆਰਿਆ, ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰ, ਸਿਮਰਨ ਕਰ।
1: ਕੇਦਾਰਾ ਮਹੱਲਾ ਪੰਜਵਾਂ,
0: ਲੜੀਵਾਰ ਚੱਲ ਰਹੀ ਕਥਾ ਵਿਚਾਰ, ਸ਼ਬਦ ਕੇਦਾਰਾ ਰਾਗ ਵਿੱਚ 1120 ਅੰਗ ਉੱਪਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੇਦਾਰਾ ਰਾਗ ਦੇ ਵਿੱਚ ਪਾਵਨ ਬਚਨ ਫਰਮਾਨ ਕਰਦੇ ਹਨ।
1: ਪ੍ਰੇਯ ਕੀ ਪ੍ਰੀਤ ਪਿਆਰੀ,
0: ਜਿਹੜੇ ਗੁਰਮੁਖ ਜਨ ਗੁਰ ਬਚਨਾਂ ਦੀ ਕਮਾਈ ਕਰਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਨੇ, ਉਹਨਾਂ ਦੇ ਚਿੱਤ ਦੀ ਪ੍ਰੀਤ ਉਸ ਪਰਮ ਪਿਤਾ ਪਰਮਾਤਮਾ ਨਾਲ ਬਣਦੀ ਹੈ। ਜਿਵੇਂ ਅੱਜ ਦੇ ਹੁਕਮਨਾਮੇ ਦੀ ਸੰਖੇਪ ਜਿਹੀ ਵਿਚਾਰ ਆਪਾਂ ਰਲ ਮਿਲ ਕੀਤੀ, ਉਹਦੇ ਤੋਂ ਪਹਿਲੇ ਸ਼ਬਦ ਦਾ ਆਰੰਭ ਸਤਿਗੁਰੂ ਤੇਗ ਬਹਾਦਰ ਜੀ ਨੇ ਕੀਤਾ, ਜੋ ਸੋਠ ਰਾਗ ਦੀ ਬਾਣੀ ਵਿੱਚ ਨਾਵੇਂ ਪਾਤਸ਼ਾਹ ਦਾ ਪਹਿਲਾ ਸ਼ਬਦ ਹੈ। ਰੇ ਮਨ ਰਾਮ ਸਿਓ ਕਰ ਪ੍ਰੀਤ, ਐ ਮਨਾ ਸਰਬ ਵਿਆਪਕ ਵਾਹਿਗੁਰੂ ਦੇ ਨਾਲ ਪ੍ਰੀਤ ਕਰ। ਉਹ ਪ੍ਰੀਤ ਮਨ ਵਿੱਚ ਪੈਦਾ ਕਰਨ ਲਈ ਅਤੇ ਪ੍ਰਪੱਕ ਕਰਨ ਲਈ ਸ਼ਰਵਨ ਗੋਬਿੰਦ ਗੁਣ ਸੁਣੋ, ਕੰਨੀ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸੁਣ, ਅਰ ਗਾਓ ਰਸਨਾ ਗੀਤ ਅਤੇ ਰਸਨਾ ਦੇ ਨਾਲ ਵੀ ਜਸ ਉਚਾਰਨ ਕਰ। ਸੋ ਜਿਨ੍ਹਾਂ ਦੇ ਮਨ ਵਿੱਚ ਇਹ ਪ੍ਰੀਤ ਗੁਰੂ ਕੀ ਕਿਰਪਾ ਨਾਲ ਬਣ ਗਈ ਹੈ ਨਾ, ਸੋ ਉਹਨਾਂ ਦੀ ਅਵਸਥਾ ਅਤੇ ਉਹਨਾਂ ਵੱਲੋਂ ਗੁਰਚਰਨਾਂ ਦੇ ਵਿੱਚ ਅਰਦਾਸ ਬੇਨਤੀ ਵਾਹਿਗੁਰੂ ਕੇ ਮਿਲਾਪ ਦੀ ਤੜਪ ਰੱਖਦਿਆਂ, ਤਾਂਘ ਰੱਖਦਿਆਂ ਹੋਇਆਂ, ਜਿਨ੍ਹਾਂ ਨੇ ਇਸ ਸਿਧਾਂਤ ਨੂੰ ਸਮਝ ਲਿਆ ਕਿ ਨਾਨਕ ਕਹਿਤ ਮਿਲਣ ਕੀ ਬਰੀਆ, ਜਿਨ੍ਹਾਂ ਨੇ ਜਾਣ ਲਿਆ ਕਿ ਮਨੁੱਖਾ ਜਨਮ ਪਰਮਾਤਮਾ ਨੂੰ ਮਿਲਣ ਦੀ ਵਾਰੀ ਮਿਲੀ ਹੈ, ਉਹ ਗੁਰਮੁਖ ਪਿਆਰੇ ਵਾਹਿਗੁਰੂ ਨਾਲ ਪ੍ਰੀਤ ਕਰਦਿਆਂ ਹੋਇਆਂ ਤਿਸ ਵਾਹਿਗੁਰੂ ਕੇ ਸਨਮੁਖ ਹੀ ਤਿਸ ਦੇ ਦਰਸ਼ਨ ਦਿਦਾਰ ਵਾਸਤੇ ਇਉਂ ਬੇਨਤੀ ਕਰਦੇ ਨੇ, ਪ੍ਰੇ ਅਕੀ ਪ੍ਰੀਤ ਪਿਆਰੀ, ਹੇ ਮੇਰੇ ਪ੍ਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕੀ ਜਿਹੜੀ ਪ੍ਰੀਤ ਹੈ ਨਾ, ਇਹ ਮੈਨੂੰ ਪਿਆਰੀ ਲੱਗਦੀ ਹੈ। ਦੁਨੀਆਂ ਦੀਆਂ ਪ੍ਰੀਤਾਂ ਦੀ ਤਾਂ ਗੱਲ ਕੀ ਕਰਨੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਓ ਬਾਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ। ਸੋ ਮਹਾਰਾਜ ਆਪ ਜੀ ਕੀ ਪ੍ਰੀਤ ਹੀ ਮੇਰੇ ਹਿਰਦੇ ਵਿੱਚ ਪਿਆਰੀ ਲੱਗਦੀ ਹੈ।
1: ਮਗਨ ਮਨੈ ਮਹਿ ਚਿਤਵੋ ਆਸਾ,
0: ਇਸ ਪ੍ਰੀਤ ਵਿੱਚ ਮੈਂ ਆਪਣੇ ਮਨ ਵਿੱਚ ਮਗਨ ਰਹਿੰਦਾ, ਮਸਤ ਰਹਿੰਦਾ ਹਾਂ। ਇਹ ਪ੍ਰੀਤ ਹੈ ਹੀ ਮਸਤੀ ਵਾਲੀ, ਇਹ ਹੈ ਹੀ ਆਨੰਦ ਵਾਲੀ। ਜਦੋਂ ਇਹ ਪ੍ਰੀਤ ਇੱਕ ਵਾਰ ਜੁੜ ਜਾਵੇ ਤਾਂ ਇਹ ਫਿਰ ਛੱਡੀ ਨਹੀਂ ਜਾ ਸਕਦੀ। ਗੁਰਸਿੱਖ ਸੁੱਖ ਦਾ ਹੀ ਪ੍ਰੀਤ ਕਿਉਂ ਵਿਸਾਰ ਹੈ, ਸੋ ਆਤਮਿਕ ਸੁੱਖ ਦੇਣ ਵਾਲੀ ਇਹ ਪ੍ਰੀਤੀ ਗੁਰਸਿੱਖ ਕਿਵੇਂ ਛੱਡ ਸਕਦਾ, ਕਦੇ ਵੀ ਨਹੀਂ। ਮਹਾਰਾਜ ਇਸ ਪ੍ਰੀਤ ਵਿੱਚ ਮਗਨ ਹੋਇਆ ਹੋਇਆ ਆਪਣੇ ਮਨ ਵਿੱਚ ਮੈਂ ਆਸ ਚਿਤਵਦਾ ਹਾਂ, ਆਪ ਜੀ ਕੀ ਆਸ ਰੱਖਦਾ ਹਾਂ, ਇਹ ਚਿਤਵਨੀ ਚਿਤਵਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ, ਇਹੀ ਉੱਤਮ ਸੋਚ ਮੈਂ ਆਪਣੇ ਮਨ ਵਿੱਚ ਹਮੇਸ਼ਾ ਰੱਖਦਾ ਹਾਂ।
1: ਨੈਣੋ ਤਾਰ ਤੁਹਾਰੀ,
0: ਇਹਨਾਂ ਨੈਣਾਂ ਇਹਨਾਂ ਨੇਤਰਾਂ ਦੇ ਵਿੱਚ ਵੀ ਤੁਹਾਡੀ ਹੀ ਤਾੜ ਲੱਗੀ ਹੋਈ ਹੈ। ਤਾਰ ਸੋ ਤੇਲ ਧਾਰਾ ਵੱਤ ਲਿਵ ਜਿਹੜੀ ਹੈ ਜੁੜੀ ਹੈ, ਆਪ ਦੇ ਦਰਸ਼ਨਾਂ ਦੀ ਤਾੜ ਲੱਗੀ ਹੋਈ ਹੈ ਕਿ ਕਿਹੜਾ ਵਕਤ ਹੋਵੇ ਪ੍ਰਤੱਖ ਦਰਸ਼ਨ ਨੇਤਰਾਂ ਦੇ ਨਾਲ ਵੀ ਆਪ ਜੀ ਕੇ ਦਰਸ਼ਨ ਪ੍ਰਾਪਤ ਹੋ ਜਾਣ, ਤੇ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਵੀ ਮੈਂ ਆਪ ਜੀ ਦੇ ਦਰਸ਼ਨਾਂ ਦਾ ਆਨੰਦ ਮਾਣ ਸਕਾਂ। ਮਨ ਅੰਦਰ ਵੈਰਾਗ ਤੇ ਬੁੱਧ ਅੰਦਰ ਵਿਵੇਕ ਰੂਪੀ ਨਿਗਾਹ ਲੈ ਕੇ ਉਹਦੇ ਨਾਲ ਮੈਨੂੰ ਆਪ ਜੀ ਕੇ ਦਰਸ਼ਨ ਦਾਰੇ ਪ੍ਰਾਪਤ ਹੋ ਜਾਣ, ਇਹ ਮੈਂ ਆਪਣੇ ਮਨ ਵਿੱਚ ਆਸ ਰੱਖ ਕੇ ਚਿਤਵਨੀ ਚਿਤਵਦਾਂ, ਇਹ ਸੋਚ ਸੋਚਦਾ ਤੇ ਇਸੇ ਖਿਆਲ ਵਿੱਚ ਹੀ ਆਪ ਜੀ ਕੀ ਪ੍ਰੀਤ ਵਿੱਚ ਆਪਣੇ ਮਨ ਵਿੱਚ ਮੈਂ ਮਗਨ ਰਹਿੰਦਾ, ਮਸਤ ਰਹਿੰਦਾ ਹਾਂ। ਸਲਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ,
1: ਓਏ ਦਿਨ ਪਹਿਰ ਮੂਰਤ ਪਲ ਕੈਸੇ,
0: ਕੈਸੇ ਅੱਖਰ ਨੂੰ ਸਾਰੇ ਅੱਖਰਾਂ ਦੇ ਨਾਲ ਜੋੜ ਕੇ ਅਰਥ ਹੋਵੇਗਾ ਓਏ ਦਿਨ ਕੈਸੇ, ਉਹ ਦਿਨ ਕਿਹੋ ਜਿਹਾ ਹੋਵੇਗਾ, ਓਏ ਪਹਿਰ ਕੈਸੇ ਉਹ ਭਾਗਾਂ ਵਾਲਾ ਪਹਿਰ ਭਲਾ ਕਿਹੋ ਜਿਹਾ ਹੋਵੇਗਾ, ਮੂਰਤ ਦੋ ਘੜੀਆਂ ਦਾ ਸਮਾਂ ਜਿਹੜਾ ਉਹ ਕਿਹੋ ਜਿਹਾ ਹੋਵੇਗਾ ਭਲਾ, ਤੇ ਪਲ ਕੈਸੇ ਉਸੋ ਸਮੇਂ ਦੀ ਛੋਟੀ ਇਕਾਈ ਜਿਹੜਾ ਪਲ ਹੈ ਉਹ ਕਿਹੋ ਜਿਹਾ ਵੱਡਿਆਂ ਭਾਗਾਂ ਵਾਲਾ ਹੋਵੇਗਾ, ਕਿਹੋ ਜਿਹਾ ਉਹ ਪਲ ਹੋਵੇਗਾ, ਕਿਹੋ ਜਿਹੀ ਘੜੀ ਹੋਵੇਗੀ, ਦੋ ਘੜੀਆਂ ਹੋਣਗੀਆਂ, ਕਿਹੋ ਜਿਹਾ ਮਹੂਰਤ, ਕਿਹੋ ਜਿਹਾ ਪਹਿਰ ਤੇ ਕੈਸਾ ਉਹ ਦਿਨ ਹੋਵੇਗਾ।
1: ਓਏ ਪਲ ਘੜੀ ਕਿਹਾਰੀ,
0: ਪਲਾਂ ਦੀ ਜਿਹੜੀ ਘੜੀ ਹੈ ਨਾ ਉਹ ਘੜੀ ਕਿਹਾਰੀ ਕਿਹੋ ਜੀ ਕੈਸੀ ਆਨੰਦਦਾਇਕ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਆਪ ਜੀ ਕੇ ਦਰਸ਼ਨ ਦਿਦਾਰੇ ਪ੍ਰਾਪਤ ਹੋਣਗੇ।
1: ਖੁੱਲੇ ਕਪਟ ਧਪਟ ਬੁੱਝ ਤ੍ਰਿਸ਼ਨਾ,
0: ਖੁੱਲੇ ਕਪਟ ਧਪਟ ਜੋ ਕਪਟ ਕਪਾਟ ਜੁੜੇ ਹੋਏ ਨੇ ਨਾ ਹਿਰਦੇ ਵਿੱਚ, ਆਸਾ ਅੰਦੇਸਾ ਦੋਏ ਪੱਟ ਜੜੇ, ਆਸਾ ਤੇ ਅੰਦੇਸਾ ਰੂਪੀ ਤਖਤੇ ਜੜੇ ਨੇ, ਇਸੇ ਪ੍ਰਕਾਰ ਔਗਣਾ ਵਿਕਾਰਾਂ ਰੂਪੀ ਤਖਤੇ ਨੇ, ਪੰਜਾਂ ਕੋਸ਼ਾਂ ਰੂਪੀ ਪੜਦੇ ਹਨ, ਹੋਰ ਅਨੇਕ ਪ੍ਰਕਾਰ ਦੇ ਔਗਣਾ ਵਿਕਾਰਾਂ ਰੂਪੀ ਤਖਤੇ, ਝੂਠ ਦੀ ਕੂੜ ਦੀ ਪਾਲ, ਖੁੱਲੇ ਕਪਟ। ਮਹਾਰਾਜ ਆਪ ਜੀ ਕੀ ਕਿਰਪਾ ਨਾਲ ਇਹ ਕਪਾਟ ਖੁੱਲ ਜਾਂਦੇ ਨੇ ਤੇ ਖੁੱਲਦੇ ਵੀ ਧਪਟ ਝਟਪਟ ਹੀ ਜਲਦੀ ਹੀ, ਜਦੋਂ ਆਪ ਜੀ ਕੀ ਮਿਹਰ ਦੀ ਨਿਗਾਹ ਹੋ ਜਾਵੇ ਤਾਂ ਝੱਟ ਹੀ ਇਹ ਜਿਹੜੇ ਤਖਤੇ ਜੜੇ ਹੋਏ ਨੇ ਨਾ, ਤਰ੍ਹਾਂ ਤਰ੍ਹਾਂ ਦੇ ਕਪਟ ਕਪਾਟ, ਇਹ ਸਾਰੇ ਖੁੱਲ ਜਾਂਦੇ ਨੇ। ਬੁੱਝ ਤ੍ਰਿਸ਼ਨਾ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਮੁੱਕ ਜਾਂਦੀ ਹੈ ਤ੍ਰਿਸ਼ਨਾ ਆਪ ਜੀ ਕੀ ਕਿਰਪਾ ਦ੍ਰਿਸ਼ਟੀ ਨਾਲ।
1: ਜੀਵੋ ਪੇਖ ਦਰਸਾਰੀ,
0: ਕੈਸਾ ਉਹ ਭਾਗਾਂ ਭਰਿਆ ਦਿਨ ਹੋਵੇਗਾ, ਕਿਹੋ ਜਿਹਾ ਪਹਿਰ ਹੋਵੇਗਾ, ਕਿਹੋ ਜਿਹੀਆਂ ਦੋ ਘੜੀਆਂ, ਕਿਹੋ ਜਿਹੀ ਇੱਕ ਘੜੀ, ਕੈਸਾ ਪਲ ਹੋਵੇਗਾ ਸਤਿਗੁਰੂ ਜੀ, ਜਦੋਂ ਮੇਰੇ ਹਿਰਦੇ ਵਿੱਚੋਂ ਵੀ ਇਹ ਕਪਟ ਛੇਤੀ ਮੁੱਕ ਜਾਣ, ਜਦੋਂ ਇਹ ਕਪਾਟ ਤਖਤੇ ਮੇਰੇ ਹਿਰਦੇ ਵਿੱਚੋਂ ਖੁੱਲ ਜਾਣ, ਤੇ ਜੀਵੋ ਪੇਖ ਦਰਸਾਰੀ, ਮੈਂ ਆਪ ਜੀ ਕੇ ਦਰਸ਼ਨ ਦਾਰੇ ਤੱਕ ਕੇ ਆਤਮਿਕ ਜੀਵਨ ਨੂੰ ਪ੍ਰਾਪਤ ਕਰਾਂ। ਕਿਉਂਕਿ ਸਾਧ ਸੰਗਤ ਜੀ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹੋ ਨਾਨਕ ਹਉਮੈ ਭੀਤ ਗੁਰ ਖੋਈ ਤਾਂ ਉਦਿਆਰ ਮੀਠ ਲਓ ਪਾਇਓ। ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਕਪਾਟ ਖੋਲ ਦਿੰਦੇ ਨੇ ਤਾਂ ਹਿਰਦੇ ਵਿੱਚ ਹੀ ਬਰਾਜਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਕੀ ਜੋਤ ਦੇ ਪਰਮਾਤਮਾ ਦੇ ਸਰੂਪ ਦੇ ਦਰਸ਼ਨ ਹੁੰਦੇ ਨੇ। ਮਹਾਰਾਜ ਮੇਰੇ 'ਤੇ ਵੀ ਐਸੀ ਕਿਰਪਾ ਹੋ ਜਾਵੇ, ਉਹ ਮੇਰੇ ਸਾਰੇ ਕਪਾਟ ਖੁੱਲ੍ਹ ਜਾਣ, ਤ੍ਰਿਸ਼ਨਾ ਮੁੱਕ ਜਾਵੇ ਔਰ ਆਪ ਜੀ ਕੇ ਦਰਸ਼ਨ ਦੇ ਦਾਰੇ ਪ੍ਰਾਪਤ ਕਰਕੇ ਮੈਂ ਆਤਮਿਕ ਜੀਵਨ ਨੂੰ ਜੀਉਣਾ ਕਰਾਂ।
1: ਕੌਣ ਸੁਜਤਨ ਉਪਾਉ ਕਨੇਹਾ।
0: ਇਹ ਆਨੰਦਮਈ ਅਵਸਥਾ ਪ੍ਰਾਪਤ ਕਰਨ ਲਈ ਕੌਣ ਸੁਜਤਨ, ਕਿਹੜਾ ਕੋਈ ਯਤਨ ਹੈ, ਕੋਈ ਸਾਧਨਾ ਕਰਕੇ ਮੈਂ ਕਿਹੜਾ ਯਤਨ ਕਰਾਂ। ਉਪਾਉ ਕਨੇਹਾ, ਕੋਈ ਜਪ ਤਪ ਰੂਪੀ ਉਪਾਅ ਵੀ ਕਿਹੜਾ ਕਰਾਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ, ਜਿਸ ਕਰਕੇ ਆਪ ਜੀ ਦੇ ਦਰਸ਼ਨ ਹੋਣ।
1: ਸੇਵਾ ਕੌਣ ਵਿਚਾਰੀ।
0: ਉੱਤਮ ਵਿਚਾਰ ਦਾ ਮੈਂ ਧਾਰਨੀ ਬਣਾ ਤੇ ਕਿਸ ਤਰ੍ਹਾਂ ਦੀ ਸੇਵਾ ਕਰਾਂ। ਮਹਾਰਾਜ ਇਹ ਵਿਚਾਰ ਮੇਰੇ ਮਨ ਅੰਦਰ ਆਉਂਦੀ ਹੈ ਤੇ ਇਸ ਵਿਚਾਰ ਤਹਿਤ ਇਹ ਬੇਨਤੀ ਕਰਦਾ ਕਿਹੜਾ ਯਤਨ ਕਰਾਂ ਦੁਨਿਆਵੀ ਰੂਪ ਵਿੱਚ, ਕਿਹੜਾ ਜਪ ਤਪ ਰੂਪੀ ਉਪਾਅ ਕਰਾਂ, ਕਿਸ ਤਰ੍ਹਾਂ ਕਿਸ ਤਰੀਕੇ ਨਾਲ ਮੈਂ ਆਪ ਜੀ ਕੀ ਸੇਵਾ ਕਰ ਸਕਾਂ ਕਿ ਮੈਨੂੰ ਆਪ ਜੀ ਕੇ

0: ਸੋ ਸਤਿਗੁਰੂ ਗਰੀਬ ਨਿਵਾਸ ਜੀ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਬਚਨ ਕਰਦੇ ਨੇ, ਮਾਨ ਅਭਿਮਾਨ ਮੋਹ ਤਜ ਨਾਨਕ। ਭਾਈ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ ਮਾਨ ਅਭਿਮਾਨ ਨੂੰ ਛੱਡ ਕੇ, ਮਾਨ ਆਪਣੀ ਵਡਿਆਈ ਦੀ ਇੱਛਾ ਨੂੰ ਛੱਡ ਕੇ, ਅਭਿਮਾਨ ਹੰਕਾਰ ਨੂੰ ਛੱਡ ਕੇ, ਤੇ ਭੱਬਾ ਔਰ ਪੱਪਾ ਸਵਰਣੀ ਅੱਖਰ ਜਾਣ ਕੇ ਮਾਨ ਅਪਮਾਨ ਇਹਨਾਂ ਦੋਹਾਂ ਤੋਂ ਉੱਪਰ ਉੱਠ ਕੇ, ਜੈਸਾ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਹੀ ਇਹ ਪਾਵਨ ਬਚਨ ਹੈ, ਹਜ਼ੂਰ ਫੁਰਮਾਨ ਕਰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾ ਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗਿਆ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ। ਪਰ ਇਹ ਹੁੰਦਾ ਕਿਵੇਂ? ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਣੀ। ਜਿਸ ਦੇ ਉੱਪਰ ਸਤਿਗੁਰਾਂ ਨੇ ਕਿਰਪਾ ਕਰਤੀ ਇਹ ਜੁਗਤੀ ਉਹਨੇ ਪਛਾਣੀ ਹੈ, ਤੇ ਜਿਹਨੇ ਪਛਾਣ ਲਈ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਸੋ ਮਹਾਰਾਜ ਫੁਰਮਾਨ ਕਰਦੇ ਨੇ ਕਿ ਮਾਨ ਅਪਮਾਨ ਵਾਲੀ ਬਿਰਤੀ ਨੂੰ ਛੱਡ ਦੇਈਏ, ਅਭਿਮਾਨ ਹੰਕਾਰ ਛੱਡ ਦੇਈਏ, ਜਿਹੜਾ ਮੋਹ ਦੁਨਿਆਵੀ ਪਕੜ ਹੈ ਨਾ ਆਪਣੇ ਮਨ ਵਿੱਚ, ਇਸ ਮੋਹ ਨੂੰ, ਇਸ ਪਕੜ ਨੂੰ, ਇਸ ਮੇਰ ਨੂੰ ਛੱਡ ਦੇਈਏ।
1: ਸੰਤ ਹੈ ਸੰਗ ਉਧਾਰੀ,
0: ਪ੍ਰਭੂ ਦੇ ਪਿਆਰੇ ਸ਼ਾਂਤ ਚਿਤ ਆਤਮਾ ਵਾਲੇ ਸੰਤ ਜਨਾਂ ਦੀ, ਗੁਰਸਿੱਖਾਂ ਪਿਆਰਿਆਂ ਦੀ। ਇਉਂ ਭਾਈ ਸੰਸਾਰ ਤੋਂ ਉਧਾਰ ਹੁੰਦਾ, ਪਾਰ ਉਤਾਰਾ ਹੁੰਦਾ, ਇਉਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਦਰਸ਼ਨ ਦਾਰੇ ਪ੍ਰਾਪਤ ਹੁੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ, ਗੁਰੂ ਕੀ ਮਿਹਰ ਹੋਵੇ, ਗੁਰੂ ਕੀ ਪਰਮ ਪਵਿੱਤਰ ਸਿੱਖਿਆ, ਕਲਿਆਣਕਾਰੀ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਗੁਰਮਤਿ ਦੇ ਧਾਰਨੀ ਬਣ ਕੇ, ਗੁਰਸਿੱਖੀ ਕਮਾ ਕੇ ਆਪਾਂ ਗੁਰੂ ਕੇ ਦਰ ਤੇ ਪ੍ਰਵਾਨ ਹੋ ਕੇ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ ਹੋ ਸਕੀਏ। ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਦੀ ਸਮਾਪਤ

0: ਫਤਿਹ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

ਚੈਂਪੀ ਕਸਟਮ ਕੈਬਿਨੇਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue North East, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

बाणी मधुराड़ी बाणी। हर का नाम गुरमुख किन विरले ताया, हर का नाम

असंख अवगुण खते फेरे नित प्रत सद भूलिए मोह मगन बिकराल माया तो।

ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ।

0: ਲੁਲਿਆ ਮੇਰਾ ਮਾਨ ਤਨੋ ਪਿੰਡਾ ਜਨ ਨਾਨਕ ਮੁਸਕ ਚ ਖੁੱਲਿਆ ਸਭ ਜਨਮ ਤਨ ਤਨਾ ਜਨ ਨਾਨਕ ਮੁਸਕ ਚ ਖੁੱਲਿਆ
1: ਇਥੋਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਾਹਿਬਾਂ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਦਾ ਸੋਗੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾਰੀ ਸਦਵਾ ਦਿਨ ਮਾਨਸੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਬਸੂਰ ਚੜੇ ਹਜ਼ਾਰ ਤੇ ਚਾਨਣ ਹੁੰਦਿਆਂ ਗੁਰਬਿਨ ਕੋ ਰਿੰਦਾ
0: ਮਹੱਲਾ ਪਹਿਲਾ ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾੜ ਜਿਉਂ ਸੁਣੇ ਅੰਦਰ ਖੇਤ ਫਿਰ ਤੇ ਅੰਦਰ ਛੁੱਟਿਆ ਕਉ ਨਾਨਕ ਸੋ ਨਾਮ ਫਲੀਏ ਬੁਲੀਏ ਬੜੇ ਹੀ ਤਨ ਵਿੱਚ ਸਵਾ ਬੌੜੀ ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹ ਤੁਈ ਕੁਦਰਤ ਸਾਜੀਐ ਕਰ ਆਸਣ ਮਿੱਠੋ ਚਾਓ ਦਤ ਕਰਤਾ ਆਪ ਨੂੰ ਉਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸਹਿ ਦਿਲ ਸਹਿ ਜਿੰਦ ਕਵਾਓ ਕਰ ਆਸਣ ਢਿੱਡੋ ਚਾਓ ਢਿੱਡੋ ਚਾਓ ਢਿੱਡੋ ਚਾਓ
2: ਪੌੜੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾ ਉਹ ਦੋਈ ਕੁਦਰਤ ਸਾਜੇ ਕਰਾਸੀ ਡਿੱਠੋ ਚਾਓ ਦਾਤਾ ਕਰਤਾ ਆਪ ਨੂੰ ਤੁਸਦੇ ਵੈ ਕਰੇ ਪਸਾਓ ਤੂੰ ਜਾਣੋ ਸਭ ਸੇ ਦੇਹ ਲੈਸੇ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ।

0: जीवन मुकत सो आखिया मर जीव मरिया मर जीव मरिया जन नानक सत गुर मेल हरे जग तुतर दरिया जग तुतर दरिया।
1: ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਭ ਜੋ ਸੱਚੀ ਤੇਰੀ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੀ ਕੱਚ।
0: ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਚਲਤਾ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ। ਮਹੱਲਾ ਦੂਜਾ
1: ਜਬ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੇਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਬਾਣੀ ਕੱਢ ਲੇਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਖ ਨਾ ਜਾਪਹੀ ਜੇ ਕਿਸਾਨੇ ਰਾਸ ਨਾਨਕ ਗੁਰਮੁਖ ਜਾਣੀਏ
0: ਜਗ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਇੱਕ ਨਾ ਵੈ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੈ ਚੁਣ ਵਟ ਕੜੇ ਜਜ ਮਾਲਿਆ ਥਾਨ ਪਾਇਣ ਘੋੜਿਆ
1: ਪੌੜੀ ਨਾਨਕ ਜੀ ਉਪਾਏ ਕਿਆ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚ ਹੀ ਸੱਚ ਨੇ ਬੜਾ ਚਿੰਨ ਵੱਖ ਕਿੱਡੇ ਜਜਮਾਲਿਆ ਹਾਉ ਨਾ ਪਾਇਨ ਕੁੜਿਆ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਏ ਤੈਸੇ ਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਲਿਖ ਨਾਵੇ ਧਰਮ ਬਹਾਲਿਆ
0: ਮੂਰਖ।

0: ਭੈ ਵਿੱਚ ਪਵਣ ਵੇ ਸਦਵਾਓ, ਭੈ ਵੀ ਚੱਲੇ ਲਖ ਦਰਿਆਓ, ਭੈ ਜਗਨ ਗੜੇ ਵਿਗਾਰ, ਭੈ ਵੀ ਧਰਤੀ ਦੱਬੀ ਪਾ, ਭੈ ਵਿੱਚ ਜਿੰਦ ਫੇਸਰ ਪਾਰ, ਭੈ ਵਿੱਚ ਰਾਜਾ ਧਰਮ ਦੁਆ, ਭੈ ਵੀ ਸੂਰਜ, ਭੈ ਵੀ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵੀ ਸਿੱਧ ਬੁਸੁਰਨਾਦ, ਭੈ ਵਿੱਚ ਡਾਣੇ ਆਕਾਸ਼, ਭੈ ਵੀ ਜੋਤ ਮਹਾਂਬਲ ਸੂਰ, ਭੈ ਵੀ ਜਾਵੇ ਜਾਵੇ ਪੂ, ਸਗਲੇ ਆਪੋ ਲਿਖਿਆ ਸਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇ,
1: ਨਾਨਕ ਨਿਰਭਉ ਨਿਰੰਕਾਰ। ਹੋਰ ਕਿਤੇ ਰਾਮ ਰਵਾਲ, ਕਿਤੇ ਕਨ ਕਹਾਣੀਆਂ, ਕਿਤੇ ਬੇਦ ਵਿਚਾਰ, ਕਿਤੇ ਨੱਚੇ ਮੰਗਦੇ ਗਿੜ ਮੁੜਪੁਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕਿਡੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾ, ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ, ਸੇ ਤਨ ਹੋਵੇ ਇਸ਼ਾਰ, ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾਸਾਰ, ਕਰਮ ਮਿਲੇ ਤਾਂ ਭਾਈਏ ਹੋਰ ਹਿਕਮਤ ਹੁਕਮ, ਖੁਆਰ ਪੌੜੀ ਨਦ ਕਰੇ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੀ ਬੁੱਧ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੀਵਨ ਦਾ ਤਕ ਹੋ ਨਹੀਂ, ਸਭ ਸੁਣੇ ਉਹ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਦਿਨ ਵਿੱਚ ਉਹ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾ,
0: ਪੌੜੀ ਨਦਰ ਕਰੇ ਜੇ ਆਪਣੇ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਬਨਵਾਲੀ।
1: ਸਲੋਕ ਮਹਲਾ ਪਹਿਲਾ। ਮੁਸਲਮਾਨਾਂ ਸਿਵ ਸਰੀਰ ਪੜ ਪੜ ਕਰੇ ਵਿਚਾਰ, ਬੰਦੇ ਸੇਜੇ ਪੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾ ਹੀ ਸਲਾ ਹਣ ਦਸਨ ਰੂਪ ਪਾਰ, ਤੀਰਥ ਨਾਵੇ ਅਰਚਾ ਕੋ ਜਾਗਰਵਾਸ ਬੇਕਾਰ, ਜੋਗੀ ਸੁਣ ਤਿਆਵਣ ਜੇਤੇ ਲਖ ਨਾਮ ਕਰਤਾਰ, ਸੁਖ ਮੂਰਤ ਨਾਮ ਜੰਜਨ ਕਾਇਆ ਕਾਇਆ ਕਾਰ, ਸਤਿਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ, ਚੋਰਾ ਯਾਰਾਂ ਤੇ ਕੁੜਿਆਰਾਂ ਖਾਰਾ ਬਾਬੇ ਕਾਰ, ਇੱਕ ਹੁੰਦਾ ਕਹਿ ਚਲੇ ਥਾਉ ਤਿਨਾ ਬਿਕਾਈ ਕਾਰ, ਚੱਲ ਸਾਜੀਆਂ ਪੁਰੀਆਂ ਲੋਹਾਂ ਆਕਾਰ ਆਇਆ ਕਾਰ, ਉਹ ਜਾਕਸ ਤੂੰ ਹੈ ਜਾਣੇ ਤਿਨਾ ਬਤੇਰੀ ਸਾਰ, ਨਾਨ ਭਗਤਾਂ ਭੁਖਸਲਾਨ ਸੱਚ ਨਾਮ ਅਧਾਰ, ਸਦਾ ਆਨੰਦ ਰਹੇ ਦਿਨ ਰਾਤੀ
0: ਅੰਗਾਰ, ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀ ਆ, ਸੋ ਜਾਣੇ ਕਰਤਾਰ ਪੌੜੀ, ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ, ਆਖ ਸੁਣਾਇ ਸਤਿਗੁਰ ਨੇ ਸਦਾ ਮੁਕਤ ਹੈ, ਦਿਨ ਵਿੱਚ ਮੋਹ ਚੁਕਾਇਆ ਉਤਮੇ ਵਿਚਾਰ ਹੈ, ਦਿਨ ਸੱਚੇ ਸਿਓ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ,
2: ਬਿਨ ਸਤਿਗੁਰੂ ਕਿਰਣਾ ਪਾਇਓ, ਬਿਨ ਸਤਿਗੁਰੂ ਕਿਰਣਾ ਪਾਇਆ, ਸਤਿਗੁਰੂ ਜਪ ਰੱਖੋ ਅਨਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਮਨੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਹੁੰ ਚੇਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਫਿਰ ਵੀ ਜੋ ਨੀ ਪਾਏ। ਹੋ ਮੈਂ ਕਿੱਥੋਂ ਉਪਜੈ ਕਿਸਨ ਮੈਂ ਜਾਏ, ਹੋ ਮੈਂ ਇਹੋ ਹੁਕਮ ਹੈ ਪਾਇਆ ਕਰਤ ਫਰਾਹੇ, ਹੋ ਮੈਂ ਦੀਰਘ ਰੋਗ ਹੈ ਦਾਰੂ ਭੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ ਪੌੜੀ ਸੇਵਕ ਦੀ ਸੰਤੋਖ ਹੈ। ਜਿਨ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਨ ਰੱਖਿਓ, ਕਰ ਸੁਤਿਰਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ, ਨਿਤ ਦੇਵ ਹੈ ਜੜੇ ਸਵਾਇਆ, ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾ।
1: ਪੌੜੀ ਸੇਵਕੀ ਦੀ ਸੰਤੋਖੀ, ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪਿਆਰਾ ਰੱਖਿਆ, ਉਹਨੂੰ ਕਰ ਸੁਕਰਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਦਰਾਂ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵ ਹੈ ਜੜੇ ਸਵਾਇਆ, ਵਡਿਆਈ ਵੱਡਾ ਪਾਇਆ

0: गुर अमृत पिनी देवरी अमृत पुर के राम राजे जिन्ना गुर पानी बन पाया अमृत शक शके गुर टुटे हर पाया चूके तक तके हर जन हर हर होया नानक हर इके हर इके।
1: ਸਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਹਾਂ ਮੰਡਰਾ ਖੰਡਾ ਬਿਰਪੰਡਾ ਅੰਦੂ ਜਰ ਜੁੱਤ ਪਜਾ ਖਾਣੀ ਸਿਹਤ ਜਾ ਸੋਮਤ ਜਾਣੇ ਨਾਨਕਾ ਸਾਰਾ ਮੇਰਾ ਜਨਤਾ ਨਾਲ ਜਨਤ ਪਾਏ ਕੈਸਾ ਮਾਲੇ ਸਭਣਾ ਜਿਨ ਕਰਤੇ ਕਰਨਾ।

0: ਨਾਨਕ ਸੱਚੇ ਨਾਮ ਕਿਆ ਟਿਕਾ ਕਿਆ ਤਬ।
1: ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਾਂ ਉੱਪਰ ਤੀਰਥਾਂ ਸਹਿਜ ਯੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਵਿੱਚ ਛੋਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕੱਪੇ ਕਰਨਾ ਕਿਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲੈ ਸੱਚ ਤਾਂਤਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆ
2: ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ
1: ਮਹੱਲਾ।

0: ਦੇਹੀ ਦੁਖਦੀ ਆ ਸੋ ਵੇ ਜੀ ਆਪਣਾ ਕੀ ਆ ਅੰਨ ਨਾ ਖਾਇਆ ਸਾਧਕ ਵਾਇਆ ਬਹੁਤ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਿਕੁੱਤਾ ਕਿਉਂ ਜਾਗੈ ਗੁਰ ਬਿਨ ਸੂਤਾ
1: ਬੱਬੋ ਪਟਾਣਾ ਆਪਣਾ ਕੀ ਆ ਕਮਾਣਾ ਅਣਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖੰਦੇ ਪਤ ਗਵਾਈ ਗੁਰਨਾਵੇ ਕੀ ਥਾਏ ਨਾ ਪਾਹੀ ਰਹੇ ਬਿਬਾੜੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਅਨੁਸਾਏ ਨਾਨਕ ਮਦਦ ਕਰੇ ਸੋ ਪਾਏ ਆਸਨ ਦੇਸੇ ਤੈਨ ਕੇਵਲ
0: ਹੋਮੇ ਚਬਦ ਜਲਾਏ ਪੌੜੀ ਭਗਤ ਨੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ ਨਾਨ ਕਰਮਾਂ ਬਾਹਰੀ ਹਰ ਕਹੋ ਨਾਮ ਲਹਿਣੀ ਤਾਂ ਦੇ ਕਮੁੱਲ ਪੁੱਜਣ ਆਪਣਾ ਅਣ ਹੁੰਦਾ ਆਪ ਗਣਾਏ ਦੇ ਹਾਂ ਤੁਹਾਡੀ ਕਾਨੀ।

ਗੌਰੀ ਭਗਤ ਤੇਰੇ ਮਨ ਪਾਉਂਦੇ ਦਰਸੋਹਣ ਕੀਰਤ ਗਾਉਂਦੇ ਨਾਨਕ ਕਰਮਾ ਬਾਰੇ ਦਰ ਟੋਣਾ ਲਹਿਣੀ ਤਾਉਂਦੇ ਇੱਕ ਮੂਲਾ ਬੁਝਣ ਪ੍ਰਣ ਹੋਦਾ ਗੁਣਾਏ ਦੇ ਹੋ ਢਾਡੀ ਕਾਲੀ ਜਾਂ ਗੁਰ ਤੁਮ ਜਾ ਸਦਾਏ ਦੇ।

अमृत धारी गोर निमख न मन ते तारी रे गोर निमख न मन।

सरसा हमारा तू तनी सब जग मन जारा राम राजी सच सह हमारा तू तनी सब जग

0: ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣਵਾਂ ਰਹਿਸੀਏ ਤਾਂ ਪਾਏ ਮੁਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਜਿਸ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿੰਡਾ ਤਲੀਖਾ, ਜੇ ਮਿਲੇ ਤਮਸਤਕ ਲਾਈਏ ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ ਫਲ ਦੇ ਵਿਹ ਪਾਈਏ, ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰ ਲਿਖਿਆ, ਤਾਂ ਧੂੜ ਬਿਨਾਂ ਦੀ ਪਾਈਏ ਮਤ ਤੋੜੀ, ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ,
1: ਪੌੜੀ ਦਾਨ ਮੈਂਡਾ ਤਨੀ ਖਾਸ, ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡਿਆ, ਹੋਏ ਇੱਕ ਮਨ ਲੱਖ ਧਿਆਈਏ ਫਲ ਤੇ ਵੇਹੋ ਪਾਈਏ, ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰ ਲਿਖਿਆ, ਤਾਂ ਧੂੜ ਦਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ।

0: ਕਿਵ ਪਾਵੈ ਪਾਰੂ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਮਨ ਹਾਰੂ।
1: ਸ਼ਲੋਕ ਮਹਲਾ ਪਹਿਲਾ, ਸਤਕਾਲ ਪੂਰਵ ਵਰਤਿਆ ਕਲ ਕਾਲ ਕੇ ਬੇਦਾਲ, ਦਿਓ ਬੀਜ ਬਦਲੈ ਗਏ ਅਬ ਕਿਉ ਕੇ ਬੇਦਾਲ, ਜੇ ਕਹੋ ਤਾਂ ਕਬਰਤੀ ਹੁਰਤ ਹੋਏ, ਨਾਨਕ ਭਾਏ ਬਾਰਾ ਗੋਰੇ ਰੰਗ ਨਾ ਸੋਏ, ਪੈਬਜ ਗੁੰਮ ਚੜਾਈਏ ਸਰਮ ਪਤਨ ਹੋਏ, ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।
0: ਲੋਕ ਭਾਵ ਤੋਂ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨੇਮ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰਾਂ ਦੀ ਰਈਆ, ਤੇ ਗਿਆਨ ਹੋਣੀ ਭਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋਧਾ ਕਾਮ ਵਿਚਾਰ, ਮੂਰਖ ਪੰਡਤ ਇੱਕ ਦੂਜੇ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾ ਵੈ ਮੰਗੇ ਮੋਖ ਦੁਆਰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਪਏ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪ੍ਰਵਾਨ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ।
1: ਬਦਿਸ ਬੁਝਗ ਨਾਨਕਾ ਸੱਚਾ ਵੇਖੇ ਸੋਏ, ਸਭਣੀ ਛਾਲਾ ਮਾਰੀਆਂ ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ, ਜਿਨ ਕੀ ਲੇਖੇ ਪਤ ਪਵੇ,
0: ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾਂ ਕੋ ਦੁੱਧ ਪਾਇਆ, ਤਾਤ ਨੀ ਖਸਮ ਧਿਆਇਆ ਇਨ ਜਨਤਾ ਕੇ ਵਸ ਕਿਸ ਨਹੀਂ, ਦੁੱਧ ਵੇਖੀ ਜਗਤ ਉਪਾਇਆ ਇਕ ਨਾ ਨੋ ਤੂੰ ਮੇਲ ਲੈ, ਇੱਕ ਆਪੋ ਦੁੱਧ ਖਵਾਇਆ ਗੁਰ ਕਿਰਪਾ।

0: ਜਿਨ੍ਹਾਂ ਕੋ ਤੁਤ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗ ਤੂੰ ਪਾਇਆ। ਇੱਕ ਨਾਨੂ ਤੂੰ ਮੇਲੇ ਕਾ ਪੁੱਤ ਖੋਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਜੋ ਭਾਵੇ ਤਿਉ ਰਾਖ ਲੈ, ਹਮ ਸਰਣ ਪ੍ਰਭ ਆਏ ਰਾਮ ਰਾਜੇ।

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਗੁਰੂ ਸਮਰੱਥ ਗੈ ਕਰਿਆ, ਧਰੁਵ ਬੁੱਧ ਸਮਤ ਸਮਾਰਨ ਕਾ। ਹੁਣ ਧਰਮ ਤੁਜਾ ਫਹਿਰੰਤ ਸਦਾ, ਅਗ

0: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉਂ ਲੋਕ ਪ੍ਰਗਾਸੈ ਦੇਖਤ ਦਸ ਭਟਕ ਭ੍ਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੈ ਸੇਵਕ ਸਿੱਖ ਸਦਾ ਤੁਲਬਤ ਆਲਸ ਮੂਜੋ ਕੁਸੁਮ ਸੁਭਾਸੈ ਵੇਦਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰੇਦਰ ਸਿੰਧ ਨਾ ਛੋਟੇ ਸੱਥ ਦਾਨ ਬੜਾ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਤੱਥ ਤਾਹੇ ਕਹਾਂ ਪਰਵਾਹ ਕਹੂੰ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ
1: ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਮ ਗਿਆਨ ਰਸ ਰਸਿਓ ਹਿਓ ਗੁਰ ਅਮਰਦਾਸ ਕਰਤਾਰ ਕਿਓ ਵਸ ਵਾਹੋ।

ਨਾਰਦ, ਧਰੂ, ਪ੍ਰਹਿਲਾਦ, ਸੁਦਾਮਾ, ਉਪ ਭਗਤ ਹਰ ਕੇ ਜੋਗਣ, ਅੰਬਰੇਕ, ਜੈ ਦੇਵ ਤਰਲੋਚਨ, ਨਾਮਾ ਅਵਰ ਕਬੀਰ ਪਣੰ, ਤਿੰਨ ਕੋ ਅਵਤਾਰ ਭਯੋ ਕਲ ਪਿੰਤਰ, ਜਸ ਜਗਤ ਪਰ ਛਾਇਓ, ਸ੍ਰੀ ਗੁਰੂ ਰਾਮਦਾਸ, ਜਯੋ ਜੈ ਜਗ ਮੈਂ ਤੈ ਹਰਿ।

ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸਬਦ

ਸਤਿਗੁਰ ਖਿਮਾ ਤਾਣਿਆ ਜੁਗ ਜੂਤ ਸਮਾਣੇ ਅਨ ਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋ

0: ਰਾਖੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸੇ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ
1: ਸੋ ਕਹਾਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਗੁਰ ਸਹੋ ਝਟੀਐ ਤੁਧ ਡਿਠੀ ਸੱਚੀ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹ ਆਵਹ ਜਾਹੇ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹ ਆਵਹ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਈ ਨਾਮ ਨਾ ਵਸੈ ਮਨ ਮਾਹੀ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐਨ ਮੋਹਿ ਕਾਲੈ ਉੱਠ ਜਾਹੇ ਮਹੱਲਾ ਪਹਿਲਾ ਜਾ ਲਓ ਐਸੀ ਰੀਤ जित मैं प्यारा विसरे नानक साई भली परीत जित साहिब सेती पत रहे पौड़ी हारे।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉ ਮੈਂ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਵਡਹੰਸ ਕੀ ਵਾਰ ਮਹੱਲਾ ਚੌਥਾ, ਪੌੜੀ ਦਸਵੀਂ। ਸਲੋਕਾਂ ਨਾਲ
1: ਉਪਦੇਸ਼ ਉਪਦੇਸ਼ ਉਪਦੇਸ਼, ਰਹੋ ਵਰਨਾ ਕੋ ਸਾਂਝਾ ਉਪਦੇਸ਼।

ਜਨਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਟ ਬਲਿਆ ਹਰ ਲਤਾਰ

0: ਸਲੋਕ ਮਹਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇੱਕ ਰਥ ਕਿਰਤਵਾ ਹੋ ਜੁਗ ਜੁਗ ਫੇਰ ਬਟਾਈਏ ਗਿਆਨੀ ਪੂਜੇਤਾ ਹੈ ਸਾਧੂ ਰਸ ਦੋ ਕਾ ਧਰਮ ਗਿਰਥਵਾ ਹੋ ਤੇਰੇ ਤੇਰਾ ਜਤੇ ਕਾ ਜੋਰ ਗਿਰਥਵਾ ਹੋ ਦੁਆਪੁਰ ਰਾ ਤਪੇ ਕਾ ਸੱਤ ਗਿਰਥਵਾ ਹੋ ਕਾ ਜੁਗ ਰਥ ਗਿਣ ਕਾ ਕੂੜ ਗੈ ਰਥਵਾ ਹੋ
1: ਪਹਿਲਾ ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਜ ਰਹੇ ਸਭ ਕੁਛ ਸੱਚ ਸਮਾਵੈ ਰਿਕ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇ ਲੈ ਪ੍ਰਸ਼ਤ ਜਾਹੇ ਨਾਨਕ ਤੋ ਮੁਖ ਅੰਤਰ ਵਾਹ ਜੁਜ ਮੈਂ ਜੋ ਚਲ ਚੰਦਰਾਵਲ ਕਾਨਕ ਸੰਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਕੀਆ ਕਲ ਮੈਂ ਵੇਦ ਅਥਰਵਣ ਹੁਆ ਨਾ ਉਖਦਾਈ ਗੱਲੋ ਭਇਆ ਨੀਲ ਵਸਲ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ

0: ਖਸਮ ਸੰਭਾਲੇ ਜਿਨਕਾਰ ਉਪਦੇਸ਼ ਗਿਆਨ ਅੰਜਣ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਰੂਪੇ ਸੇਵਨ ਚਾਰਿਆ ਸਤਿਗੁਰੂ ਹੈ ਬੋਇਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਰ
1: ਸਤਿਗੁਰੂ ਵਿਟੋ ਮਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਝਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
0: ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਜਾਗਰ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ
2: ਕੇਰਾ ਮਨ ਜਿਨੀ ਵਸਾਇਆ
0: ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
2: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
2: ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ
2: ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ
2: ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਦਾ ਸਿਵ ਸਾਲਾ ਤੇਰੀ ਨਾਮ ਮਨ ਵਸਾਵੇ
2: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ
2: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਪ੍ਰਸ਼ਾਦ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
2: ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਨ ਵਾਸ ਕੀਤੇ
2: ਕਾਲ ਕੰਟਕ ਮਾਰਿਆ
0: ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ
2: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
0: ਅਣਦ ਸੁਣੋ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧ ਆਵੈ ਤਾਇ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆ ਰਿਆਇਤ, ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਜ।

ਦਾਨ ਬਾਬੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾ।

तो तमिले जो हर मन भाए जनानक सत गुर।

0: ਜਗ ਪਾਸੂ ਤੋਂ ਸੁਜਗਨ ਦੀ ਸਤ ਵੱਠ ਇਹ ਜਨੇਵ ਜੀ ਕਾ ਹੈ ਤਾਂ ਪਾਂਡੇ ਖਤ ਨਾ ਹੋ ਟੁੱਟੇ ਨਾ ਮਰ ਲੱਗੇ ਨਾ ਹੋ ਜੜੇ ਨਾ ਜਾਏ ਕੰਮ ਸਮਾਨ ਸਨਾਨ ਕਾ ਜੋਗਲ ਚੱਲੇ ਚੌਂਕਣ ਮੂੰਹ ਲਾਇਆ ਬੈ ਚੌਂਕੇ ਪਾਇਆ ਸਿਖਾ ਕਣ ਸੁਣਾਈਆਂ ਗੁਰੂ ਬ੍ਰਾਹਮਣ ਥੀਆ ਉਹ ਮੂਹਾ ਚੜ ਪਿਆ ਰੇਤ ਗਾ ਗਿਆ ਮਹਲਾ ਪੇਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ ਜੀ ਨਾਲ ਤੱਕ ਪਾਓ ਕਤੀਆ ਬਮਣ ਵਟਿਆ ਕੋਈ ਬਕਰਾਰ ਨਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁਟੀਏ ਭੀਵਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋ
0: ਮਹਲਾ ਪਹਿਲਾ ਨਾ ਮਨੀਏ ਪਤ ਉਪਜੇ ਸਲਾਹੀ ਸਸੂਤ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕ ਪਵੇ ਨਿਤਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਬਾ ਤਗ ਨਾ ਅੱਖੀ ਬੇ ਤਗਾ ਆਪੇ ਬਤੇ ਵੜਤਾ ਗਿਆ ਵਰਾ ਕਤੇ ਲੈ ਪਾੜ ਕਰੇ ਬਿਆਹੋ।

0: ਮਨ ਅੰਧਾ ਨਾ ਹੋ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾ ਸਹਾਇਕਾਰ ਕਰਾਏ ਸੀਸੋ ਸਿਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨ ਹੋਵੇ ਪ੍ਰਵਾਹ ਆਕਸ ਮੈਂ ਕਾ ਮਹਿਲ ਪਾਏ ਸੀ ਕਸਮ ਭਾਵੇ ਸੋ ਕਰੀ ਮਨੁ ਚੰਦਿਆ ਸੋ ਪਲ ਪਾਏ ਸੀ ਤਾਂ ਦਰ ਗਹਿ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ
1: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਇਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ।

0: ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ ਚ ਤੇ ਅੰਦਰ ਸਬਕ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਆਪੇ ਹੀ ਗਰਭ ਕਰਾਇਦਾ ਵੱਡੋ ਵੱਡਾ ਵਣ ਫੇਲਨੀ ਸਿਰ ਸਿਰ ਧੰਦੇ ਲਾਇਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਹੋ ਕਰਾਇਦਾ ਦਰ ਮੰਗਣ ਭੇਖ ਨ ਪਾਇਦਾ ਭੇਖ ਨ ਪਾਇਦਾ ਭੇਖ ਨ ਪਾ
1: ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਇਦਾ ਨਦਰੂ ਭੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਦਾ ਦਰ ਮੰਗਣ ਭਿੱਖ ਨਾ ਪਾਇਦਾ ਦਰ ਮੰਗਣ ਭਿੱਖ ਨਾ ਪਾਇਦਾ
0: ਐਸੇ ਗੁਰ ਕਾ

0: ਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੋਏ ਘਰ ਮੈਂ ਪਿਤਰੀ ਦੇ ਅੱਗੇ ਵਸਣ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸ਼ਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਰਦੇ ਦੇ ਮਹੱਲਾ ਪਹਿਲਾ
1: ਜੋ ਜੋ ਰੁਸ ਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤਨ ਧੋਏ ਖੁਆਰ ਸੁੱਚੇ ਨਾ ਕੀਏ ਬਹਿਣ ਜੇ ਪਿੰਡਾ ਧੋਏ ਪਾਉਂਦੇ ਹਰ ਪੁੰਜਣ ਨਾਹੀ ਹਾਰਿਆ ਕਰਮ ਮੈਂ ਸਿਖਾਇਆ ਵੇਖ ਮਹਿਲ ਮਰਨ ਵਸਾਰਿਆ ਜਾਰਿਆ ਜੋ ਬਣ ਹਾਰਿਆ ਜੋ ਬਣ ਹਾਰਿਆ ਜੋ ਬਣ ਹਾਰ
2: ਮਰਨ ਸਾਰਿਆ ਜਰ ਆਈ ਜੋ ਬਣਹਾਰਿਆ ਜਰ ਆਈ ਜੋ ਬਣਹਾਰਿਆ
1: ਜਾਇਬ ਹੈ ਮੇਰਾ ਸਤਿਗੁਰੂ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਦੂਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਈ ਪਈ ਜਿਨ ਹਰ ਨਾਮ ਤੇ ਆਵਾ ਨਾਨਕ ਸਤਿਗੁਰ ਪੂਜਿਆ ਇਨ ਹਰ ਪੂਜ ਕਰਾਵਾ ਜੇ ਨਾਨਕ ਸਤਿਗੁਰ ਪੂਜਿਆ ਵਾਹਿਗੁਰੂ
0: ਸਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਬਦ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਜਿਤ ਹਰਿਆ ਸਭ ਕੋਏ ਸੁਤਕ ਪਰ ਰੱਖੀਏ ਸੁਤਕ ਪਰ ਰਸੋਏ ਨਾਨ ਸੁਤ ਕੇ ਮਨੋ ਤੁਰੇ ਚਾਰੂ ਤਾਰੇ ਧੋਏ
1: ਮਨ ਕਾ ਸੁਤਕ ਲੋਭ ਹੈ ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੂੜ ਅੱਖੀ ਸੁਤਕ ਵੇਖਣਾ ਪਪਿਆ ਪਰ ਧਨ ਰੂਪ ਕੰਨੀ ਸੁਤਕ ਕੰਨ ਪੈ ਲਾਇਤ ਮਾਰੀ ਖਾਹੇ ਨਾਨਕ ਹੰਸਾ ਆਦਮੀ ਬਦੇ ਜੰਮ ਪੁਰਜਾ
0: ਮਹਲਾ ਪਹਿਲਾ ਸਭ ਸੁਤ ਪਰਮ ਹੈ ਦੂਜੇ।

0: ਜਿਸ ਵਿੱਚ ਵੱਡੀਆਂ ਵਡਿਆਈਆਂ ਸਵਲਿੰਦ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਪੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਨੌ ਨਿਤ ਪਾਈਆਂ ਨੌ ਨਿਤ ਪਾ
1: ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਿਸ ਭਾੜਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ।

0: ਨਾਨਕੇ ਮੈਂ ਜਾਣੀਏ ਤੇ ਤੁਮਕ ਤੁਕਾ ਪਾਏ ਮਹਲਾ ਪੈਦਾ
1: ਭੰਡ ਜੰਮੀਏ ਭੰਡ ਨਮੀਏ ਭੰਡ ਮੰਗਣ ਵਿਆ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੇ ਪਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਦੇ ਮੁਖ ਉਜਲੇ ਜਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪ ਆਪਣਾ ਆਪੇ ਹੀ ਦੇਖਾ ਸੰਢੀਐ ਜਾ ਰਹਿਣਾ ਨਾਹੀਐ ਜਗ
0: ਪੌੜੀ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਪੇ ਹੀ ਲੇਖਾ ਸੰਢੀਐ ਜਾ ਰਹਿਣਾ ਨਾਹੀ ਐ ਜਗਤਾ ਕਾਇਤ ਗਾਰਬ ਹੰਢੀਐ ਬੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖੈ ਨਾਲ ਲੁਜੀਐ ਮੂਰਖੈ ਨਾਲ ਲੁਜੀਐ
1: ਸਿੱਖਾਂ ਮਨ ਵਾਧਾਈਆਂ ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰ ਦਰ ਕੈ ਗੁਰਸਿੱਖ ਪੈਦਾਈਐ ਜਿੰਨਾ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਵਾਹਿਗੁਰੂ
0: ਅੰਦਰੋਂ
1: ਝੂਠੇ ਬਾਹਰ ਦੁਨੀਆ ਅੰਦਰ ਫੈਲ ਅੜ ਸੜ ਤੀਰਥ ਜੇ ਨਾਵੈ ਉਤਰੇ ਨਾਹੀਂ ਮੈਲ ਜਿਣ ਪਾਟੇ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰ ਵਾਟ ਉੱਪਰ ਖਰਚ ਮੰਗਾ ਜਵੇ ਦੇ ਤਾਂ ਖਾਹੀ ਜੀ ਪਾਣ ਇੱਕੋ ਕਲਮ ਇੱਕ ਹਮਾ ਤੁਮ ਮੇਲ ਡਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀ ਆਪੇ ਕਰਨਾ ਕਲ ਆਪੇ ਕੀਤਾ ਧਾਰੀਆ ਦੇਖ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਆਂ ਜੋ ਹੈ ਸੁਜਲ ਸੀ
0: ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਨ ਹੈ
1: ਕਿਉਂ ਸਾਹਿਬ ਮਨੋ ਵਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਕਾਜ ਸਵਾਰੀਏ ਕਾਜ ਸਵਾਰ
0: ਪੌੜੀ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਕਿਹੜੀ ਪ੍ਰਾਣ ਹੈ ਗੁਰੂ ਸਾਹਿਬ ਮਹਾਂ ਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀਐ
1: ਅਸਾ ਮਹਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਤ੍ਰਿੜਾ

0: ਦਾ ਸੰਭਾਲੀਏ ਜਿੱਤੀ ਤਬਾਈ ਆਪਣਾ ਸਾਕਾਰ
1: ਪੂਰੀ ਕਿਉਂ ਕਾਲੀਏ
0: ਮੰਦਾ ਮੋਲ ਕੀ ਚਾਹੀ ਤੇ ਲੰਮੀ ਨਦਰ ਨਿਹਾਲੀਏ ਜੇ ਸਭ ਨਾਲ ਨਹਾਰੀਏ ਪਾਸਾ ਢਾਲੀਏ ਪਿਛਲਾ ਹੈ ਉੱਪਰ ਢਾਲੀਏ ਉੱਪਰ ਢਾਲੀਏ ਉੱਪਰ
2: ਪੌੜੀ ਜਿੱਥੇ ਵੀ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲਾ ਕੀ ਚਾਹੀ ਦੇ ਲੰਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ
0: ਬਿਘਨ ਨਾ ਹੋਈ ਰਾਮ ਰਾਜੇ ਸਤਿਗੁਰ ਪੁਰਖ ਬਣਾਇਆ ਤਿਨ ਪੂਜੇ ਸਭ ਕੋਈ ਸਤਿਗੁਰ ਪਿਆਰਾ ਸੇਵਿਆ ਬਿਨਾ ਸੁਖ ਸਦ ਹੋਈ ਨਾਨਕ ਸਤਿਗੁਰ ਭੇਟਿਆ ਮਿਲਿਆ ਹਰ ਸੋਈ ਜਿਹਨਾਂ ਨਾਨਕ ਸਤਿਗੁਰ ਭੇਟਿਆ
1: ਸੁਲੋ ਚਾਕਰ ਲੱਗੇ ਚਾਕਰੀ ਨਾਲੇ ਗਰਬਾ ਗੱਲਾਂ ਕਰੇ ਕਨੇਰੀਆਂ ਕਸਣਾ ਪੈਸਾ ਆਪ ਗੁਆਏ ਸੇਵਾ ਕਰੇ ਤਾਂ ਕੁਛ ਪਾਏ ਮਾਂ ਨਾਨਕ ਜਿਸ ਨੂੰ ਲੱਗ

0: ਹੋਵੇ ਪਾਸ। ਸਾਹਿਬ ਛੇਤੀ ਹੁਕਮਾਂ ਚ ਲੈ ਕੇ ਬਣਿਆ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾ।
1: ਮਹੱਲਾ ਦੂਜਾ ਨਾਲਿਆਂ ਨੇ ਦੋਸ਼ ਬਡਾਰੂ ਸੁਣੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਂ ਨਾਥ। ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਤ ਜੇ ਕਦ ਚੰਗੀ ਕਰੇ
0: ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮਾਇਓ ਪਾਣਾ ਖਾਏ ਜਿਸ ਤੱਕ ਖਾਮਣਾ ਦਿਸ ਕਹੀਏ ਕਹੀ ਐਸਾ ਬਾਸ ਨਾਲ ਕੁੱਕੜ ਚੱਲਈ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ।
1: ਪੌੜੀ ਝਾਕਰ ਲੱਗੇ ਝਾਕਰੀ ਚੱਲੇ ਖਸਮੇ ਪਾਏ ਹੁਰਮਤ ਤਸਨੋ ਅਗਲੀ ਵਜੋ ਪਿੱਜੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿਮਾ ਪਾਣਾ ਖਾਏ ਜਿਸ ਦਾ ਦਿੱਤਾ ਖਾਓ ਨਾ ਤਿਸ ਕਹੀਏ ਸਾਬਾਸ ਨਾਲ ਖੁੱਕਣਾ ਚੱਲਈ ਨਾਲ ਖਸਮ ਚੱਲੇ।

ਲਿਵ ਲਾਈ ਰਾਖ ਲੀਏ ਤਿੰਨ ਰੱਖਣ ਹਾਰ ਸਭ ਵਿਆਹ ਮਿਟਾਈ ਕਹੋ ਨਾਨਕ ਕਿਰਪਾ ਭਾਈ

दिन हर रखण हर राम राजी। तिनकी निंदा कोई क्या करे, जिन हर नाम पिया।

ਆਪੇ ਸਾਜੇ ਆਪੇ ਸਾਜੇ ਕਰਿਆ ਆਪ ਜਾਇਬ ਰੱਖਿਆ ਇਸ ਵਿੱਚ ਜਾਂਦੇ ਉਪਾਏ ਕਹਿ ਦੇਖੇ ਥਾਪ ਥਾਪ ਇਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਆਉਣੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਹ ਕਰਤਾ ਕਦਰ ਕਰੀ ਰੇ ਜੀਆ ਜਿਸ ਵਿਸਵਾਏ।

0: ਜਾਇਰ ਜਾਇਰ ਜਾਇ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੌਕਰਤਾ ਕਾਦਰ ਕਰੀਮ ਦੇ ਜਿਆ ਰਿਖ ਸੰਭਾਹੇ ਸਾਈ ਕਰ ਕਮਾਵਲੀ ਤੋਂ ਛੋਟੀ ਤਿਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜੋ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ।

ਵਾਚੈ ਧਰਮ ਹਲੂ ਕਰਮੀ ਆਖੋ ਆਪਣੀ ਕੇ ਨੇੜੇ ਕੇ ਦੂਜਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ

0: ਸੰਗ ਤੇ ਮੁਖ ਉਜਲੇ ਖੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾ ਮੈਂ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ

ਖਾਂਦਾ ਮਾਨ ਨੀਵਾਂ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਅਕੇ ਬੰਧਨਾ, ਵਿੱਚ ਹਉ ਮੈਂ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਵਾਹਿਗੁਰੂ ਸਾਹਿਬ ਜੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗਿਓ, ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਾਲ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ ਬਾਣੀ ਨਾਲ ਜੁੜ ਬੈਠਣ ਦਾ, ਆਓ ਯਤਨ ਕਰੀਏ ਸਤਿਗੁਰੂ ਜੀ ਦੀ ਇਸ ਬਾਣੀ ਨੂੰ ਸਮਝਦਿਆਂ ਹੋਇਆਂ, ਗਾਉਂਦਿਆਂ ਹੋਇਆਂ, ਪੜ੍ਹਦਿਆਂ ਹੋਇਆਂ ਅਸੀਂ ਆਪਣੇ ਜੀਵਨ ਵਿੱਚ ਵਸਾ ਸਕੀਏ। ਆਪ ਜੀ ਨੇ ਗੁਰਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਜਿਸ ਪਿਆਰ ਨਾਲ ਇਸ ਬਾਣੀ ਨੂੰ ਅਸਾਂ ਸੁਣਿਆ ਹੈ, ਆਓ ਇਸੇ ਹੀ ਪਿਆਰ ਨੂੰ ਕਾਇਮ ਰੱਖਦਿਆਂ ਹੋਇਆਂ ਇਸੇ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਇਹ ਬਾਣੀ ਆਨੰਦ, ਜਿਸ ਦੀ ਕੱਲ 19 ਨੰਬਰ ਪੌੜੀ ਅਸਾਂ ਵਿਚਾਰੀ ਸੀ, 20 ਨੰਬਰ ਪੌੜੀ ਅੱਜ ਵਿਚਾਰ ਅਧੀਨ ਹੈ। ਕੱਲ ਅਸੀਂ ਇਸ ਪੌੜੀ ਨੂੰ 19 ਨੰਬਰ ਨੂੰ ਵਿਚਾਰਦਿਆਂ ਹੋਇਆਂ ਸਤਿਗੁਰੂ ਜੀ ਦਾ ਇਹ ਮੁਬਾਰਕ ਬਚਨ ਚੇਤੇ ਕੀਤਾ ਸੀ, ਜਿੱਥੇ ਸਤਿਗੁਰੂ ਜੀ ਨੇ ਇਹ ਮੁਬਾਰਕ ਬਚਨ ਰੱਖੇ ਸਨ, ਜੀਓਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓਂ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਉਹਨਾਂ ਨੇ ਜਨਮ ਜੂਏ ਵਿੱਚ ਹਾਰ ਦਿੱਤਾ, ਜਿਵੇਂ ਜੁਆਰੀ ਜੂਏ ਵਿੱਚ ਆਪਣਾ ਸਾਰਾ ਕੁਝ ਹਾਰ ਦਿੰਦਾ ਹੈ ਫਿਰ ਪਛਤਾਉਂਦਾ ਹੈ, ਇਸੇ ਤਰ੍ਹਾਂ ਮਨੁੱਖ ਉਸ ਨੇ ਆਪਣਾ ਜੀਵਨ ਹਾਰ ਦਿੱਤਾ, ਗਵਾ ਦਿੱਤਾ, ਜਿਸ ਨੇ ਬਾਹਰੋਂ ਤਾਂ ਨਿਰਮਲਤਾਈ, ਬਾਹਰੋਂ ਤਾਂ ਧਰਮ ਭਲਾਈ ਨੂੰ ਕਾਇਮ ਰੱਖਣ ਦਾ ਯਤਨ ਕੀਤਾ, ਪਰ ਆਪਣੇ ਅੰਦਰ ਉਸ ਭਲਾਈ ਨੂੰ, ਧਰਮ ਨੂੰ, ਉਹਨਾਂ ਗੁਣਾਂ ਨੂੰ ਧਾਰਨ ਨਹੀਂ ਕੀਤਾ। ਬਾਹਰੋਂ ਬਾਹਰੋਂ ਗੱਲਾਂ ਬਥੇਰੀਆਂ ਹੋਈਆਂ, ਬਾਹਰੋਂ ਬਾਹਰੋਂ ਦਿਖਾਵਾ ਬਹੁਤ ਹੁੰਦਾ ਰਿਹਾ, ਬਾਹਰੋਂ ਬਾਹਰੋਂ ਉੱਠਣ ਬੈਠਣ ਝੁਕਣ ਬਹੁਤ ਚੱਲਦਾ ਰਿਹਾ, ਪਰ ਆਪਣੇ ਅੰਦਰ ਇਹ ਬਿਰਤੀ ਪੈਦਾ ਨਾ ਹੋ ਸਕੀ, ਮਨ ਨਾ ਮੰਨਿਆ। ਜਿਹੜੀ ਗੱਲ ਅਸੀਂ ਸਰੀਰ ਦੇ ਰਾਹੀਂ ਵਾਰ ਵਾਰ ਕਰਦੇ ਰਹੇ, ਵਾਰ ਵਾਰ ਸੁਣਦੇ ਰਹੇ, ਮਨ ਉਸ ਪਾਸੇ ਅਸੀਂ ਲੈ ਕੇ ਨਹੀਂ ਗਏ। ਸਤਿਗੁਰੂ ਜੀ ਨੇ ਕਹਿਤਾ ਜਦੋਂ ਐਸੀ ਹਾਲਤ ਹੋ ਜਾਏ, ਤਿੰਨੀ ਜਨਮ ਜੂਏ ਹਾਰਿਆ। ਤੇ ਅੱਜ ਦੀ ਜਦੋਂ ਅਸੀਂ 20 ਨੰਬਰ ਪੌੜੀ ਵਿਚਾਰਨ ਬੈਠੇ ਹਾਂ, ਸਤਿਗੁਰੂ ਜੀ ਨੇ ਇਸ ਮੁਬਾਰਕ ਵਚਨ ਅੰਦਰ ਸਾਨੂੰ ਰਹਿਮਤ ਕਰਦਿਆਂ ਜੋ ਉਪਦੇਸ਼ ਦਿੱਤਾ ਹੈ, ਗਰੀਬ ਨਿਵਾਜ ਆਖਦੇ ਆ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਬਣ ਜਾਏ। ਅੱਜ ਖੱਟਣ ਦੀ ਗੱਲ ਆਈ ਹੈ, ਇਸ ਰਤਨ ਜਨਮ ਦੇ ਵਿੱਚ ਲਾਹਾ ਕਮਾਉਣ ਦੀ ਗੱਲ ਆਈ ਹੈ। ਉਹ ਭਲੇ ਹਨ, ਉਹ ਚੰਗੇ ਹਨ, ਉਹ ਸੋਹਣੇ ਹਨ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਵਿੱਚ ਰਹਿ ਕੇ ਕੁਝ ਲਾਹਾ ਪ੍ਰਾਪਤ ਕੀਤਾ ਹੈ, ਕੁਝ ਨਾ ਕੁਝ ਪ੍ਰਾਪਤੀ ਕੀਤੀ ਹੈ, ਕੁਝ ਖੱਟਿਆ ਹੈ। ਸਤਿਗੁਰੂ ਮੁਬਾਰਕ ਬਚਨ ਸਾਨੂੰ ਬਾਣੀ ਚ ਹੋਰ ਵੀ ਬਖਸ਼ਿਸ਼ ਕਰਦੇ ਆ ਤੇ ਆਖਦੇ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫਕੜੇ ਸਭ ਮੁੱਕਦੀ ਚੱਲੀ ਰਹਿ। ਹੇ ਭਾਈ, ਤੂੰ ਲਾਹਾ ਲੈਣ ਵਾਸਤੇ ਆਇਆ, ਪਰ ਤੂੰ ਲਾਹੇ ਦੀ ਜਗ੍ਹਾ ਤੇ ਕਰਮ ਐਸੇ ਕਰ ਰਿਹਾ ਜਿਸ ਨਾਲ ਲਾਹਾ ਹੋਣ ਦੀ ਜਗ੍ਹਾ ਤੇ, ਲਾਭ ਹੋਣ ਦੀ ਜਗ੍ਹਾ ਤੇ ਘਾਟਾ ਪੈ ਰਿਹਾ ਹੈ। ਜੀਵਨ ਅੰਦਰ ਨਿਘਾਰ ਆ ਰਿਹਾ ਹੈ, ਜੀਵਨ ਅੰਦਰ ਖੜੋਤ ਆ ਰਹੀ ਹੈ। ਹੁਣ ਜਦੋਂ ਸਤਿਗੁਰੂ ਕਹਿੰਦੇ ਹੈ ਕਿ ਜਨਮ ਖੱਟਿਆ ਹੈ, ਉਹ ਮਨੁੱਖ ਭਲੇ ਹਨ, ਚੰਗੇ ਹਨ, ਤੇ ਅਸੀਂ ਹੁਣ ਬਾਣੀ ਦੇ ਵਿੱਚੋਂ ਇਹ ਗੱਲ ਵਿਚਾਰਨ ਦਾ ਯਤਨ ਕਰਾਂਗੇ ਕਿ ਰਤਨ ਜਨਮ ਨੂੰ ਖੱਟਣ ਦਾ, ਇਸ ਜਨਮ ਵਿੱਚ ਲਾਹਾ ਲੈਣ ਦਾ, ਲਾਭ ਲੈਣ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਧਰਮ। ਹੁਣ ਜਦੋਂ ਅਸੀਂ ਧਰਮ ਦੀ ਗੱਲ ਕਰਾਂਗੇ ਤਾਂ ਸਾਨੂੰ ਆਲੇ ਦੁਆਲੇ ਚ ਜੋ ਸਾਡੇ ਵਿਚਾਰ ਲਗਾਤਾਰ ਪ੍ਰਚਲਿਤ ਹਨ, ਕਿਉਂਕਿ ਮਨੁੱਖਾ ਜਨਮ ਚ ਲਾਭ ਖੱਟਣ ਦਾ, ਲਾਹਾ ਖੱਟਣ ਦਾ ਇੱਕੋ ਤਰੀਕਾ ਹੈ ਧਰਮ। ਹੁਣ ਜਦੋਂ ਧਰਮ ਦੀ ਗੱਲ ਆਏਗੀ ਤਾਂ ਧਰਮ
ਅਸੀਂ ਆਪੋ ਆਪਣੇ ਮਿੱਥ ਮੁਤਾਬਕ, ਆਪੋ ਆਪਣੀਆਂ ਸੁਣੀਆਂ ਗੱਲਾਂ ਦੇ ਮੁਤਾਬਕ ਨਿਰਧਾਰਿਤ ਕਰਦੇ ਹਾਂ। ਕੋਈ ਧਰਮ ਕਿਸੇ ਤਰ੍ਹਾਂ ਦਾ ਬਣਾਉਂਦਾ ਹੈ, ਕੋਈ ਧਰਮ ਕਿਸੇ ਤਰ੍ਹਾਂ ਦਾ ਆਖਦਾ ਹੈ, ਕੋਈ ਧਰਮ ਕਿਸੇ ਲਿਬਾਸ ਨੂੰ ਆਖਦਾ ਹੈ, ਕੋਈ ਕਿਸੇ ਚਿੰਨ੍ਹਾਂ ਨੂੰ ਆਖਦਾ ਹੈ, ਕੋਈ ਕਿਸੇ ਪੂਜਾ ਮੰਤਰ ਪਾਠ ਨੂੰ ਆਖਦਾ ਹੈ। ਬਹੁਤ ਸਾਰਾ ਐਸਾ ਵਿਚਾਰ ਲਗਾਤਾਰ ਸਾਡੇ ਆਲੇ ਦੁਆਲੇ ਪਹਿਲਾਂ ਵੀ ਪ੍ਰਚਲਿਤ ਸੀ ਔਰ ਅੱਜ ਵੀ ਪ੍ਰਚਲਿਤ ਹੈ। ਧਰਮ ਕੋਈ ਤੀਰਥ ਇਸ਼ਨਾਨ ਕਰਕੇ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ, ਕੋਈ ਲਿਬਾਸ ਪਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ, ਕੋਈ ਕੁਝ ਚਿੰਨ੍ਹ ਪਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ, ਕੋਈ ਕੋਈ ਪੂਜਾ ਪਾਠ ਥੋੜਾ ਬਹੁਤਾ ਕਰਕੇ ਜਾਂ ਕਰਵਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ। ਸਤਿਗੁਰੂ ਜੀ ਦੀ ਬਾਣੀ ਤੋਂ ਪਹਿਲਾਂ ਵੀ ਇਹ ਸਾਰਾ ਕੁਝ ਪ੍ਰਚਲਿਤ ਸੀ। ਗਰੀਬ ਨਿਵਾਜ ਨੇ ਕਹਿ ਦਿੱਤਾ ਨਹੀਂ, ਧਰਮ ਕੇਵਲ ਤੇ ਕੇਵਲ ਬਾਹਰੀ ਰਸਮਾਂ ਨਿਭਾਈ ਜਾਣੀਆਂ, ਬਾਹਰੀ ਤੌਰ ਤੇ ਰਸਮਾਂ ਵਿੱਚ ਸ਼ਾਮਲ ਹੋਈ ਜਾਣਾ, ਉਹਨਾਂ ਰਸਮਾਂ ਦੀਆਂ ਗੱਲਾਂ ਕਰੀ ਜਾਣੀਆਂ, ਕਹਾਣੀਆਂ ਪਾਈ ਜਾਣੀਆਂ, ਇਹ ਧਰਮ ਨਹੀਂ ਹੈ। ਧਰਮ ਕੀ ਹੈ ਆਓ ਪਹਿਲਾਂ ਸਤਿਗੁਰੂ ਜੀ ਦੀ ਬਾਣੀ ਤੋਂ ਸਮਝ ਲਈਏ। ਦੋ ਲਾਈਨਾਂ ਵਿੱਚ ਸਤਿਗੁਰੂ ਜੀ ਨੇ ਇਸ ਗੱਲ ਨੂੰ ਨਿਸ਼ਚਿਤ ਕੀਤਾ ਹੈ, ਸਾਡੇ ਸਾਹਮਣੇ ਸਿਧਾਂਤ ਰੱਖਿਆ ਹੈ। ਭਾਈ ਧਰਮ ਇਹ ਹੈ, ਧਰਮ ਕੋਈ ਕਰਮ ਕਾਂਡ ਨਹੀਂ, ਪਖੰਡ ਨਹੀਂ ਹੈ, ਧਰਮ ਕੋਈ ਵਿਖਾਵਾ ਨਹੀਂ ਹੈ। ਜਿਸ ਧਰਮ ਨਾਲ ਲੱਗ ਕੇ ਅਸਾਂ ਰਤਨ ਜਨਮ ਚ ਲਾਭ ਖੱਟਣਾ ਹੈ, ਉਹ ਧਰਮ ਕੀ ਹੈ ਆਓ ਪੜ੍ਹੀਏ ਸਤਿਗੁਰੂ ਦੀ ਬਾਣੀ। ਗਰੀਬ ਨਿਵਾਜ ਨੇ ਕਹਿਤਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਉਹ ਹੈ ਜਿਸ ਰਾਹੀਂ ਕਰਮ ਨਿਰਮਲ ਹੋ ਜਾਣ, ਸਾਡਾ ਉੱਠਣਾ ਬੈਠਣਾ, ਸਾਡਾ ਕਾਰ ਵਿਹਾਰ, ਸਾਡਾ ਇਹ ਵਰਤੋਂ ਵਿਹਾਰ, ਸਾਡੇ ਜੀਵਨ ਦਾ ਇਹ ਆਲੇ ਦੁਆਲੇ ਸਮਾਜ ਵਿਚਲਾ ਮੇਲ ਜੋਲ ਇਹ ਨਿਰਮਲ ਹੋ ਜਾਏ, ਸਾਡੇ ਬੋਲ ਚਾਲ, ਸਾਡੇ ਵੇਖਣ ਚਾਖਣ ਵਿੱਚ ਨਿਰਮਲਤਾ ਹੀ ਆ ਜਾਏ, ਇਹ ਹੈ ਧਰਮ। ਜੇ ਅਸੀਂ ਪਾਠ ਪੂਜਾ ਕਰੀ ਜਾ ਰਹੇ ਹਾਂ, ਅਸਾਂ ਚਿੰਨ ਵੀ ਕੋਈ ਪਾਏ ਹੋਏ, ਭਾਵੇਂ ਕਿਸੇ ਵੀ ਧਰਮ ਦੇ ਪਾਏ ਹੋਣ, ਅਸਾਂ ਲਿਬਾਸ ਵੀ ਪਾਇਆ ਹੋਇਆ, ਅਸੀਂ ਹੋਰ ਰਸਮਾਂ ਵੀ ਸਾਰੀਆਂ ਨਿਭਾ ਰਹੇ ਹਾਂ, ਪਰ ਜੇ ਸਾਡੇ ਵਰਤੋਂ ਵਿਹਾਰ ਵਿੱਚ, ਸਾਡੇ ਲਗਾਤਾਰ ਚਾਲ ਚੱਲਣ ਵਿੱਚ ਨਿਰਮਲਤਾ ਹੀ ਸੱਚ ਵਾਲੀ ਨਹੀਂ ਆ ਰਹੀ, ਤਾਂ ਫਿਰ ਕੋਈ ਧਰਮ ਨਹੀਂ ਨਿਭਾਇਆ ਜਾ ਰਿਹਾ, ਕਿਸੇ ਧਰਮ ਦੀ ਆਸ ਨਹੀਂ ਰੱਖੀ ਜਾ ਸਕਦੀ। ਗਰੀਬ ਨਿਵਾਜ ਨੇ ਕਹਿ ਦਿੱਤਾ, ਭਾਈ ਜੇ ਜੀਵਨ ਵਿੱਚ ਲਾਭ ਪ੍ਰਾਪਤ ਕਰਨਾ ਹੈ ਤਾਂ ਧਰਮ ਰਾਹੀਂ ਕੀਤਾ ਜਾ ਸਕਦਾ। ਹੁਣ ਧਰਮ ਕਿੱਥੇ ਹੈ, ਪੜ੍ਹੀਏ ਕਬੀਰ ਸਾਹਿਬ ਨੂੰ। ਕਬੀਰ ਸਾਹਿਬ ਆਖਦੇ ਹੈ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਧਰਮ ਹੀ ਉੱਥੇ ਹੈ। ਹੁਣ ਜਦੋਂ ਗਿਆਨ ਦੀ ਗੱਲ ਆਏਗੀ, ਗਿਆਨ ਕਿਸ ਚੀਜ਼ ਦਾ ਹੋਣਾ ਚਾਹੀਦਾ, ਉਹ ਸਤਿਗੁਰੂ ਨੇ ਸਾਰੀ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਹੁਣ ਇਸ ਗਿਆਨ ਨੂੰ ਜਿੰਨਾ ਚਿਰ ਅਸੀਂ ਆਪਣੇ ਜੀਵਨ ਵਿੱਚ ਲੈ ਨਹੀਂ ਲੈਂਦੇ, ਇਸ ਗਿਆਨ ਨਾਲ ਜਿੰਨਾ ਚਿਰ ਅਸੀਂ ਆਪਣੇ ਮਨ ਬਿਰਤੀ ਦੀ ਸਾਂਝ ਨਹੀਂ ਬਣਾ ਲੈਂਦੇ, ਇਸ ਗਿਆਨ ਨੂੰ ਜਿੰਨੀ ਦੇਰ ਤੱਕ ਪ੍ਰਾਪਤ ਕਰਨ ਦਾ ਯਤਨ ਨਹੀਂ ਕਰਦੇ, ਓਨੀ ਦੇਰ ਤੱਕ ਧਰਮ ਸਾਡੀ ਸਮਝ ਵਿੱਚ ਆ ਜਾਏ ਨਹੀਂ ਹੋ ਸਕਦਾ, ਕਿਉਂਕਿ ਸਾਡਾ ਭਰਮ ਭੁਲੇਖਾ ਬੜਾ ਵੱਡਾ ਬਣ ਚੁੱਕਾ ਹੈ, ਅਸੀਂ ਬੜਿਆਂ ਭੁਲੇਖਿਆਂ ਵਿੱਚ ਜਾ ਚੁੱਕੇ ਹਾਂ। ਧਰਮ ਸਮਝਣ ਦੇ ਲਈ ਅਸੀਂ ਥਾਂ ਥਾਂ ਤੇ ਲਗਾਤਾਰ ਟੱਕਰਾਂ ਤਾਂ ਮਾਰ ਰਹੇ ਹਾਂ, ਪਰ ਜਿੱਥੇ ਧਰਮ ਹੈ, ਜਿੱਥੋਂ ਸਾਨੂੰ ਧਰਮ ਦੀ ਅਸਲੀਅਤ ਸਮਝ ਆਉਣੀ ਹੈ, ਉਸ ਪਾਸੇ ਅਸੀਂ ਧਿਆਨ ਨਹੀਂ ਕਰ ਰਹੇ। ਧਰਮ ਸਮਝਣ ਵਾਸਤੇ ਕੋਈ ਸਾਨੂੰ ਬਹੁਤਾ ਜ਼ਿਆਦਾ ਲੰਬਾ ਚੌੜਾ ਵਿਸ਼ੇਸ਼ ਤੌਰ ਤੇ ਕੋਈ ਸਥਾਨ ਜਾਂ ਕੋਈ ਭਾਸ਼ਣ ਜਾਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਚਾਹੀਦੇ, ਕੋਈ ਵਿਸ਼ੇਸ਼ ਪੁਜਾਰੀ ਸ਼੍ਰੇਣੀ ਨਹੀਂ ਚਾਹੀਦੀ। ਧਰਮ ਸਤਿਗੁਰੂ ਨੇ ਬਾਣੀ ਦੇ ਰਾਹੀਂ ਸਮਝਾਤਾ ਔਰ ਸਾਨੂੰ ਸਾਰਿਆਂ ਸਿੱਖਾਂ ਨੂੰ, ਸਾਰਿਆਂ ਨੂੰ ਗੁਰਬਾਣੀ ਦੇ ਲੜਲਾ ਕੇ ਕਹਿ ਦਿੱਤਾ, ਭਾਈ ਤੁਸੀਂ ਇਸ ਗੁਰਬਾਣੀ ਤੋਂ ਆਪਣੇ ਧਰਮ ਦੇ, ਆਪਣੇ ਜੀਵਨ ਜਾਚ ਦੇ, ਸਮਾਜ ਦੀ ਲਗਾਤਾਰ ਅਗਵਾਈ ਲੈਂਦੇ ਰਹਿਣਾ ਹੈ, ਗੁਰਬਾਣੀ ਤੋਂ ਲਾਭ ਪ੍ਰਾਪਤ ਕਰਨਾ ਹੈ। ਹੁਣ ਜਦੋਂ ਧਰਮ ਦੀ ਗੱਲ ਆਏਗੀ, ਖਿਮਾ ਕਰਨਾ, ਧਰਮ ਸਾਡੇ ਵਪਾਰ ਵਿੱਚ ਚਾਹੀਦਾ ਸੀ, ਸਾਡੇ ਚਾਲ ਚੱਲਣ ਵਰਤੋਂ ਵਿਹਾਰ ਵਿੱਚ ਧਰਮ ਚਾਹੀਦਾ ਸੀ, ਪਰ ਅਫਸੋਸ ਦੀ ਬਾਤ ਹੈ, ਧਰਮ ਸਾਡੇ ਕਾਰੋਬਾਰ ਵਿੱਚ ਹੋਣਾ ਚਾਹੀਦਾ ਸੀ, ਅੱਜ ਧਰਮ ਹੀ ਕਾਰੋਬਾਰ ਬਣ ਚੁੱਕਾ ਹੈ। ਐਸੀ ਹਾਲਤ ਜਦੋਂ ਬਣ ਜਾਏ, ਧਰਮ ਕਾਰੋਬਾਰ ਦੇ ਵਿੱਚ ਜਾਣ ਦੀ ਜਗ੍ਹਾ ਤੇ ਧਰਮ ਹੀ ਕਾਰੋਬਾਰ ਬਣ ਜਾਏ, ਧਰਮ ਦੁਕਾਨਾਂ ਵਿੱਚ ਚਾਹੀਦਾ ਸੀ, ਧਰਮ ਘਰਾਂ ਅੰਦਰ ਚਾਹੀਦਾ ਸੀ, ਪਰ ਜਦੋਂ ਧਰਮ ਹੀ ਇੱਕ ਦੁਕਾਨ ਬਣ ਜਾਏ, ਧਰਮ ਹੀ ਇੱਕ ਕਾਰੋਬਾਰ ਬਣ ਜਾਏ, ਧਰਮ ਹੀ ਇੱਕ ਧੰਦਾ ਬਣ ਜਾਏ, ਫਿਰ
ਕਿਸੇ ਸੁਧਾਰ ਦੀ ਕਿਸੇ ਇਨਕਲਾਬ ਦੀ ਆਸ ਰੱਖਣੀ ਨਿੱਤ ਹੈ ਗਲਤ ਹੈ ਨਹੀਂ ਆਸ ਰੱਖੀ ਜਾ ਸਕਦੀ। ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਬੜੇ ਸੁੰਦਰ ਵਿਚਾਰ ਗੁਰਬਾਣੀ ਦੇ ਰਾਹੀਂ ਵੀ ਦਿੱਤੇ ਔਰ ਸਮਝਾਇਆ। ਦੇਖੋ ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀਚੈ ਵਾਪਾਰ। ਭਾਈ ਪਹਿਲਾਂ ਵਸਤੂ ਦੀ ਪਛਾਣ ਕਰੋ, ਵਸਤੂ ਕੀ ਖਰੀਦਣੀ ਹੈ, ਉਸ ਵਸਤੂ ਦਾ ਜੀਵਨ ਵਿੱਚ ਕੀ ਲਾਭ ਪ੍ਰਾਪਤ ਹੋਏਗਾ, ਉਸ ਵਸਤੂ ਦਾ ਜੀਵਨ ਵਿੱਚ ਕੀ ਥਾਂ ਹੈ, ਉਸ ਵਸਤੂ ਦੀ ਸਾਡੇ ਜੀਵਨ ਵਿੱਚ ਕੀ ਲੋੜ ਹੈ, ਇਹਦੇ ਨਾਲ ਲਾਭ ਕੀ ਹੋਏਗਾ, ਨੁਕਸਾਨ ਕੀ ਹੋਏਗਾ, ਪਹਿਲਾਂ ਸਾਨੂੰ ਇਹ ਪਤਾ ਕਰਨਾ ਪਏਗਾ। ਸਤਿਗੁਰੂ ਨੇ ਬੜੇ ਪਿਆਰ ਨਾਲ ਸੰਬੋਧਨ ਕਰਕੇ ਆਖਿਆ, ਸੁਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ। ਆ ਤੈਨੂੰ ਇੱਕ ਬੜੇ ਪਤੇ ਦੀ ਗੱਲ, ਬਹੁਤ ਉੱਚ ਦਰਜੇ ਦੀ ਗੱਲ, ਇੱਕ ਸ੍ਰੇਸ਼ਟ ਗੱਲ ਸਮਝਾਵਾਂ। ਆ ਭਾਈ, ਹੇ ਸੋਹਣੇ ਭਾਈ, ਹੇ ਸੁਨੱਖੇ ਭਾਈ, ਆ ਤੂੰ ਸਾਰੀ ਧਰਤੀ ਦਾ ਸਰਦਾਰ ਹੈ, ਇਨਸਾਨ ਅਖਵਾਉਣਾ ਆ, ਆ ਤੈਨੂੰ ਇੱਕ ਗੂੜੇ ਪਤੇ ਦੀ ਉੱਚੀ ਸ੍ਰੇਸ਼ਟ ਗੱਲ ਸਮਝਾਵਾਂ। ਕੀ ਗੱਲ ਹੈ? ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀ ਚੈ ਵਾਪਾਰ। ਪਹਿਲਾਂ ਵਸਤੂ ਦੀ ਪਛਾਣ ਕਰੀਏ, ਫਿਰ ਵਪਾਰ ਦੀ ਗੱਲ ਕਰੀਏ, ਉਸ ਨੂੰ ਜੀਵਨ ਵਿੱਚ ਖੱਟਣ ਦੀ, ਜੀਵਨ ਵਿੱਚ ਧਾਰਨ ਕਰਨ ਦੀ ਗੱਲ ਕਰੀਏ, ਪਹਿਲਾਂ ਅਸੀਂ ਉਹਦੀ ਪਛਾਣ ਕਰੀਏ। ਅੱਜ ਪਛਾਣ ਨਹੀਂ ਹੁੰਦੀ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ, ਸੁਣਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਹੈ। ਇਸ ਪਾਸੇ ਸਾਡਾ ਕੋਈ ਧਿਆਨ ਨਹੀਂ, ਸਾਰੀ ਕੌਮ ਦਾ ਧਿਆਨ ਕਰਮ ਕਾਂਡਾਂ ਵੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਆਰੰਭ ਕਰਾਉਣਾ ਹੋਵੇ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਤੇ ਵੀ ਚਲੇ ਜਾਓ। ਮੈਂ ਲਗਾਤਾਰ ਇਸ ਸਾਰੇ ਸਿਲਸਿਲੇ ਅੰਦਰ ਵਿਚਰ ਕੇ ਆਪ ਦੇਖਦਾ ਹਾਂ ਔਰ ਇਸ ਗੱਲ ਨੂੰ ਨੇੜਿਓਂ ਹੋ ਕੇ ਦੇਖਣ ਦਾ ਯਤਨ ਕਰ ਰਿਹਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕਰਨਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਨਾ ਹੋਵੇ, ਅਸੀਂ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਬੈਠੇ ਹੋਈਏ, ਗੁਰਬਾਣੀ ਨੂੰ ਸੁਣਨ ਲਈ, ਗੁਰਬਾਣੀ ਨੂੰ ਸਮਝਣ ਲਈ, ਗੁਰਬਾਣੀ ਦੇ ਸਿਧਾਂਤਾਂ ਤੇ ਚੱਲਣ ਲਈ ਸਾਡੀ ਕੋਈ ਤਿਆਰੀ ਨਹੀਂ। ਪਾਠ ਆਰੰਭ ਕਰਨਾ ਹੋਵੇ ਘਰ ਵਾਲਿਆਂ ਨੂੰ, ਪਾਠ ਕਰਨ ਵਾਲਿਆਂ ਨੂੰ, ਗੁਰਦੁਆਰੇ ਵਾਲਿਆਂ ਨੂੰ, ਸਭ ਤੋਂ ਵੱਧ ਧਿਆਨ ਜਾਂ ਚਿੰਤਾ ਇਸ ਗੱਲ ਦੀ ਹੁੰਦੀ ਵੀ ਜਿਹੜਾ ਅਖੰਡ ਪਾਠ ਨਾਲ ਕੁੰਭ ਰੱਖਣਾ ਉਹ ਕਿੱਥੇ ਰੱਖਿਆ ਹੋਇਆ, ਉਹ ਲਿਆਂਦਾ ਹੈ ਕਿ ਨਹੀਂ ਲਿਆਂਦਾ। ਹਾਲਾਂਕਿ ਸਿੱਖ ਰਹਿਤ ਮਰਜ਼ਾਦਾ ਨੂੰ ਪੜਾਂਗੇ, ਸਾਨੂੰ ਪਤਾ ਲੱਗੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕਿਵੇਂ ਜੁੜਨਾ ਹੈ। ਸਤਿਗੁਰੂ ਜੀ ਦੀ ਬਾਣੀ ਨੂੰ ਪ੍ਰਕਾਸ਼ ਕਰਦੇ ਵਕਤ, ਪੜ੍ਹਦੇ ਵਕਤ ਅਸਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਕਿਹੜੀਆਂ ਗੱਲਾਂ ਲੈਣੀਆਂ ਹਨ, ਕਿਹੜੀਆਂ ਗੱਲਾਂ ਛੱਡਣੀਆਂ ਹਨ। ਪਰ ਵੇਖਾ ਵੇਖੀ ਬਹੁਤ ਸਾਰੀਆਂ ਐਸੀਆਂ ਹੋਰ ਗੱਲਾਂ ਸਾਡੇ ਇਸ ਸਮਾਜ ਵਿੱਚ ਲਗਾਤਾਰ ਘਰ ਕਰ ਚੁੱਕੀਆਂ ਹਨ। ਮੈਂ ਸਤਿਗੁਰੂ ਜੀ ਦੀ ਬਾਣੀ ਦਾ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ। ਗੁਰਬਾਣੀ ਸਾਡੇ ਜੀਵਨ ਲਈ ਹੈ, ਅਸਾਂ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਬੁਰਿਆਈਆਂ ਛੱਡ ਕੇ ਗੁਰਬਾਣੀ ਦੇ ਵਿੱਚ ਦਰਸਾਈਆਂ ਹੋਈਆਂ ਚੰਗਿਆਈਆਂ ਨੂੰ ਧਾਰਨ ਕਰਨਾ ਹੈ। ਪਰ ਅਸੀਂ ਉਸ ਪਾਸੇ ਧਿਆਨ ਘੱਟ ਦੇ ਕੇ ਤੇ ਅਸੀਂ ਕੇਵਲ ਜੁੜੇ ਹਾਂ ਪਾਣੀ ਨਾਲ, ਅਸੀਂ ਜੁੜੇ ਹੋਏ ਹਾਂ ਕੇਵਲ ਤੇ ਕੇਵਲ ਹੋਰ ਬਾਹਰੀ ਰਸਮਾਂ ਰਿਵਾਜਾਂ ਦੇ ਨਾਲ। ਰਸਮੋ ਰਿਵਾਜ ਨਿਭਾਉਣ ਨਾਲ ਧਰਮ ਜ਼ਿੰਦਗੀ ਵਿੱਚ ਨਹੀਂ ਆਏਗਾ। ਧਰਮ ਜ਼ਿੰਦਗੀ ਵਿੱਚ ਤਾਂ ਆ ਸਕਦਾ ਆ ਜੇ ਸਤਿਗੁਰੂ ਗਰੀਬ ਨਿਵਾਜ ਦਾ ਦਿੱਤਾ ਹੋਇਆ ਗਿਆਨ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਪਹਿਲਾਂ ਪੜ੍ਹ ਚੁੱਕਾ ਹਾਂ ਕਬੀਰਾ, ਜਹਾਂ ਗਿਆਨ ਤਹਾਂ ਧਰਮ ਹੈ। ਇਸਦਾ ਮਤਲਬ ਦੂਜਾ ਪੱਖ ਵੀ ਹੈ, ਇਸਦਾ ਮਤਲਬ ਹੋਇਆ ਜਿੱਥੇ ਗਿਆਨ ਨਹੀਂ ਉੱਥੇ ਧਰਮ ਵੀ ਨਹੀਂ, ਜਿੱਥੇ ਧਰਮ ਹੈ ਉੱਥੇ ਗਿਆਨ ਦਾ ਹੋਣਾ ਅਤ ਜ਼ਰੂਰੀ ਹੈ। ਤੋ ਸਤਿਗੁਰੂ ਗਰੀਬ ਨਿਵਾਜ ਅੱਜ ਬਖਸ਼ਿਸ਼ ਕਰਕੇ ਸਾਨੂੰ ਇਹ ਉਪਦੇਸ਼ ਜੋ ਦਿੱਤਾ ਹੈ, ਇਸ ਵਿੱਚ ਸਾਨੂੰ ਇਹੀ ਸਮਝਾਇਆ ਭਾਈ, ਜੇ ਰਤਨ ਜਨਮ ਖੱਟਣਾ ਹੈ, ਲਾਭ ਪ੍ਰਾਪਤ ਕਰਨਾ ਹੈ, ਕੁਝ ਲਾਹਾ ਪ੍ਰਾਪਤ ਕਰਨਾ ਹੈ, ਸੱਚ ਵਾਲੇ ਪਾਸਿਓਂ ਕੁਝ ਬਖਸ਼ਿਸ਼ ਲੈਣੀ ਹੈ, ਤੇ ਆਓ ਸਾਨੂੰ ਇਹ ਯਤਨ ਕਰਨਾ ਪਏਗਾ, ਧਰਮ ਨਾਲ ਜੁੜਨਾ ਪਏਗਾ, ਧਰਮ ਨੂੰ ਲੱਭਣ ਵਾਸਤੇ ਸਾਨੂੰ ਗਿਆਨ ਦਾ ਆਸਰਾ ਲੈਣਾ ਪਏਗਾ। ਜਦੋਂ ਗਿਆਨ, ਧਰਮ, ਗੁਰੂ ਦਰਸਾਇਆ ਹੋਇਆ ਸਾਡੇ ਜੀਵਨ ਵਿੱਚ ਹੋਏਗਾ ਤੇ ਸਤਿਗੁਰੂ ਆਖਦੇ ਹੈ ਜੀਉ ਨਿਰਮਲ ਬਾਹਰੋਂ ਨਿਰਮਲ। ਉਹ ਮਨੁੱਖ ਅੰਦਰੋਂ ਵੀ ਨਿਰਮਲ ਹੋ ਗਿਆ, ਉਹ ਮਨੁੱਖ ਬਾਹਰੋਂ ਵੀ ਨਿਰਮਲ ਹੋ ਗਿਆ। ਫਿਰ ਸਤਿਗੁਰੂ ਆਖਦੇ ਆ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਭਾਈ ਅੰਦਰੋਂ ਵੀ ਬਾਹਰ, ਅੰਦਰੋਂ ਵੀ ਨਿਰਮਲ ਬਾਹਰੋਂ ਵੀ ਨਿਰਮਲ, ਜਿਹੋ ਜਿਹਾ ਬਾਹਰ ਦਿਸਦਾ ਹੈ ਉਹੋ ਜਿਹਾ ਅੰਦਰ ਵੀ ਧਰਮ ਨਜ਼ਰ ਆਉਂਦਾ ਹੈ। ਜੋ ਗੱਲਾਂ ਜ਼ੁਬਾਨ ਤੋਂ ਕਰਦੇ ਹਾਂ ਉਹ ਸਾਡੇ ਜੀਵਨ ਵਿੱਚ ਵੀ ਹੋਣੀਆਂ ਚਾਹੀਦੀਆਂ, ਵਰਤੋਂ ਵਿਹਾਰ ਕਾਰੋਬਾਰ ਵਿੱਚ ਸਾਡੇ ਸਮਾਜ ਵਿੱਚ ਵੀ ਪ੍ਰਤੱਖ ਨਜ਼ਰ ਆਉਣੀਆਂ ਚਾਹੀਦੀਆਂ। ਸਤਿਗੁਰੂ ਆਖਦੇ ਜਦੋਂ ਇਹ ਬਾਤ ਬਣ ਜਾਏਗੀ
ਕਦੋਂ ਸਤਿਗੁਰ ਤੇ ਕਰਨੀ ਕਮਾਣੀ, ਬੰਦਿਆਂ ਦੀ ਨਹੀਂ, ਵੇਖਾ ਵੇਖੀ ਦੀ ਨਹੀਂ, ਇਹ ਕਰਨੀ ਕਿੱਥੋਂ ਕਮਾਈ ਹੈ? ਸਤਿਗੁਰੂ ਜੀ ਤੋਂ ਕਮਾਈ ਹੈ। ਫਿਰ ਸਤਿਗੁਰੂ ਆਖਦੇ ਹੈ, ਜਿਨ੍ਹਾਂ ਨੇ ਐਸਾ ਜੀਵਨ ਬਣਾਇਆ, ਕੂੜ ਕੀ ਸੋਏ ਪਹੁੰਚੈ ਨਾਹੀਂ, ਉਹ ਮਨੁੱਖ, ਉਹ ਗੁਰਸਿੱਖ ਫਿਰ ਕੂੜ ਵਾਲੇ ਪਾਸੇ ਪੈਰ ਨਹੀਂ ਰੱਖਦੇ, ਉਹ ਕੂੜ ਦੇ ਗਾਹਕ ਨਹੀਂ ਬਣਦੇ, ਉਹ ਕੂੜ ਨੂੰ ਪ੍ਰਧਾਨਤਾ ਨਹੀਂ ਦਿੰਦੇ, ਉਹ ਕੂੜ ਵਾਲੇ ਪਾਸੇ ਕਦੇ ਧਿਆਨ ਲਾਉਂਦੇ ਹੀ ਨਹੀਂ, ਕੂੜ ਦਾ ਸਾਥ ਦਿੰਦੇ ਹੀ ਨਹੀਂ, ਸੱਚ ਦੇ ਸਾਥ ਖਲੋਂਦੇ ਹੈ। ਸੱਚ ਦੇ ਸਾਥ ਖਲੋਣ ਦਾ ਭਾਵੇਂ ਕੋਈ ਵੀ ਮੁੱਲ ਤਾਰਨਾ ਪਵੇ, ਸੱਚ ਦਾ ਸਾਥ ਦਿੰਦਿਆਂ ਹੋਇਆਂ ਭਾਵੇਂ ਕੋਈ ਵੀ ਕੀਮਤ ਤਾਰਨੀ ਪੈ ਜਾਏ, ਉਹ ਫਿਰ ਉਸ ਤੋਂ ਮੋਹ ਨਹੀਂ ਵੱਟਦੇ, ਉਸ ਤੋਂ ਪੈਰ ਪਿੱਛੇ ਨਹੀਂ ਹਟਾਉਂਦੇ। ਗੁਰੂ ਸਵਾਰਿਓ, ਸਤਿਗੁਰੂ ਗਰੀਬ ਨਿਵਾਜ ਦੀ ਬਾਣੀ ਨੂੰ ਜਦੋਂ ਪੜਾਂਗੇ, ਇਹ ਬਲ, ਇਹ ਦ੍ਰਿੜਤਾ ਸਾਨੂੰ ਬਾਣੀ ਤੋਂ ਮਿਲ ਜਾਏਗੀ। ਪਰ ਐਸਾ ਹੈ, ਅੱਜ ਅਸੀਂ ਗੁਰਬਾਣੀ ਨੂੰ ਕੇਵਲ ਨਮਸਕਾਰ ਤਾਂ ਜ਼ਰੂਰ ਕਰਦੇ ਹਾਂ, ਪਰ ਗੁਰਬਾਣੀ ਦੇ ਵਿਚਲੇ ਸੱਚ ਨਾਲ ਖਲੋਣ ਨੂੰ ਤਿਆਰ ਨਹੀਂ, ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ, ਆਪਣੇ ਸਮਾਜ ਵਿੱਚ, ਆਪਣੇ ਘਰਾਂ ਵਿੱਚ ਲਾਗੂ ਕਰਨ ਨੂੰ ਤਿਆਰ ਨਹੀਂ ਹਾਂ। ਜੇ ਅਸੀਂ ਗੁਰਬਾਣੀ ਨੂੰ ਨਮਸਕਾਰ ਕਰਦੇ ਹਾਂ, ਗੁਰਬਾਣੀ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਕਿਤੇ ਪੜ੍ਹ ਕੇ ਤੁਸੀਂ ਆਪ ਦੇਖ ਲੈਣਾ, ਗੁਰਬਾਣੀ ਦੇ ਜੋ ਸ਼ਬਦ ਹਨ, ਜੋ ਗੁਰਬਾਣੀ ਦੇ ਵਿੱਚ ਗੁਣ ਦਰਸਾਏ, ਉਪਦੇਸ਼ ਦਿੱਤਾ ਹੈ, ਸਾਡਾ ਸਮਾਜ, ਸਾਡੇ ਘਰਾਂ ਦਾ ਰਹਿਣ ਸਹਿਣ, ਸਾਡਾ ਆਮ ਵਰਤੋਂ ਵਿਹਾਰ ਗੁਰਬਾਣੀ ਦੇ ਉਹਨਾਂ ਸਿਧਾਂਤਾਂ ਨਾਲ ਅੱਜ ਮੇਲ ਨਹੀਂ ਖਾਂਦਾ। ਕਿਉਂ ਨਹੀਂ ਖਾਂਦਾ? ਕਿਉਂਕਿ ਅਸੀਂ ਬਾਣੀ ਆਪ ਨਹੀਂ ਪੜ੍ਹਦੇ, ਅਸੀਂ ਬਾਣੀ ਨੂੰ ਆਪ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਗੁਰਬਾਣੀ ਵਾਲੇ ਪਾਸੇ ਸਾਡਾ ਲਗਾ ਹੀ ਨਹੀਂ ਹੈ। ਅਸੀਂ ਹੁਣ ਗੁਰਬਾਣੀ ਨੂੰ ਕੇਵਲ ਤੇ ਕੇਵਲ ਪੂਜਣ ਤੱਕ ਸੀਮਤ ਹੋ ਗਏ, ਜਦੋਂ ਕਿ ਸਾਨੂੰ ਬਾਣੀ ਨੂੰ ਮੰਨਣਾ ਚਾਹੀਦਾ ਸੀ, ਆਪ ਪੜ੍ਹਦਿਆਂ ਹੋਇਆਂ ਬਾਣੀ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਸੀ। ਇਤਿਹਾਸ ਨੂੰ ਪੜਾਂਗੇ, ਮੈਨੂੰ ਉਹ ਇਸ ਇਤਿਹਾਸ ਦਾ ਪੱਖ, ਉਹ ਇਤਿਹਾਸ ਦੀ ਸਾਖੀ ਇਸ ਵਕਤ ਸਾਹਮਣੇ ਆਉਂਦੀ ਹੈ, ਜਦੋਂ ਗੜਸ਼ੰਕਰ ਦੇ ਇਲਾਕੇ ਅੰਦਰ ਗੁਰੂ ਅਰਜਨ ਸਾਹਿਬ ਨੇ ਭਾਈ ਤਿਲਕੇ ਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ। ਭਾਈ ਤਿਲਕੇ ਨੇ ਗੁਰਬਾਣੀ ਦਾ ਸਿਧਾਂਤ ਦਰਸਾ ਕੇ ਬਹੁਤ ਸਾਰੇ ਲੋਕਾਂ ਨੂੰ ਜਾਗਰਕ ਕੀਤਾ, ਬਹੁਤ ਸਾਰੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ, ਬਹੁਤ ਸਾਰੇ ਲੋਕਾਂ ਨੂੰ ਜੀਵਨ ਜਾਚ ਦਰਸਾਈ। ਉਹ ਭਲਿਓ ਲੋਕੋ, ਐਵੇਂ ਪੂਜਾ ਕਰ ਕਰਕੇ, ਐਵੇਂ ਲੋਕਾਂ ਦੇ ਪੈਰਾਂ ਤੇ ਮੱਥੇ ਟੇਕ ਟੇਕ ਕੇ, ਐਵੇਂ ਯਾਤਰਾ ਕਰ ਕਰਕੇ, ਤੀਰਥ ਇਸ਼ਨਾਨ ਕਰ ਕਰਕੇ ਕਿਉਂ ਸਮਾਂ ਬਰਬਾਦ ਕਰਦੇ ਹੋ? ਧਰਮ ਇਹ ਹੈ, ਨਾ ਕਿਸੇ ਤੀਰਥ ਸਥਾਨ ਤੇ ਜਾਣ ਦੀ ਲੋੜ ਹੈ, ਨਾ ਕਿਸੇ ਦੇ ਪੈਰੀ ਲੱਗਣ ਦੀ ਲੋੜ ਹੈ, ਨਾ ਕਿਸੇ ਕੋਲੋਂ ਕੋਈ ਧਾਗੇ ਤਵੀਤ ਜੰਤਰ ਮੰਤਰ ਕਰਾਉਣ ਦੀ ਲੋੜ ਹੈ, ਨਾ ਕਿਸੇ ਕੋਲੋਂ ਥਾਪੜੇ ਲੈਣ ਦੀ ਲੋੜ ਹੈ ਕਿ ਤੂੰ ਮੇਰੇ ਸਿਰ ਤੇ ਹੱਥ ਰੱਖ, ਸ਼ਾਇਦ ਇਹਦੇ ਨਾਲ ਹੀ ਨੌ ਨਿਧੀਆਂ ਮਿਲ ਜਾਣ। ਨਹੀਂ, ਧਰਮ ਹੈ ਗਿਆਨ ਨੂੰ ਹਾਸਲ ਕਰਨਾ, ਸਮਝ ਨੂੰ ਹਾਸਲ ਕਰਨਾ, ਬੁਰਿਆਈਆਂ ਨੂੰ ਛੱਡ ਕੇ ਚੰਗਿਆਈਆਂ ਦਾ ਸਾਥ ਦੇਣਾ। ਤੁਸੀਂ ਇਸ ਜੀਵਨ ਨੂੰ ਅਪਣਾਓ। ਜਦੋਂ ਭਾਈ ਤਿਲਕੇ ਨੇ ਐਸਾ ਜੀਵਨ ਦਰਸਾਇਆ, ਐਸਾ ਉਪਦੇਸ਼ ਗੁਰੂ ਨਾਨਕ ਦੇ ਸਿੱਖੀ ਦਾ ਗੜਸ਼ੰਕਰ ਦੇ ਇਲਾਕੇ ਦੇ ਅੰਦਰ ਦਰਸਾਇਆ, ਬਹੁਤ ਵੱਡੀ ਗਿਣਤੀ ਅੰਦਰ ਮਾਈ ਭਾਈ ਭਾਈ ਤਿਲਕੇ ਦੇ ਇਸ ਉਪਦੇਸ਼ ਦੇ ਰਾਹੀਂ ਗੁਰੂ ਨਾਨਕ ਦੇ ਸਿੱਖੀ ਨਾਲ ਜੁੜ ਗਏ। ਹੁਣ ਇਸੇ ਇਲਾਕੇ ਅੰਦਰ ਇੱਕ ਜੋਗੀ ਰਹਿੰਦਾ ਸੀ, ਉਹ ਜੋਗੀ ਜਿਹੜਾ ਆਪਣੇ ਆਪ ਨੂੰ ਬਹੁਤ ਰੱਬ ਦੇ ਨੇੜੇ ਧਰਮੀ ਤੇ ਬਹੁਤ ਕਰਾਮਾਤੀ ਆਪਣੇ ਆਪ ਨੂੰ ਦਰਸਾਉਂਦਾ ਸੀਗਾ। ਲੋਕ ਮੰਨਦੇ ਸੀ ਕਿ ਬੜਾ ਕਰਾਮਾਤੀ ਹੈ, ਇਹ ਜਿਹਦੇ ਵੱਲ ਇੱਕ ਵਾਰੀ ਨਜ਼ਰ ਕਰ ਦਿੰਦਾ ਹੈ ਉਹਦੀਆਂ ਪੌਂ ਬਾਰਾਂ ਹੋ ਜਾਂਦੀਆਂ, ਜਿਹਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਉਹਦੇ ਤੇ ਸਾਰੇ ਦੁੱਖ ਕਲੇਸ਼ ਕੱਟੇ ਜਾਂਦੇ ਆ, ਬਹੁਤ ਸਾਰੀਆਂ ਐਸੀਆਂ ਗੱਲਾਂ ਪ੍ਰਚਲਿਤ ਸੀ। ਹੁਣ ਇਸ ਜੋਗੀ ਦਾ ਜਦੋਂ ਗੜ ਟੁੱਟਣਾ ਸ਼ੁਰੂ ਹੋਇਆ, ਜੋਗੀ ਦੀ ਆਮਦਨ ਵਿੱਚ ਫਰਕ ਪਿਆ, ਇਸ ਜੋਗੀ ਦਾ ਜੋ ਲਗਾਤਾਰ ਇਕੱਠ ਸੀ ਉਹਦੇ ਵਿੱਚ ਫਰਕ ਪਿਆ, ਭਾਈ ਤਿਲਕੇ ਦੀ ਗੱਲ ਦਾ ਅਸਰ ਹੋਣਾ ਸ਼ੁਰੂ ਹੋਇਆ ਤੇ ਇਸ ਜੋਗੀ ਨੇ ਇੱਕ ਦਿਨ ਸ਼ੋਸ਼ਾ ਛੱਡਿਆ। ਆਖਣ ਲੱਗਿਆ, ਜਿਹੜਾ ਇਸ ਪੁੰਨਿਆ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ ਮੇਰੇ ਦਰਸ਼ਨ ਕਰੇਗਾ, ਉਹਨਾਂ ਨੂੰ ਸਿੱਧੀਆਂ ਹੀ ਸਵਰਗ ਦੀਆਂ ਟਿਕਟਾਂ ਮਿਲਣਗੀਆਂ, ਸਿੱਧੇ ਹੀ ਸਵਰਗਾਂ ਨੂੰ ਜਾਣਗੇ, ਕਿਸੇ ਜਪ ਤਪ ਦੀ, ਕਿਸੇ ਧਰਮ ਕਰਮ ਦੀ ਲੋੜ ਹੀ ਨਹੀਂ, ਮੇਰੇ ਦਰਸ਼ਨ ਕਰ ਲਓ, ਸਿੱਧੇ ਹੀ ਸਵਰਗਾਂ ਨੂੰ ਜਾਣਗੇ। ਜਦੋਂ ਐਸਾ ਐਲਾਨ ਹੋਇਆ, ਬਹੁਤ ਸਾਰੇ ਮੰਦਬੁੱਧੀ ਲੋਕ, ਬਹੁਤ ਸਾਰੇ ਵਹਿਮੀ ਭਰਮੀ ਲੋਕ ਲਾਈਨਾਂ ਲਗਾ ਕੇ ਜੋਗੀ ਦੀ ਉਸ ਕੁਟੀਆ ਦੇ ਸਾਹਮਣੇ ਆ ਖੜੇ ਹੋਏ, ਦਰਸ਼ਨ ਕਰਦੇ ਹੈ, ਜੋ ਜਥਾ ਸ਼ਕਤ ਭੇਟਾ ਉਹਦੇ ਪੈਰਾਂ ਤੇ ਰੱਖਦੇ ਹੈ, ਮੱਥਾ ਟੇਕਦੇ ਆ, ਜੋਗੀ ਉਹਨਾਂ ਦੇ ਸਿਰ ਤੇ ਹੱਥ ਰੱਖਦਾ, ਸਿੱਧੀਆਂ ਸਵਰਗਾਂ ਦੀਆਂ ਟਿਕਟਾਂ ਜਿਉਂ ਸਵੇਰ ਤੋਂ ਵੰਡਣ ਲੱਗਿਆ, ਸ਼ਾਮ ਤੱਕ ਸਿਲਸਿਲਾ ਚੱਲਦਾ ਰਿਹਾ।
ਸ਼ਾਮ ਦੇ ਵਕਤ ਜੋਗੀ ਨੇ ਆਪਣੇ ਚੇਲੇ ਬਾਲਕਿਆਂ ਨੂੰ ਸੱਦ ਕੇ ਪੁੱਛਿਆ ਭਈ ਹੁਣ ਤੱਕ ਕੀ ਗੜਸ਼ੰਕਰ ਦੇ ਆਲੇ ਦੁਆਲੇ ਦੇ ਸਾਰੇ ਲੋਕ ਇੱਥੇ ਆ ਗਏ ਨੇ ਜਾਂ ਕੁਝ ਰਹਿੰਦੇ ਨੇ? ਤੇ ਚੇਲਿਆਂ ਨੇ ਰਿਪੋਰਟ ਦਿੱਤੀ, ਆਖਣ ਲੱਗੇ ਮਹਾਰਾਜ ਸਾਰੇ ਲੋਕ ਆ ਗਏ ਨੇ, ਬਹੁਤ ਲੋਕਾਂ ਨੇ ਹਾਜ਼ਰੀ ਭਰੀ ਹੈ, ਸਵਰਗਾਂ ਦਾ ਫਲ ਪ੍ਰਾਪਤ ਕੀਤਾ ਦਰਸ਼ਨ ਕਰਕੇ। ਪਰ ਜਿਹੜੇ ਭਾਈ ਤਿਲਕੇ ਦਾ ਸਾਥ ਦਿੰਦੇ ਨੇ, ਜਿਹੜੇ ਭਾਈ ਤਿਲਕੇ ਨਾਲ ਸੰਗਤ ਵਿੱਚ ਬਹਿੰਦੇ ਨੇ ਉਹ ਨਹੀਂ ਆਏ। ਆਖਣ ਲੱਗਿਆ ਜਾਓ ਉਹਨਾਂ ਨੂੰ ਵੀ ਸੱਦ ਕੇ ਲਿਆਓ, ਸੁਨੇਹਾ ਭੇਜੋ, ਹੋ ਸਕਦਾ ਸੁਨੇਹਾ ਨਾ ਮਿਲਿਆ ਹੋਵੇ, ਅਜੇ ਮੈਂ ਹੋਰ ਚਿਰ ਬੈਠ ਸਕਦਾ, ਸਮਾਂ ਲਗਾ ਸਕਦਾ, ਆ ਜਾਓ ਜਿੰਨੇ ਦਰਸ਼ਨ ਕਰਨੇ ਕਰ ਲਓ। ਜਦੋਂ ਦੁਬਾਰਾ ਸੁਨੇਹਾ ਗਿਆ, ਭਾਈ ਤਿਲਕੇ ਦੀ ਸਿੱਖਿਆ ਦੇ ਨਾਲ ਜਾਗਰਤ ਹੋ ਚੁੱਕੇ ਸਿੱਖ ਨਾ ਆਏ। ਅਖੀਰ ਜੋਗੀ ਨੇ ਪੁੱਛਿਆ ਭਾਈ ਤਿਲਕੇ ਨੂੰ ਮਨਾਓ, ਭਾਈ ਤਿਲਕੇ ਨੂੰ ਲਿਆਓ, ਕਿਉਂਕਿ ਸਿੱਖ ਆਖਦੇ ਆ ਜੇ ਤਿਲਕਾ ਮੰਨ ਜਾਏ, ਜੇ ਭਾਈ ਤਿਲਕਾ ਆ ਕੇ ਦਰਸ਼ਨ ਕਰ ਲਵੇ ਤੇ ਅਸੀਂ ਵੀ ਕਰ ਲਵਾਂਗੇ, ਸਾਨੂੰ ਹੁਣ ਇਸ ਤਰ੍ਹਾਂ ਦੇ ਕੰਮ ਦੀ ਲੋੜ ਨਹੀਂ, ਅਸੀਂ ਕਿਸੇ ਚੰਮ ਦੇ ਹੱਡੀਆਂ ਦੇ ਪੁਤਲੇ ਦੇ ਇਸ ਤਰ੍ਹਾਂ ਦੇ ਦਰਸ਼ਨ ਕਰਕੇ ਹੁਣ ਕਿਸੇ ਸਵਰਗ ਦੀ ਲਾਲਸਾ ਨਹੀਂ ਰੱਖਦੇ, ਕਿਉਂਕਿ ਸਤਿਗੁਰੂ ਦੀ ਬਾਣੀ ਨੇ ਸਾਨੂੰ ਸਮਝਾ ਦਿੱਤਾ ਹੈ, ਕਬੀਰ ਸੁਰਗ ਵਾਸ ਨਾ ਬਾਂਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ, ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਸਾਨੂੰ ਇਹ ਸਮਝ ਆ ਚੁੱਕੀ ਗੁਰੂ ਦੀ ਕਿਰਪਾ ਨਾਲ ਹੁਣ ਅਸੀਂ ਕਿਸੇ ਨਰਕ ਦੀ ਕਿਸੇ ਸਵਰਗ ਦੀ ਚਾਹਨਾ ਵੀ ਨਹੀਂ ਰੱਖਦੇ, ਅਸੀਂ ਕਾਣ ਵੀ ਨਹੀਂ ਰੱਖਦੇ, ਮੁਥਾਜੀ ਵੀ ਨਹੀਂ ਰੱਖਦੇ, ਅਸੀਂ ਇਹਨਾਂ ਨਰਕਾਂ ਸਵਰਗਾਂ ਤੋਂ ਉੱਤੇ ਚਲੇ ਗਏ। ਜਦੋਂ ਭਾਈ ਤਿਲਕੇ ਨੂੰ ਇਹ ਸੁਨੇਹਾ ਗਿਆ, ਭਾਈ ਤਿਲਕੇ ਨੇ ਆਖਿਆ ਮੈਂ ਨਹੀਂ ਆਉਂਦਾ, ਮੈਨੂੰ ਇਹੋ ਜਿਹੀ ਮੁਕਤੀ ਦੀ ਇਹੋ ਜਿਹਾ ਸਵਰਗ ਦੀ ਲੋੜ ਹੀ ਨਹੀਂ ਹੈ, ਇਹੋ ਜਿਹਾ ਸਵਰਗ ਕਿਤੇ ਹੈ ਹੀ ਨਹੀਂ ਹੈ, ਬਾਣੀ ਨੇ ਦਰਸਾ ਦਿੱਤਾ ਹੈ, ਗੁਰੂ ਸਾਹਿਬ ਨੇ ਸਮਝਾ ਦਿੱਤਾ, ਅਸੀਂ ਨਹੀਂ ਮੰਨਦੇ। ਭਾਈ ਤਿਲਕੇ ਨੇ ਜਦੋਂ ਨਾ ਕੀਤੀ, ਜੋਗੀ ਆਪ ਚੱਲ ਕੇ ਭਾਈ ਤਿਲਕੇ ਦੇ ਘਰ ਪਹੁੰਚ ਗਿਆ ਔਰ ਭਾਈ ਤਿਲਕੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਆਖਣ ਲੱਗਿਆ ਨਹੀਂ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਨਹੀਂ ਲੱਗਣਾ ਜਿਹੜਾ ਝੂਠਾ ਹੈ, ਬੇਈਮਾਨ ਹੈ, ਫਰੇਬ ਕਰਦਾ ਹੈ, ਦੂਜਿਆਂ ਦਾ ਸ਼ੋਸ਼ਣ ਕਰਦਾ ਹੈ, ਦੂਜਿਆਂ ਨੂੰ ਲਗਾਤਾਰ ਇਸ ਤਰ੍ਹਾਂ ਭਰਮ ਵਹਿਮ ਵਿੱਚ ਫਸਾ ਕੇ ਲੁੱਟਦਾ ਹੈ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਨਹੀਂ ਲੱਗਣਾ। ਜੋਗੀ ਨੇ ਦਰਵਾਜ਼ਾ ਖੜਕਾਇਆ, ਆਖਿਆ ਭਾਈ ਤਿਲਕੇ ਬੂਹਾ ਖੋਲ, ਤੂੰ ਦਰਸ਼ਨ ਕਰਨ ਨਹੀਂ ਆਇਆ, ਤੇਰੇ ਭਾਗ ਮੰਦੇ, ਮੈਂ ਦਰਸ਼ਨ ਤੈਨੂੰ ਆਪ ਦੇਣ ਆ ਗਿਆ, ਆ ਦਰਸ਼ਨ ਕਰ। ਭਾਈ ਤਿਲਕੇ ਆਖਿਆ ਨਹੀਂ, ਮੈਂ ਕਿਸੇ ਹੱਡ ਚੰਮ ਦੇ ਦਰਸ਼ਨ ਨਹੀਂ ਕਰਦਾ, ਮੈਨੂੰ ਇਹੋ ਜਿਹੇ ਦਰਸ਼ਨਾਂ ਦੀ ਹੁਣ ਲੋੜ ਨਹੀਂ, ਨਾ ਮੈਨੂੰ ਮੁਕਤੀ ਚਾਹੀਦੀ ਹੈ, ਨਾ ਮੈਨੂੰ ਤੇਰਾ ਸਵਰਗ ਚਾਹੀਦਾ ਹੈ, ਜਾ ਦੌੜ ਜਾ, ਜਿੱਧਰੋਂ ਆਇਆ ਉਧਰੇ ਚਲੇ ਜਾ, ਮੈਨੂੰ ਤਾਂ ਮੇਰੇ ਗੁਰੂ ਨੇ ਮਤ ਦੇ ਦਿੱਤੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮੇਰੀ ਤਾਂ ਪ੍ਰੀਤ ਗੁਰੂ ਦੇ ਚਰਨਾਂ ਨਾਲ ਹੈ, ਜਾ ਚਲੇ ਜਾ ਜਿੱਧਰੋਂ ਆਇਆ। ਜੋਗੀ ਨੇ ਅਖੀਰ ਹਾਰ ਕੇ ਤਰਲਾ ਲਿਆ, ਭਾਈ ਤਿਲਕੇ ਦਰਸ਼ਨ ਕਰਨੇ ਨਹੀਂ ਦਰਸ਼ਨ ਦੇ ਹੀ ਦੇ। ਤੇ ਭਾਈ ਤਿਲਕੇ ਨੇ ਅੰਦਰੋਂ ਆਖਿਆ ਨਹੀਂ, ਨਾ ਮੈਂ ਦਰਸ਼ਨ ਕਿਸੇ ਦੇ ਕਰਦਾ ਆ, ਨਾ ਮੈਂ ਦਰਸ਼ਨ ਕਿਸੇ ਨੂੰ ਦਿੰਦਾ ਆ, ਮੈਂ ਤਾਂ ਗੁਰੂ ਨਾਨਕ ਦੇ ਸਿੱਖੀ ਨੂੰ ਧਾਰਨ ਕੀਤਾ ਹੈ, ਜੇ ਦਰਸ਼ਨ ਕਰਨੇ ਆ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ, ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਆਸਰਾ ਲੈ, ਗੁਰੂ ਅਰਜਨ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਧਾਰਨ ਕਰ ਲੈ, ਝੂਠ ਠੱਗੀ ਇਹਨੂੰ ਛੱਡ ਦੇ, ਨਾ ਤੂੰ ਇਹ ਸਾਰਾ ਕੁਝ ਜਾਣਦਾ ਆ, ਨਾ ਤੈਨੂੰ ਪਤਾ ਹੈ, ਐਵੇਂ ਲੋਕਾਂ ਨੂੰ ਲਗਾਤਾਰ ਭਰਮ ਵਹਿਮ ਵਿੱਚ ਫਸਾ ਕੇ ਤੇ ਆਪਣੀ ਇਹ ਦੁਕਾਨ ਚਲਾ ਰਿਹਾ, ਇਸ ਤਰ੍ਹਾਂ ਦਾ ਕੰਮ ਨਾ ਕਰ, ਦਰਸ਼ਨ ਕਰਨੇ ਆ ਗੁਰੂ ਅਰਜਨ ਸਾਹਿਬ ਦੇ ਜਾ ਕੇ ਕਰ, ਤੈਨੂੰ ਪਤਾ ਲੱਗ ਜਾਏਗਾ ਸੱਚ ਕੀ ਹੈ, ਸਿਧਾਂਤ ਕੀ ਹੈ, ਜੀਵਨ ਕੀ ਹੈ, ਸਮਾਜ ਵਿੱਚ ਕਿਵੇਂ ਰਹਿਣਾ ਹੈ, ਧਰਮ ਕਿਵੇਂ ਅਪਣਾਉਣਾ ਹੈ, ਧਰਮ ਦੀ ਸਿੱਖਿਆ ਕਿਵੇਂ ਦੇਣੀ ਹੈ, ਗੁਰੂ ਅਰਜਨ ਸਾਹਿਬ ਤੋਂ ਪਤਾ ਲੱਗ ਜਾਏਗਾ। ਇਹ ਜੋਗੀ ਆਪਣੇ ਚੇਲਿਆਂ ਦੇ ਸਮੇਤ ਗੁਰੂ ਅਰਜਨ ਸਾਹਿਬ ਕੋਲ ਜਾ ਕੇ

0: ਬਾਣੀ ਦਾ ਸਿਧਾਂਤ ਵਸ ਜਾਏ। ਗਰੀਬ ਨਿਵਾਜ ਸਤਿਗੁਰੂ ਆਖਦੇ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ। ਉਹ ਮਨ ਦੀ ਹਾਲਤ, ਮਨ ਦੀ ਅਵਸਥਾ, ਮਨ ਦੇ ਵਿਚਾਰ ਸੱਚ ਵਿੱਚ ਸਮਾ ਜਾਂਦੇ ਹਨ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਉਹ ਭਾਈ ਸਿੱਖ ਵਣਜਾਰੇ, ਉਹ ਸਿੱਖ ਭਲੇ ਹਨ, ਉਹ ਗੁਰਸਿੱਖ ਚੰਗੇ ਹਨ, ਸਭ ਤੋਂ ਸ੍ਰੇਸ਼ਟ ਹਨ, ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਸੱਚ ਦੀ ਕਮਾਈ ਕਰਦਿਆਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਇਸ ਜਨਮ ਨੂੰ ਖੱਟ ਲਿਆ, ਲਾਭ ਪ੍ਰਾਪਤ ਕਰ ਲਿਆ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜਿਨ੍ਹਾਂ ਦਾ ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਹੋ ਗਿਆ, ਮਨ ਦੀ ਮੈਲ ਦੂਰ ਹੋ ਗਈ, ਉਹਨਾਂ ਨੇ ਸਦਾ ਹੀ ਗੁਰੂ ਦਾ ਸੰਗ ਮਾਣਿਆ, ਹਮੇਸ਼ਾ ਹੀ ਗੁਰੂ ਨੂੰ ਆਪਣੇ ਅੰਗ ਸੰਗ ਜਾਤਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਆਓ ਸਤਿਗੁਰੂ ਦੀ ਇਸ ਦਿੱਤੀ ਹੋਈ ਕਰਨੀ ਨੂੰ ਅਪਣਾ ਕੇ ਜੀਵਨ ਨੂੰ ਸੋਹਣਾ ਬਣਾਈਏ, ਸਮਾਜ ਨੂੰ ਸੋਹਣਾ ਬਣਾਈਏ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਆਸ ਹੈ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਆਪ ਪੜ੍ਹਦਿਆਂ ਹੋਇਆਂ ਸਮਝਣ ਦਾ ਯਤਨ ਕਰਾਂਗੇ ਔਰ ਇਸ ਤੋਂ ਲਾਭ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਸਰਬੱਤ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

0: धन दारा संपत सगल जिन अपनी करमान, इन में कछ संगी नहीं नानक साची जान। धन दारा संपत सगल जिन अपनी करमान, इन में कछ संगी नहीं नानक साची मान। पतित उदाहरण पै करन हर अनाथ के नाथ, कहो नानक तेह जानी है सदा बसत तुम साथ। पतित उदाहरण पै करन हर अनाथ के नाथ, कहो नानक ते जानी है सदा बसत तुम साथ। वाहि गुरु जी का खालसा, वाहि गुरु जी की फतेह। परम सम्मान योग जुगो जुग अटल साहिब श्री गुरु ग्रंथ साहिब सचे पातशाह जी दी पावन पवित्र हजूरी और देश प्रदेश विच अपने घरां विच बैठ सतगुरु गुरु तेग बहादुर महाराज हजूर दे अमृत बचन सलोकां दी विचार आप जी सरवण कर रहे हो। सतगुरु गुरु तेग बहादुर जी महाराज उन्हां दे दो अमृत सलोकां दा पाठ आप जी ने सरवण कीता है। आओ इन्हां अमृत बचना दे अखरी अर्थ समय अनुसार व्याख्या भाव अर्थ जो सतगुरु मेहर करके बख्शनगे ओ आप जी नाल सांझे कर सकां। सतगुरु गुरु तेग बहादुर साहिब सच्चे पातशाह जी ने अज दे इस विचार अधीन दो शलोक ने। पहले शलोक विच बख्शिश कीती है धन दारा संपत सगल। आपां पहला उस शलोक दे अर्थ करने अखरी, उस तो बाद उस दी विचार कीती जांदी है। अखरी अर्थ शलोक दे इस करके प्रारंभ विच कीते जांदे ने कि साडे सारियां दे ज़ेहन विच एक गल रहे कि अज दी विचार दा धुरा मरकज जा अज दी विचार दा विशा की है। सतगुरां ने पहले शलोक विच बख्शिश कीती धन दारा संपत सगल जिन अपनी करमान। इस विच पहला शब्द सतगुरां ने वर्त्या है धन, इस दा अर्थ असी दौलत करिए। दूसरा शब्द है दारा, दारा दा अर्थ है इस्त्री। तीसरा शब्द है संपत, ते संपत दा लफ्जी अर्थ है संपत्ति जायदाद, जमीन पोए भांडा घर माल गड्डियां। हजूर करने दौलत, दूसरा शब्द इस्त्री, तीसरा संपत्ति, सगल दा अर्थ है सारे। धन दारा संपत सगल महाराज कहने जिन अपनी करमान, जिस जीव ने जिस मनुख ने इन्हां सारियां चीजां नू अपनियां जान लिया, ते मन च मन लिया है ये सब कुछ मेरा है, उदे ते ओ काबज है। धन दारा संपत सगल जिन अपनी करमान, पर हजूर कहिंदे ने याद रख इन मैं दा अर्थ है जिहड़े पहला तीन गिण के आया धन दारा संपत। इन मैं इन्हां विचों महाराज कहिंदे ने इन मैं कछ संगी नहीं ना दौलत ना इस्त्री ना संपत्ति ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ, ਕੋਈ ਵੀ ਨਾਲ ਨਿਭਣ ਵਾਲਾ ਨਹੀਂ। ਤੇ ਨਾਲ ਅਗਲਾ ਸ਼ਬਦ ਕਿਹਾ ਕਿ ਇਹ ਸ਼ਬਦ ਤੈਨੂੰ ਧਿਆਨ ਦੇ ਕੇ ਸੁਣਨੇ ਚਾਹੀਦੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ। ਕਿਉਂ ਕਹਿੰਦੇ? ਕਈ ਵਾਰੀ ਗੱਲ ਹੋਵੇ ਬੰਦਾ ਇੰਨੇ ਧਿਆਨ ਨਾਲ ਨੀ ਲੈਂਦਾ, ਇੰਨੀ ਗਹਿਰਾਈ ਨਾਲ ਨੀ ਉਹਨੂੰ ਸੁਣਦਾ। ਹਜ਼ੂਰ ਕਹਿੰਦੇ ਨੇ ਇਨ ਮੈਂ ਕੱਛ ਸੰਗੀ ਨਹੀਂ ਨਾਨਕ ਸਾਚੀ ਜਾਣ। ਇਸ ਗੱਲ ਨੂੰ ਸੱਚ ਜਾਣ, ਇਸ ਗੱਲ ਨੂੰ ਸਮਝ ਕਿ ਇਹਨਾਂ ਵਿੱਚੋਂ ਕੁਛ ਵੀ ਤੇਰਾ ਸਾਥੀ ਨਹੀਂ, ਇਸ ਗੱਲ ਨੂੰ ਜ਼ੇਹਨ ਵਿੱਚ ਲੈ ਕੇ ਤੁਰ। ਇਹ ਹੈ ਇਸ ਵਿਚਾਰ ਅਧੀਨ ਪਹਿਲੇ ਸਲੋਕ ਦਾ ਥੋੜਾ ਜਿਹਾ ਅਖਰੀ ਅਰਥ ਜਾਂ ਇਸ ਦੇ ਅਰਥ। ਤਿੰਨ ਬੇਨਤੀਆਂ ਕਰਾਂਗਾ। ਪਹਿਲਾ ਸ਼ਬਦ ਧੰਨ, ਕਿਉਂਕਿ ਆਪਣੀ ਵਿਚਾਰ ਦਾ ਮਕਸਦ ਇਹ ਵੇ ਕਿ ਸਤਿਗੁਰੂ ਦੇ ਇਸ ਅੰਮ੍ਰਿਤ ਸ਼ਲੋਕਾਂ ਦਾ ਪਾਠ ਅਕਸਰ ਘਰਾਂ ਵਿੱਚ ਸਹਿਜ ਪਾਠ ਕਰਦੇ ਹਾਂ, ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹਾਂ, ਬਾਣੀ ਦਾ ਪਾਠ ਕਰਦੇ ਹਾਂ, ਕਈ ਪ੍ਰੇਮੀ ਭੋਗ ਦੇ ਸ਼ਲੋਕਾਂ ਵਿੱਚ ਸ਼ਮੂਲੀਅਤ ਕਰਦੇ। ਚਲੋ, ਬਾਣੀ ਦੇ ਅਰਥ ਬੋਧ ਹੋਣੇ ਬਹੁਤ ਚੰਗੀ ਗੱਲ ਹੈ। ਉਂਜ ਬਾਣੀ ਦੇ ਅਰਥਾਂ ਦਾ ਕਦੀ ਵੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੇ ਸਭ ਤੋਂ ਉਹ ਅਗਿਆਨਤਾ ਦੀ ਬਾਤ ਹੁੰਦੀ ਹੈ ਜਦੋਂ ਇਨਸਾਨ ਇਹ ਕਹਿਣ ਲੱਗ ਪਵੇ ਮੈਂ ਸਭ ਕੁਝ ਹੀ ਜਾਣ ਗਿਆ ਹਾਂ ਤੇ ਮੈਨੂੰ ਸਭ ਕੁਝ ਪਤਾ। ਇਹ ਤਾਂ ਜਿੰਨੀ ਜਿੰਨੀ ਕਿਸੇ ਨੂੰ ਪਰਮਾਤਮਾ ਸੁਰਤ ਦੀ ਸੋਝੀ ਦਿੰਦਾ ਹੈ ਉਹ ਸਤਿਗੁਰੂ ਦੀ ਬਾਣੀ ਦੇ ਅਰਥ ਕਰੇਗਾ। ਇੱਥੇ ਸ਼ਬਦ ਹੈ ਪਹਿਲਾ ਧਨ। ਧਨ ਦਾ ਅਰਥ ਕੀਤਾ ਦੌਲਤ, ਪੈਸਾ, ਕਰੰਸੀ ਜੋ ਸ਼ਬਦ ਵਰਤੀਏ। ਉਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਧਨ ਲਫ਼ਜ਼ ਹੈ ਇਹ ਬਹੁ ਅਰਥਾਂ ਵਿੱਚ ਸਤਿਗੁਰਾਂ ਨੇ ਵਰਤਿਆ। ਜਿਵੇਂ ਥੋੜਾ ਜਿਹਾ ਇਸ ਵਿਚਾਰ ਨਾਲ ਸੰਬੰਧ ਨਹੀਂ ਇਹਦਾ, ਪਰ ਫਿਰ ਵੀ ਚਲੋ ਜਾਣਕਾਰੀ ਲਈ ਧਨ ਲਫ਼ਜ਼ ਬਹੁ ਅਰਥਾਂ ਵਿੱਚ ਵਰਤੇ। ਉਚਾਰਨ ਇੱਕ ਹੈ, ਅਰਥ ਇੱਕ ਨਹੀਂ, ਅਰਥਾਂ ਮਿਲੇਗਾ। ਹੁਣ ਇੱਥੇ ਧਨ ਸ਼ਬਦ ਜਿਹੜਾ ਇਹਦਾ ਅਰਥ ਹੈ ਦੌਲਤ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅਸੀਂ ਸ਼ਬਦ ਪੜ੍ਹਨੇ ਆ ਧਨ ਫਿਰ ਇਹ ਨਾ ਆਖੀ ਜੇ ਬਹਿਨ ਇਕੱਠੇ ਹੋਏ। ਹੁਣ ਉੱਥੇ ਧਨ ਦਾ ਅਰਥ ਹੈ ਪਤਨੀ, ਇਸਤਰੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅੰਮ੍ਰਿਤ ਬਚਨ ਹੁੰਦਾ, ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖ ਵਾਸੀ ਬਾਲ ਗੁਪਾਲੇ। ਲਫ਼ਜ਼ ਉੱਥੇ ਵੀ ਧਨ ਹੈ, ਪਰ ਉੱਥੇ ਧਨ ਦਾ ਅਰਥ ਹੈ ਕਾਇਆ, ਆ ਸਰੀਰ। ਉੱਥੇ ਕਾਇਆ ਰੂਪੀ ਇਸਤਰੀ। ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ ਕਿ ਕਾਚਾ ਧਨ ਸੰਚੈ ਮੂਰਖ ਗਾਵਾਰ। ਉੱਥੇ ਕਾਚਾ ਨਾਲ ਜਦੋਂ ਸ਼ਬਦ ਧਨ ਆ ਗਿਆ, ਅਦਾ ਅਰਥ ਬਿਨਸਨ ਵਾਲੀ ਦੌਲਤ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਉੱਥੇ ਧਨ ਦਾ ਅਰਥ ਹੈ ਪਰਮਾਤਮਾ ਦਾ ਨਾਮ। ਇੱਕ ਸਤਿਗੁਰੂ ਦਾ ਬਚਨ ਹੁੰਦਾ ਹੈ ਸ਼ਾਬਾਸ਼ੀ ਲਈ, ਜਿਵੇਂ ਅਸੀਂ ਇੱਕ ਪਾਠ ਕਰਨੇ ਆ ਧਨ ਧਨ ਗੁਰੂ ਨਾਨਕ ਸਮਦਰਸ਼ੀ। ਇੱਥੇ ਧਨ ਦਾ ਅਰਥ ਧੰਤਾ ਯੋਗ, ਸਨਮਾਨ ਯੋਗ ਸ਼ਾਬਾਸ਼ੀ ਦਿੱਤੀ ਗਈ, ਸਤਿਕਾਰ ਕੀਤਾ ਗਿਆ ਜਿਵੇਂ ਸਤਿਗੁਰਾਂ ਨੇ। ਪਰਮਾਤਮਾ ਲਈ ਵੀ ਧਨ ਸ਼ਬਦ, ਗੁਰੂ ਲਈ ਵੀ ਧਨ ਸ਼ਬਦ। ਵਡਿਆਈ ਗੁਰਮੁਖ ਦੇ ਪ੍ਰਭਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰਸੋਈ। ਉੱਥੇ ਧਨ ਦਾ ਅਰਥ ਸ਼ਾਬਾਸ਼ੀ। ਇੱਥੋਂ ਤੱਕ ਕਿ ਕਰਨੀ ਵਾਲੇ ਮਹਾਂਪੁਰਖਾਂ ਲਈ, ਗੁਰਮੁਖਾਂ ਲਈ ਵੀ ਸ਼ਬਦ ਵਰਤੇ ਹੈ ਧਨ ਧਨ ਧਨ ਜਨ ਆਇਆ। ਮੇਰੇ ਕਹਿਣ ਤੋਂ ਮੁਰਾਦ ਗੁਰੂ ਸਾਹਿਬ ਜੀ ਨੇ ਧਨ ਸ਼ਬਦ ਦੀ ਅਰਥ ਬਾਣੀ ਚ ਬਹੁ ਅਰਥਾਂ ਵਿੱਚ ਕੀਤੀ, ਲਫ਼ਜ਼ ਵਰਤਿਆ। ਇੱਥੇ ਧਨ ਦਾ ਅਰਥ ਹੈ ਦੌਲਤ, ਦੂਸਰਾ ਸ਼ਬਦ ਵਰਤਿਆ ਦਾਰਾ, ਦਾਰਾ ਦਾ ਅਰਥ ਹੈ ਇਸਤਰੀ, ਸੰਪਦ ਦਾ ਅਰਥ ਹੈ ਸੰਪਤੀ। ਜਿਨ ਆਪਣੀ ਕਰਮਾਨ, ਇਸ ਨੁਕਤੇ ਨੂੰ ਸੁਣਿਓ, ਜਿਨ ਆਪਣੀ, ਜਿਸ ਜੀਵ ਨੇ, ਜਿਸ ਮਨੁੱਖ ਨੇ ਉਹਨੂੰ ਆਪਣੀ ਸਮਝ ਲਿਆ ਹੈ। ਆਪਣੀ ਦਾ ਮਤਲਬ ਮੇਰੀ ਹੀ ਹੈ, ਮੇਰੇ ਤੋਂ ਬਿਨਾਂ ਕਿਸੇ ਕੋਲੋਂ ਇਹ ਵਸਤੂ ਹੋ ਹੀ ਨਹੀਂ ਸਕਦੀ। ਮਹਾਰਾਜ ਕਹਿੰਦੇ ਨਹੀਂ, ਇਹ ਬਿਲਕੁਲ ਝੂਠ ਹੈ, ਇਸ ਵਿੱਚੋਂ ਕੁਛ ਵੀ ਸਾਥੀ ਨਹੀਂ, ਇਸ ਗੱਲ ਨੂੰ ਜ਼ੇਹਨ ਵਿੱਚ ਸੱਚੀ ਕਰਕੇ ਜਾ। ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਦੀ ਬਿਰਤੀ ਬਾਰੇ ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਦੇਖੋ ਇਹ ਸਾਰੀ ਦੀ ਸਾਰੀ ਖੇਡ ਜਿਹੜੀ ਹੈ, ਜਿਹੜੀ ਧਨ ਦੀ ਵੀ ਚੱਲਦੀ ਪਈ ਹੈ, ਇਸ ਵਿੱਚ ਇਨਸਾਨ ਦਾ ਇਹੀ ਹੈ ਨਾ ਕਿ ਮੇਰੇ ਕੋਲ ਬਹੁਤ ਸਾਰੀ ਦੌਲਤ ਹੋਵੇ ਤੇ ਦੌਲਤ ਨਾਲ ਮੈਂ ਬਹੁਤ ਕੁਝ ਖਰੀਦ ਸਕਣਾ। ਦੌਲਤ ਨਾਲ ਜ਼ਮੀਨ, ਦੌਲਤ ਨਾਲ ਗੱਡੀਆਂ, ਦੌਲਤ ਨਾਲ ਅਸੀਂ ਸਹੂਲਤਾਂ ਵਾਲੇ ਪਦਾਰਥ ਖਰੀਦ ਸਕਣੇ, पर मैं एक बेनती करा, अज परमात्मा ने जेड़ा वर्तारा वर्त रहा है उते हर चीज दुनिया दी ओ दौलत सी, ओ सियाणप सी, ओ अकल सी, ओ खोज सी, हर चीज नू परमात्मा ने हर वस्तु नू सचमुच हैरानी दे विच पा के रख दिता, खास करके इंसान। इत्थे सतगुरु ने शब्द वरते आ कि दौलत, ते इह जदों मनुखी मन ते अपना पूर्ण प्रभाव पाउंदी है। मैं इह बेनती कर रहा, इह शब्द अपनी करमान इहदे अर्थ करेगा, इहदे अर्थ खोलेगा अपनी शब्द, क्योंकि इहदे विच इह भी आवेगा जे इह नहीं ते फिर आपां परिवार विच क्यों रहिंदे, पति पत्नी दा रिश्ता है, असीं सारा दिन किरतकार करने आ, इहदा मतलब की। मैं इह भी गुरु ग्रंथ साहिब दी बाणी विचों अर्ज करांगा। पहली गल, मनुखी बिरती दा जिक्र महाराज जी ने कीता कि माया ने अपना मोह सारे संसार दे उते पाया होया है। इत्थे सच एवे कणक और कामनी विच जीव परविरत है। महाराज जी दा बचन है, माया मोह सगल जग छाया, कामन देख काम लुभाया, सुत कंचन सु हेत बधाया। ए शब्द माया ने सारे संसार ते अपना परछावा अपना छां कीती हुई है। कामनी देख के काम तुर है इंसान, पुत्र इस्त्री दौलत देख के उस नाल मोह है। पर महाराज कहिंदे ने देखो, ये कहिंदा इस्त्री मेरी, पुत्र मेरे, धन मेरा, दौलत मेरी, पर बाबा जी कहिंदे ने भलिया जिहड़ा असल विच तेरा है उहनू कदी तू मेरा कहा ही नहीं। सतगुरु दा बचन कहे माया मोह सगल जग छाया, कामन देख काम लुभाया, सुत कंचन सु हेत वधाया, सब किछ अपना एक राम पराया। ए हर चीज अपनी जान ली, ए मेरी है, ते महाराज कह रहे नहीं, ए सिर्फ तेरा एक भुलेखा है, एदे विचों कुछ भी तेरा नहीं। जिवें सतगुरु गुरु अर्जुन देव जी दा बचन है, राज कपटंग, रूप कपटंग, धन कपटंग, कुल गर्भ तह। ए शब्द चार महाराज जी दे सुन वाले, राज कपटंग, इत्थे कपट दा अर्थ छल। जे तू कहना राज भाग मेरा, ते महाराज कहिंदे ने इह भी छल, इह भी कोई जरूरी नहीं तेरे कोल ही रहे। दूजी गल, जे तू समझना रूप मेरा सुहापन, इह भी एक छल है, इह भी ढल जाना है। तीसरा बचन कीता धन, इह भी एक छल है, ते जे इस अहंकार विच मेरी कुल बड़ी उच्ची, ते महाराज कहिंदे ने इह भी छल है। राज कपटंग, रूप कपटंग, धन कपटंग, कुल गर्भ तै, अपनी कुल दा अहंकार गर्भ, ए भी कपट है। महाराज कहिंदे सचिंत बिखिया शलंग शिदरंग, नानक बिन हर संग ना चालते। इस शब्द नूं फिर सुनियो, सचिंत बिखिया, तू छल करना पे, कपट करना पे, पर ये कुछ भी तेरे नाल नहीं जाना। महाराज कह रहे ने कि परमात्मा दे नाम तो बिना नहीं। ते महाराज ये सुना बड़ा लगता है, सतगुरु अगे उत्तर देंदे आ, उदाहरण देंदे आ, राज कपटंग, रूप कपटंग, धन कपटंग, कुल गर्भ तै। महाराज कहिंदे ने सचंत बिख्या शलंग शदरंग, नानक बिन हर संग ना चालते। अगला बचन है पे खंदड़ो की भुल तुम्मा दिसम सोहना। सची मुची तुम्मा जेड़ा है वह किन्ना सोहना लगता है, अंज प्रतीत हुंदा है जिवें खरबूजे वर्ग है, पर महाराज कहिंदे भड़िया तां कुड़त्तन नाल कह। पे खंदड़ो की भुल तुम्मा दिसम सोहना, अड ना लहंदड़ो मोल, नानक साथ ना जुली माया। धन गुरु अर्जुन साहिब महाराज कहिंदे ने प्यारिया ये साथ निभण वाले ने, हां गुजरान है, इच कोई दो रावां नहीं, क्योंकि इत्थे जिहड़ा शब्द अपनी करमान है, इह गल साडी नूं खोलदा है कि इहदा मतलब तू यह कब्जा मत करके, ये मेरे साथ निभण वाले ने। गुजरान दा अर्थ है जिन्हां ने गुजर जाना, तेरे नाल सदा नहीं टिकना। इत्थे करके महाराज गुरु हरगोबिंद साहिब जी ने दौलत गुजरान क्या सी, इस्त्री ईमान क्या सी, पुत्र निशान क्या सी, फकीरी ना हिंदू ना मुसलमान क्या सी, ये तां रब दी दात है। हजूर सच्चे पातशाह कहिंदे ने भाई मन लो इनू कठिया कर लै, अपनी करके तारी, ते एदे विच वैर फिर निकलदा। धन गुरु गोबिंद सिंह जी दा एक बचन है कि धन अर भूम पुरातन बैरा, धन दा और जमीन दा, ਇਹ ਪੁਰਾਤਨ ਸਮੇਂ ਤੋਂ ਜਿਹੜਾ ਇਹ ਵੈਰ ਚੱਲਿਆ ਆ ਰਿਹਾ। ਮੰਨ ਲਓ ਜਿਹੜਾ ਇਨਸਾਨ ਇਹ ਸਮਝਦਾ ਕਿ ਸਭ ਕੁਝ ਮੇਰਾ ਹੈ, ਇਹਨੇ ਮੇਰੇ ਨਾਲ ਨਿਭਣਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਸੱਚ ਜਾਣ, ਇਸ ਵਿੱਚ ਨਿਭਣ ਵਾਲਾ ਨਹੀਂ। ਇੱਥੋਂ ਤੱਕ ਮੌਤ ਤੋਂ ਬਾਅਦ ਦਾ ਤਾਂ ਬਹੁਤ ਹੀ ਕਰੀ ਵੱਖਰੀ ਹੈ, ਇੱਥੇ ਤੇ ਜਿਉਂਦੇ ਜੀ ਲੋਕ ਸਾਥ ਛੱਡ ਜਾਂਦੇ ਆ। ਇਹ ਜਿਨ੍ਹਾਂ ਨੂੰ ਆਪਣੇ ਕਹਿੰਦੇ ਆ, ਇੱਕ ਖਿੰਨ ਲੱਗਦਾ। ਸਤਿਗੁਰਾਂ ਨੇ ਬਾਣੀ ਵਿੱਚ ਉਦਾਹਰਣਾਂ ਵੀ ਦਿੱਤੀਆਂ। ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿੰਨੇ ਆਹ ਪਰਛਾਵੇਂ ਨਾਲ ਤੁਰਦੇ ਆ ਨਾ, ਜਿੰਨੀ ਦੇਰ ਤੱਕ ਆਪ ਜੀ ਕੋਲ ਸੁੱਖ ਹੈ, ਦੌਲਤ ਹੈ, ਪੈਸਾ ਹੈ, ਮੈਂ ਸੰਸਾਰ ਦੀ ਗੱਲ ਕਰ ਰਿਹਾ, ਗੁਰਮੁਖ ਦੀ ਨਹੀਂ, ਸੰਤ ਦੀ ਨਹੀਂ, ਗੁਰੂ ਦੀ ਨਹੀਂ। ਸੱਚ ਇਹ ਵੇ ਬੰਦੇ ਨੂੰ ਸਮਝ ਹੀ ਉਦੋਂ ਪੈਂਦੀ ਜਦੋਂ ਸਾਰੇ ਬੰਦੇ ਸਾਥ ਛੱਡ ਜਾਂਦੇ। ਸਤਿਗੁਰਾਂ ਨੇ ਇੱਕ ਬਾਣੀ ਵਿੱਚ ਬਚਨ ਵੀ ਕਿਹਾ ਕਿ ਦੇਖੋ ਜਿੰਨੀ ਦੇਰ ਤੱਕ ਆਪਾਂ ਸੁੱਖ ਵਿੱਚ ਹਾਂ, ਜਿਨ ਆਪਣੀ ਕਰਮਾਂ ਕਿ ਇਹ ਇਸਤਰੀ, ਇਹ ਪੁੱਤਰ, ਇਹ ਪਰਿਵਾਰ, ਇਹ ਧਨ, ਇਹ ਦੌਲਤ, ਇਹ ਸਭ ਕੁਝ ਮੇਰਾ। ਸੱਚ ਜੇ ਬੰਦੇ ਦੇ ਤੁਰ ਅੰਦਰ ਰੱਬ ਦੀ ਥਾਂ ਤੇ ਇਹ ਹੀ ਫੁਰਨੇ ਪਏ ਹੁੰਦੇ ਆ ਕਿ ਮੇਰੇ ਕੋਲ ਇੰਨੀ ਤਾਕਤ, ਮੈਨੂੰ ਕਿਸੇ ਦੀ ਕੀ ਪਰਵਾਹ, ਮੇਰੇ ਪਿੱਛੇ ਇੰਨਾ ਬਲ, ਮੇਰੇ ਪਿੱਛੇ ਇੰਨੇ ਬੰਦੇ, ਮੇਰੀ ਇੰਨੀ ਦੌਲਤ, ਮੇਰਾ ਰਾਜ ਭਾਗ ਨਹੀਂ। ਪਿਆਰੇ ਗੱਲ ਚੇਤੇ ਰੱਖੋ, ਇਸ ਫੁਰਨੇ ਨੂੰ ਮਨ ਚੋਂ ਅੱਜ ਮਿਟਾ ਦਈਏ, ਹਰ ਚੀਜ਼ ਧਰੀ ਧਰਾਈ ਰਹਿ ਜਾਏਗੀ, ਇਸ ਵਿੱਚੋਂ ਕੋਈ ਵੀ ਆਪਣਾ ਨਹੀਂ। ਸਤਿਗੁਰਾਂ ਦਾ ਇੱਕ ਬਚਨ ਹੈ ਮਹਾਰਾਜ ਜੀ ਦਾ, ਹਜ਼ੂਰ ਕਹਿੰਦੇ ਆ ਕਿ ਤੁਸੀਂ ਧੁੱਪ ਵਿੱਚ ਚੱਲੋ, ਚਾਨਣ ਵਿੱਚ ਚੱਲੋ, ਤੇ ਆਪ ਜੀ ਦੇਖੋਗੇ ਜਿੰਨਾ ਆਪਾਂ ਚਾਨਣ ਵਿੱਚ ਚੱਲਾਂਗੇ, ਓਨੀ ਦੇਰ ਤੱਕ ਜਿਹੜਾ ਪਰਛਾਵਾਂ ਸਾਡੇ ਤਨ ਦਾ ਸਾਡੇ ਨਾਲ ਨਾਲ ਚੱਲੇਗਾ। ਖੱਬੇ ਜਾਓ, ਸੱਜੇ ਜਾਓ, ਪਰਛਾਵੇਂ ਦਾ ਸੰਬੰਧ ਸਿਰਫ ਤੇ ਸਿਰਫ ਚਾਨਣ ਦਾ ਹੈ, ਪਰਛਾਵੇਂ ਦਾ ਸੰਬੰਧ ਹਨੇਰੇ ਨਾਲ ਨਹੀਂ। ਚਾਨਣ ਵਿੱਚ ਚੱਲਾਂਗੇ, ਪਰਛਾਵੇਂ ਸਾਥ ਚੱਲਣਗੇ, ਹਨੇਰੇ ਵਿੱਚ ਜਾਵਾਂਗੇ ਤੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਆ। ਪਿਆਰਿਓ, ਧਨ ਦਾ ਚਾਨਣ ਹੋਵੇ, ਰਾਜ ਭਾਗ ਦਾ ਚਾਨਣ ਹੋਵੇ, ਇਹ ਚੀਜ਼ਾਂ ਪਰਛਾਵੇਂ ਦੀ ਤਰ੍ਹਾਂ ਲੋਕ ਨਾਲ ਤੁਰਨਗੇ। ਜਦੋਂ ਬੰਦਾ ਦੁੱਖ ਦੇ ਹਨੇਰੇ ਵਿੱਚ ਡਿੱਗਦਾ, ਸੱਚ ਇਹ ਵੇ ਕਿ ਉਸ ਵੇਲੇ ਹਨੇਰੇ ਵਿੱਚ ਤਾਂ ਤਨ ਦਾ ਪਰਛਾਵਾਂ ਵੀ ਸਾਥ ਚੜ ਜਾਂਦਾ। ਮੈਂ ਬੇਨਤੀ ਕਰਾਂ, ਸਤਿਗੁਰਾਂ ਨੇ ਇਸ ਸੰਬੰਧੀ ਇੱਕ ਬਚਨ ਕਿਹਾ ਜਿਹਨੂੰ ਕਹਿੰਦਾ ਇਹ ਸਾਡੀ ਮੇਰੀ, ਮੈਂ ਆਪਣੀ, ਮੈਂ ਸਾਰੀ ਜ਼ਿੰਦਗੀ ਬੜੀ ਮਿਹਨਤ ਕੀਤੀ, ਇਹ ਮੇਰਾ ਸਭ ਕੁਝ ਹੈ। ਸਤਿਗੁਰਾਂ ਦਾ ਇੱਕ ਬਚਨ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਇਨ ਮੈਂ ਕਾ ਸੰਗੀ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਦੀ ਵਿਆਖਿਆ ਲਈ। ਹਜ਼ੂਰ ਦਾ ਇੱਕ ਸਵਈਆ ਕਹਿ ਕਿ ਤਉ ਤਨ ਤਿਆਗਤ ਹੀ ਸੁਣ ਰੇ, ਜੜ ਪ੍ਰੇਤ ਬਖਾਨ ਤੇਰੇ ਐ ਭੱਜ ਜੈ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਤੇਰੇ ਤਨ ਦੇ ਛੱਡਣ ਦੀ ਖਬਰ ਮਿਲਣ ਦੀ ਦੇਰ ਹੈ, ਤੇ ਸੱਚ ਇਹ ਵੇ ਤੇਰੇ ਇਸਤਰੀ ਨੇ ਵੀ ਤੇਰੇ ਨੇੜੇ ਨਹੀਂ ਲੱਗਣਾ। ਤਉ ਤਨ ਤਿਆਗਤ ਹੀ ਸੁਣ ਰੇ, ਜੜ ਤੇਰੇ ਪ੍ਰੇਤ ਬਖਾਨ ਤੇਰੇ ਐ ਭੱਜ ਜੈ ਹੈ। ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੇਖ। ਹੁਣ ਇਹ ਸ਼ਬਦ ਨੂੰ ਪੁੱਤਰ, ਇਸਤਰੀ, ਪਰਿਵਾਰ ਇੱਕੋ ਗੱਲ ਕਹਿੰਦੇ ਆ। ਹੁਣ ਜਲਦੀ ਕਰੋ, ਇਹਨੂੰ ਜ਼ਿਆਦਾ ਸਮਾਂ ਰੱਖ ਨਹੀਂ ਸਕਣਾ, ਪਰ ਅੱਜ ਦੇ ਵਰਤਾਰੇ ਨੇ ਇਹ ਵੀ ਕਹਿ ਦਿੱਤਾ, ਭਲਿਓ ਉਹਦਾ ਤਾਂ ਮ੍ਰਿਤਕ ਨੂੰ ਵੀ ਕਹਿੰਦੇ ਸਨ ਚਲੋ ਛੇਤੀ ਮੋਢਿਆਂ ਚੁੱਕਲ ਜਾਈਏ, ਅੱਜ ਤਾਂ ਇੰਨਾ ਸਵਾਰਥ ਹੋ ਗਿਆ ਬੰਦਾ ਖੂਨ ਦੇ ਰਿਸ਼ਤੇ ਦੀ ਬੋਡੀ ਤੋਂ ਵੀ ਡਰ ਲੱਗਦਾ ਪਿਆ। ਮਹਾਰਾਜ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਕਹਿ ਕੇ ਗਏ, ਪਿਆਰਿਆ ਡਰਦੇ ਨੇ ਲੋਕ। ਤਉ ਤਨ ਤਿਆਗਤ ਹੀ ਸੁਣ ਰੇ, ਜੜ ਪ੍ਰੇਤ ਬਖਾਣ ਤੇਰੇ ਐ ਭੱਜ ਜੈ ਹੈ। ਪੁੱਤਰ ਕਲੱਤਰ ਇਹਨੇ ਸਾਰੇ ਤੇਰੇ, ਪੁੱਤਰ ਕਲੱਤਰ ਸੁਮਿੱਤਰ ਸਖਾ ਇਸ ਬੇਗ ਨਿਕਾਰੋ ਐਸ ਦੈ ਹੈ। ਭੌਣ ਭੰਡਾਰ ਧਰਾਗੜ ਜੇਤਕ ਜਿੰਨੀ ਮਰਜੀ ਦੌਲ ਸੀ, ਛਾੜਿਤ ਪ੍ਰਾਣ ਬੇਗਾਨ ਕਹਿ ਹੈ। ਚੇਤਰੇ ਚੀਤ ਅਚੀਤ ਮਹਾਪਸ਼ ਅੰਤ ਕੀ ਬਾਰ ਅਕੇਲੋ ਹੀ ਜਾਏ। ਜਿਹਨੂੰ ਤੂੰ ਕਹਿ ਰਿਹਾ ਇਹ ਮੇਰਾ ਆਪਣਾ ਹੈ, ਸਤਿਗੁਰੂ ਕਹਿੰਦੇ ਨਹੀਂ, ਇਸ ਭੁਲੇਖੇ ਨੂੰ ਆਪਣੇ ਜ਼ਿਹਨ ਵਿੱਚੋਂ ਕੱਢ ਦੇ। ਉਂਝ ਸਾਨੂੰ ਗੁਰਮਤ ਦੇ ਜਿਹੜੀ ਰੋਸ਼ਨੀ ਵਿੱਚ ਸਤਿਗੁਰੂ ਨੇ ਮਿਹਨਤ ਕੀਤੀ, ਕਈ ਵਾਰੀ ਸਾਰੀ ਜ਼ਿੰਦਗੀ ਬੰਦਾ ਮਿਹਨਤ ਕਰਦਾ ਹੈ, ਪਰ ਯਾਦ ਰੱਖੋ ਇਹੋ ਜਿਹਾ ਪਰਿਵਾਰਾਂ ਦਾ ਸਿਸਟਮ ਹੋ ਜਾਂਦਾ ਹੈ ਕਿ ਮਿਹਨਤ ਕਰਨ ਵਾਲਾ ਮਿਹਨਤ ਕਰਦਾ ਜਾਂਦਾ ਹੈ, ਪਰ ਭੋਗਣ ਵਾਲੇ ਕੋਈ ਹੋਰ ਆ ਜਾਂਦੇ ਹੈ। ਉਹਨੂੰ ਭੋਗਣਾ, ਉਹਨੂੰ ਮੰਨਣਾ ਨਸੀਬ ਨਹੀਂ ਹੁੰਦਾ। ਸਤਿਗੁਰੂ ਦੇ ਘਰ ਦੇ ਮਹਾਨ ਵਿਆਖਿਆਕਾਰ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਤੇ ਇਹੀ ਇਹ ਬਿਰਤੀ ਇਹ ਬਹੁਤ ਸਾਰਾ ਇਕੱਠਾ ਹੋ ਜਾਏਗਾ। ਇੰਨਾ ਕੁਛ ਮੇਰੇ ਕੋਲ ਹੈ, ਮੈਨੂੰ ਹੋਰ ਕੋਈ ਪਰਵਾਹ ਹੀ ਨਹੀਂ। ਉਹਨਾਂ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ। ਉਹਨਾਂ ਨੇ ਕਿਹਾ ਦੇਖੋ ਜਿਹੜੀ ਸ਼ਹਿਦ ਦੀ ਮੱਖੀ ਹੈ, ਉਹ ਇੱਕ ਇੱਕ ਫੁੱਲ ਤੇ ਬੈਠ ਕੇ ਉਹਦੀ ਮਕਰੰਦ ਉਹਦੀ ਸੁਗੰਧੀ ਸੀਂਚਦੀ ਇਕੱਠਿਆ ਕਰਦੀ, ਉਹਨੂੰ ਇਕੱਤਰ ਕਰਦੀ, ਤੇ ਉਹ ਸਾਰੇ ਫੁੱਲਾਂ ਤੋਂ ਕਿੰਨੀ ਦੂਰੋਂ ਫੁੱਲ ਵੇਖ ਵੇਖ ਕੇ ਉਸ ਸੁਗੰਧੀ ਨੂੰ ਲਿਆ ਕੇ ਇਕੱਠਿਆ ਕਰਕੇ ਸ਼ਹਿਦ ਬਣਦਾ ਹੈ, ਤੇ ਉਹਦੇ ਮਨ ਚ ਵੀ ਹੁੰਦਾ ਵੀ ਇੰਨੀ ਮਿਹਨਤ ਕੀਤੀ ਹੈ, ਇਹ ਬਹੁਤ ਸਾਰਾ ਸ਼ਹਿਦ ਇਕੱਠਾ ਹੋ ਜਾਏਗਾ, ਤੇ ਫਿਰ ਮੈਂ ਇਸ ਸ਼ਹਿਦ ਦਾ ਆਨੰਦ ਮਾਣਾਂਗੀ, ਇਹਨੂੰ ਖਾਵਾਂਗੀ ਜਾਂ ਇਹਨੂੰ ਪੁੰਚਾਂਗੀ। ਯਾਦ ਰੱਖਿਓ, ਸ਼ਹਿਦ ਦੀ ਮੱਖੀ ਵਿਚਾਰੀ ਫੁੱਲ ਫੁੱਲ ਤੇ ਜਾ ਰਹੀ ਹੈ, ਪਰ ਜਿਹਨੇ ਕੱਲ ਨੂੰ ਆ ਕੇ ਸ਼ਹਿਦ ਚੋ ਕੇ ਲੈ ਕੇ ਜਾਣਾ, ਉਹ ਮੱਖੀ ਦੀ ਤਰ੍ਹਾਂ ਫੁੱਲ ਫੁੱਲ ਤੇ ਨਹੀਂ ਜਾ ਰਿਹਾ। ਮਿਹਨਤ ਮੱਖੀ ਕਰ ਰਹੀ ਹੈ, ਤੇ ਜਦੋਂ ਸ਼ਹਿਦ ਬਣ ਗਿਆ, ਪੱਕ ਗਿਆ। ਪੁਰਾਣੇ ਸਮੇਂ ਸੀ ਜੀ, ਜਦੋਂ ਕਿਤੇ ਸ਼ਹਿਦ ਪੱਕ ਜਾਂਦਾ ਸੀ, ਪਹਿਲਾਂ ਦੇਖਣਾ ਪਿੰਡਾਂ ਚ ਵੀ ਰੁੱਖ ਨਾ ਲੱਗਾ, ਵੇਖਣਾ ਵੀ ਆ ਅਜੇ ਸ਼ੁਰੂ ਹੋਇਆ, ਜਦੋਂ ਪਤਾ ਲੱਗਣਾ ਵੀ ਸਿਮਨ ਲੱਗ ਪਿਆ, ਤੇ ਫਿਰ ਕੀ ਕਰਦੇ ਸਨ, ਪਰਾਲੀ ਲੈ ਲੈਣੀ, ਕੱਖ ਲੈ ਕੇ ਥੱਲੇ ਅੱਗ ਬਾਲਣੀ, ਧੂ ਨਿਕਲਣਾ, ਤੇ ਉਸ ਧੂ ਨਾਲ ਮੱਖੀਆਂ ਉੱਡ ਜਾਣੀਆਂ, ਤੇ ਸ਼ਹਿਦ ਚੂ ਕੇ ਘਰ ਨੂੰ ਲੈ ਜਾਣਾ। ਪਿਆਰਿਓ, ਇਕੱਠਾ ਕਰਨ ਵਾਲੀ ਮੱਖੀ ਹੈ ਤੇ ਖਾਣ ਵਾਲਾ ਕੋਈ ਹੋਰ। ਜਿੰਨੇ ਇਕੱਠਾ ਕੀਤਾ ਉਹਦੀਆਂ ਅੱਖਾਂ ਚ ਧੂ ਪੈ ਗਿਆ, ਤੇ ਪਿਆਰਿਓ ਖਾਣ ਵਾਲਾ ਕੋਈ ਹੋਰ ਆ ਗਿਆ। ਮਹਾਰਾਜ ਭਾਈ ਸਾਹਿਬ ਕਹਿੰਦੇ, ਦੇਖਿਓ ਮਨਾ, ਸ਼ਹਿਦ ਦੀ ਮੱਖੀ ਇਕੱਠਿਆਂ ਕਰਦੀ ਏ, ਪਰ ਖਾਣ ਵੇਲੇ ਉਹਦੀਆਂ ਅੱਖਾਂ ਚ ਧੂ ਪਾ ਦਿੱਤਾ ਜਾਂਦਾ ਹੈ। ਦੂਸਰਾ ਬਚਨ ਕੀਤਾ ਕਿ ਗਾਂ ਚਰਦੀ ਹੈ। ਬਾਹਰ ਪਹਿਲਾਂ ਖੇਤਾਂ ਵਿੱਚ ਮੱਝਾਂ ਗਾਵਾਂ ਚਾਰਨ ਲਈ ਜਾਂਦੇ ਸੀ, ਉਹ ਜ਼ਮੀਨ ਤੇ ਪਏ ਹੋਏ ਘਾਹ ਨੂੰ ਆਪਣੇ ਦੰਦਾਂ ਨਾਲ ਖਿੱਚ ਖਿੱਚ ਕੇ ਪੇਟ ਭਰਦੀ, ਇਸ ਕਰਕੇ ਕਿ ਮੇਰਾ ਵੱਛਾ ਮੇਰਾ ਬੱਚਾ, ਉਹਨੂੰ ਰਾਤ ਨੂੰ ਮੈਂ ਅੰਮ੍ਰਿਤ ਦੁੱਧ ਦੇ ਸਕਾਂ। ਤੇ ਜਦੋਂ ਗਾਂ ਘਰ ਆਈ, ਵੱਛਾ ਛੱਡਿਆ, ਤੇ ਉਸ ਵਕਤ ਉਸ ਵੱਛੇ ਨੇ ਵੀ ਇੱਕ ਅਸਥਨ ਮੂੰਹ ਚ ਪਾ ਕੇ ਨਹੀਂ ਚੁੰਗਿਆ, ਉਹ ਵੀ ਚਾਰ ਬਦਲਦਾ ਵਾਰ ਵਾਰ, ਕਦੀ ਇੱਕ ਨੂੰ ਇੱਕ ਦੂਜੇ ਨੂੰ ਆਪਣੇ ਮੂੰਹ ਚ ਚੁੰਘਦਾ ਪਾ ਕੇ, ਜੋ ਗੁਰਬਾਣੀ ਨੇ ਕਹਿਣਾ, ਸ਼ਬਦਾਂ ਨੂੰ ਵਰਤਣ ਤੋਂ ਸੰਕੋਚ ਨਹੀਂ ਕਰਾਂਗਾ। ਤੇ ਜੇਕਰ ਕਹਿ ਵੀ ਤੈਨੂੰ ਦੁੱਧ ਮਿਲਿਆ ਤੂੰ ਪੀ, ਉਹਦੇ ਮਨ ਚ ਵੀ ਕਹੇ ਇਹ ਇਕੱਠਾ ਉਤਰ ਜਾਏਗਾ ਦੁੱਧ, ਫਿਰ ਮੈਂ ਪੀਆਂਗਾ। ਤੇ ਮਹਾਰਾਜ ਕਹਿੰਦੇ ਆ, ਬਸ ਚੇਤੇ ਰੱਖੀ, ਗਾਂ ਇਕੱਠਾ ਕਰਨ ਵਾਲੀ ਹੈ, ਵੱਛਾ ਬਹਾਨਾ ਦੁੱਧ ਉਤਰਨ ਦਾ। ਜਦੋਂ ਅਸਥਨ ਦੁੱਧ ਨਾਲ ਭਰ ਜਾਂਦੇ ਆ, ਤੇ ਮਾਲਕ ਵੱਛੇ ਨੂੰ ਖਿੱਚ ਕੇ ਪਿਛਾ ਬੰਨ ਦਿੰਦਾ ਹੈ, ਤੇ ਚੋ ਕੇ ਆਪਣੇ ਬੱਚਿਆਂ ਵਾਸਤੇ ਲੈ ਜਾਂਦਾ। ਮੈਂ ਸਿਰਫ ਇਸ ਕਰਕੇ ਇਹ ਉਦਾਹਰਨ ਦੇ ਰਿਹਾ, ਮੱਖੀ ਸਮਝਦੀ ਹੈ ਸ਼ਾਇਦ ਮੇਰਾ, ਪਰ ਉਹ ਵਿਚਾਰੀ ਨੂੰ ਨਸੀਬ ਨਹੀਂ ਹੋ ਰਿਹਾ। ਗਾਂ ਦੁੱਧ ਆਪਣਾ ਸਮਝ ਕੇ ਬੱਚੇ ਲਈ ਇਕੱਤਰ ਕਰਦੀ, ਉਸ ਦੁੱਧ ਨੂੰ ਚੁੰਘ ਕੇ ਉਹ ਬੱਚੇ ਦਾ ਪੇਟ ਭਰਨਾ ਚਾਹੁੰਦੀ ਹੈ, ਇਹ ਦੁੱਧ ਚੁੰਘਦਾ ਬੱਚਾ, ਪਰ ਉਹਨੂੰ ਪੀਣ ਵਾਲਾ ਕੋਈ ਹੋਰ ਆ ਜਾਂਦਾ ਹੈ। ਤੀਸਰੀ ਬੇਨਤੀ ਮੈਂ ਹੋਰ ਕਰਾਂ ਕਿ ਚੂਹਾ ਵਿਚਾਰਾ ਜ਼ਮੀਨ ਪੱਟ ਪੱਟ ਕੇ ਖੁੱਡ ਬਣਾਉਂਦਾ ਹੈ, ਵਰਮੀ ਬਣਾਉਂਦਾ ਹੈ, ਪਰ ਕਮਾਲ ਦੀ ਗੱਲ, ਸੱਪ ਕਦੀ ਖੁੱਡ ਥੋੜਾ ਬਣਾਉਂਦਾ। ਚੂਹਾ ਖੁੱਡ ਬਣਾ ਰਿਹਾ ਹੈ, ਸੱਪ ਆਉਂਦਾ ਉਹਨੂੰ ਮਾਰ ਕੇ ਬਾਹਰ ਕੱਢਦਾ ਹੈ, ਉਸ ਖੁੱਡ ਵਿੱਚ ਰਹਿਣ ਲੱਗ ਪੈਂਦਾ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਇਹ ਗੱਲ ਕਹਿੰਦੇ ਆ, ਭਾਈ ਸਿੱਖਾ ਦੇਖੀ, ਇਹਨੂੰ ਆਪਣੀ ਨਾ ਸਮਝੀ, ਕਿਉਂਕਿ ਮੱਖੀ ਭੁਲੇਖੇ ਚ ਪੈ ਗਈ, ਗਾਂ ਭੁਲੇਖੇ ਚ ਪੈ ਗਈ, ਚੂਹੇ ਨੂੰ ਭੁਲੇਖਾ ਪੈ ਗਿਆ, ਮਿਹਨਤ ਕਰਨ ਵਾਲੇ ਕੋਈ ਹੋ ਗਏ ਤੇ ਭੋਗਣ ਵਾਲੇ ਕੋਈ ਹੋਰ ਆ ਗਏ। ਭਾਈ ਸਾਹਿਬ ਦੇ ਸ਼ਬਦ ਨੇ, ਜੈਸੇ ਮਧ ਮਾਖੀ ਸੀਚ ਸੀਚ ਕੈ ਇਕੱਤਰ ਕਰੈ ਖਰੈ, ਮਧੂ ਆਏ ਤਾਂ ਕੈ ਮੁਖ ਸ਼ਾਰ ਡਾਰ ਕੈ, ਜੈਸੇ ਬਸ਼ ਹੇਤ ਗਉ ਸੰਚਤ ਹੈ ਖੀਰ ਤੈ ਲੇ ਤੈ ਅਹੀਰ ਦੋਹੈ, ਬਛਰੈ ਬਿਡਾਰ ਕੈ ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕੈ, ਤੈਸੇ ਕੋਟ ਪਾਪ ਕਰ ਮਾਇਆ ਜੂਰ ਜੂਰ ਮੂਰ, ਅੰਤ ਕਾਲ ਛਾੜ ਚੱਲੈ ਦੋ ਕਰ ਚਾਰ ਕੈ, ਜਿਨ ਆਪਣੀ ਕਰਮਾਨ ਤੈਸੇ ਕੋਟ ਪਾਪ ਕਰ। ਮਹਾਰਾਜ ਕਹਿੰਦੇ ਕਰੋੜਾਂ ਪਾਪ ਕੀਤੇ, ਪਰ ਅਖੀਰਲੇ ਸਮੇਂ ਹੋਇਆ ਉਹੀ ਜੋ ਵੱਛੇ ਨਾਲ ਹੋਇਆ, ਜੋ ਸੱਚੀ ਮੁੱਚੀ ਚੂਹੇ ਨਾਲ ਹੋਇਆ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਕਹਿੰਦੇ ਨੇ, ਜਿਹੜਾ ਤੂੰ ਧੁਰ ਅੰਦਰ ਇਹ ਕਹਿੰਦਾ ਕਿ ਮੇਰੀ ਦੌਲਤ, ਮੇਰਾ ਪਰਿਵਾਰ, ਮੇਰੀ ਜ਼ਮੀਨ, ਮੇਰੀ ਭੋਏ ਭਾਂਡਾ, ਮਾਰੇ ਸੱਚੇ ਪਾਤਸ਼ਾਹ ਕਹਿੰਦਿਆ, ਨਹੀਂ ਉਹ ਪਿਆਰਿਆ, ਇਹ ਤੇਰਾ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404 3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼,

कॉल करो 8257600983 825 760 0983।

0: सन्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। बार मुखी जितना भी पसारा सानू नजर आंदा पे, जदों ए दृष्टमान कुछ भी पसारा नहीं सी, जिस नू असी परम सच परमात्मा वाहगुरु रब जा राम जा गॉड परम शक्ति ली परम हस्ती ली जिहड़े शब्द वरतने आ, जदों पछारा कुछ भी नहीं, सच एवे कि उदो परम सच सुन अवस्था दे विच अपने आपे विच ही सी। इस नू फिर बयान कर लग्या, कई बारी मन चावेगा भी ओनू कोई वेखदा पिया सी जिहड़ा कह रहा भी ओ परम सच अपने आपे भी सी, ओ सुन भी सी। असल च जिन्हां ने उस परमात्मा दे शब्द नू कमाया उस अवस्था तक पहुंचे, उन्हां ने गुरबाणी विच ए बचन कह दिते कि ओ अपनी सुन अवस्था विच आप सी, ना ओ किसे दे मुथाज है, ना किसे दे कहन ते उन्हें खरकत कीती। उस परम सच ने अपने अंदर आप ही फुरना बनाया कि मैं अफुर तो सफुर हो जाना है। बिनती है अब बाकी जीव सारे बाद चुंदे, उसने अपने आप नू अफुर तो सफुर करन दे लई शब्द दी खेड वरताई, जिन्हों असी एक लफ्ज हुक्म भी कहने हां। ओ सुन तो अफुर तो सफुर होया, उसने सफुर हो गया सारा दृष्टमान जिहड़ा परमात्मा ने सिरज दिता। इसे नू गुरु ग्रंथ साहिब जी दी बाणी विच इक वचन है कि जो कुछ परमात्मा ने सिरजिया सच एवे सिरजन तो पहला सिर्फ ओ आप सी, होर कुछ नहीं सी। कोई धर्म कोई मंदिर कोई जदों कुछ होंद है ही नहीं, सिरजन तो पहला केवल ता केवल ओ आप सी। सिरजना करन तो बाद जो कुछ उन्हें सिरजिया ओनू सिरजन तो बाद एदे तो वक किते भी नहीं बैठा। जिहड़ा हुक्म दा कॉन्सैप्ट है गुरु ग्रंथ साहिब दी गुरमत अनुसार, इस्लाम विच भी कहा जांदा रब ने कुन किया ते सब कुछ बन गया, शब्द दी गल वी करदे पर इन्नी कु गल करके कि सब कुछ बन गया, आप ओ सतवें आकाश विच विराजमान है। ते दास ने बेनती कीती कि गुरमत अनुसार परमात्मा दे हुक्म दी व्याख्या इस तरह नहीं हो सकती कि हुक्म करन वाला अपने हुक्म तो वक हो गया। इस नू सुनियो बेनती नू फिर दोबारा। मान लो आप जी दे घर विच कोई काम करदा है जां आप जी दी कंपनी विच कोई काम करदा है ते आप जी किते परदेश जांदे हो ते उस नू इन्ना काम दस जांदे हो भी आ काम मेरे तो बाद घर दा कर दई। जिहड़ा हुक्म करन वाला ओ गैर हाजर है, ओ उत्थे हाजर नहीं, पर ओदी गैर हाजरी विच ओदा जिहड़ा हुक्म है जां उहने काम दस्या ओ अपने आप ही कीता जा रहा है। परमात्मा इस तरह नहीं कि उहने हुक्म कर दिता ते उस तो बाद हुक्म तो वक हो गया, नहीं। गुरु ग्रंथ साहिब जी दे मुताबिक परमात्मा ने हुक्म नाल सब कुछ सिरजिया ते हुक्म करन वाला हुक्मी अपने हुक्म विच आप वरतन लगा, ओ हुक्म तो वख नहीं अपने हुक्म विच आप वरतदा है। हजूर ने इसे करके बाणी च बख्शिश कीती कि उस परमात्मा ने सब कुछ अपने आप सुते सिद्ध जिन्हों आपां शब्द कहने, एदा मतलब ए नहीं किसी गुरबाणी दे शब्द नू स्वीकार दे नहीं, ए अखरां च लिखे हुए शब्द सच एवे उस हुक्म शब्द दी नाम शब्द दी व्याख्या करदे ने कि जिस शब्द दी बदौलत सब कुछ ही पैदा होया है। परम परमात्मा ने यह सब कुछ पसारे नू सिरज दिता, पर सिरजन तो बाद वह पसारे विच आप वर्तन लगा। ते गुरु ग्रंथ साहिब जी दे मुताबिक कि जिस दिन परमात्मा सारे पसारे नू समेट लेगा, दृष्टमान जो कुछ सिरजे सब कुछ समेटेगा, समेटन तो बाद आप फिर उसे तरह विचरेगा जिवें पसारे तो पहला सी। आपां ए देखना भी जन्मा जन्मा तो विछोड़े दा मतलब की। महाराज जी दी बाणी च ए बचन है कि बाजीगर जैसे बाजी पाई, नाना रूप भेख दिखलाई, सांग उतार थम्यो पसारा तब एको एक अंकारा। बाजीगर ने एक खेड़ राज दित्ती है, ਉਹਨੇ ਸਾਂਗ ਰਚਿਆ, ਉਹ ਕਈ ਤਰ੍ਹਾਂ ਦੇ ਭੇਖ ਬਣਾਉਂਦਾ ਪਿਆ ਹੈ, ਰੂਹ ਬਣਾ ਰਿਹਾ ਹੈ। ਉਹਦੀ ਮਰਜ਼ੀ ਆਈ, ਉਹਨੇ ਸਾਰੇ ਭੇਖ ਨੂੰ, ਸਾਰੀ ਖੇਡ ਨੂੰ ਨਿਬੇੜ ਦਿੱਤਾ, ਜੋ ਪਸਾਰਾ ਸੀ ਉਹਨੂੰ ਸਮੇਟ ਦਿੱਤਾ। ਪਰ ਖੇਡ ਤੋਂ ਪਹਿਲਾਂ ਵੀ ਮਦਾਰੀ ਵਾਲਾ ਸੀ, ਖੇਡ ਮੁੱਕ ਗਈ ਫਿਰ ਵੀ ਮਦਾਰੀ ਵਾਲਾ ਰਹਿਣਾ। ਸੱਚ ਇਵੇਂ ਕਿ ਪਰਮਾਤਮਾ ਨੇ ਇੱਕ ਬਾਜ਼ੀ, ਇਹ ਖੇਡ ਰਚੀ ਹੈ, ਖੇਡ ਰਚਣ ਤੋਂ ਪਹਿਲਾਂ ਵੀ ਉਹ ਹੈ ਤੇ ਜਿਸ ਦਿਨ ਖੇਡ ਨੂੰ ਸਮੇਟ ਲਏਗਾ ਉਸੇ ਬਾਜ਼ੀਗਰ ਨੇ ਕੀ ਰਹਿਣਾ। ਖੇਡ ਖਤਮ ਹੈ। ਇਹਨੂੰ ਸਮਝਣ ਲਈ ਫਿਰ ਗੁਰੂ ਸਾਹਿਬ ਜੀ ਨੇ ਕੁਛ ਪ੍ਰਮਾਣ ਦਿੱਤੇ ਨੇ ਜੀ। ਉਹ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਦੇ ਬਚਨ ਨੇ ਕਿ ਜਲ ਤੇ ਉੱਠੇ ਅਨੇਕ ਤਰੰਗਾਂ, ਪਾਣੀ ਦੇ ਵਿੱਚੋਂ ਅਨੇਕਾਂ ਲਹਿਰਾਂ ਉੱਠਦੀਆਂ ਨੇ। ਪਰ ਭਾਵੇਂ ਉਹ ਪਾਣੀ ਵਿੱਚੋਂ ਲਹਿਰ ਉੱਠਦੀ ਏ, ਪਰ ਉਹ ਲਹਿਰ ਪਾਣੀ ਤੋਂ ਕਦਾਚਿਤ ਵੱਖ ਨਹੀਂ ਹੁੰਦੀ। ਪਾਣੀ ਵਿੱਚੋਂ ਉੱਠੀ ਕੋਈ ਲਹਿਰ ਭਾਵੇਂ ਵੱਖ ਪ੍ਰਤੀਤ ਹੁੰਦੀ ਏ, ਪਰ ਪਾਣੀ ਲਹਿਰ ਵਿੱਚ ਵਰਤਦਾ ਹੈ ਤਾਂ ਲਹਿਰ ਹੈ। ਸੱਚ ਇਵੇਂ ਇਸੇ ਤਰ੍ਹਾਂ ਇੰਜ ਲੱਗਦਾ ਹੈ ਸ਼ਾਇਦ ਪਰਮਾਤਮਾ ਤੋਂ ਵੱਖ ਹੈ ਰਚਨਾ, ਪਰ ਮਹਾਰਾਜ ਕਹਿੰਦੇ ਜਿਵੇਂ ਪਾਣੀ ਚੋਂ ਉੱਠੀ ਲਹਿਰ ਪਾਣੀ ਕਰਕੇ ਹੈ, ਇਹ ਦ੍ਰਿਸ਼ਟ ਮਾਨ ਦੀ ਲਹਿਰ ਵੀ ਉਸ ਅਦ੍ਰਿਸ਼ਟ ਦੇ ਕਰਕੇ ਹੀ ਹੈ। ਮੇਰ ਬੇਨਤੀ ਕਰਾਂ, ਪਾਣੀ ਚੋਂ ਲਹਿਰ ਉੱਠਦੀ ਹੈ, ਪਰ ਜਦੋਂ ਲਹਿਰ ਖਤਮ ਹੁੰਦੀ ਹੈ ਫਿਰ ਪਾਣੀ ਦਾ ਪਾਣੀ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਅਸੀਂ ਸੋਨੇ ਦੇ ਗਹਿਣੇ ਬਣਾਉਂਦੇ, ਸੋਨੇ ਦੀ ਡਲੀ ਨੂੰ ਢਾਲ ਕੇ ਉਹ ਚ ਗਹਿਣੇ ਬਣਾਏ, ਅਨੇਕਾਂ ਤਰ੍ਹਾਂ ਦੇ ਗਹਿਣੇ ਬਣਦੇ ਆ, ਪਰ ਗੁਰਮੁਖੋ ਜਦੋਂ ਗਹਿਣੇ ਸਾਰੇ ਸੰਕੋਚ ਲਈਦੇ ਨੇ, ਸਾਰੇ ਗਹਿਣੇ ਆਪਾਂ ਬਣਿਆ ਹੋਇਆ ਦੇ ਵਜੂਦ ਨੂੰ ਢਾਲ ਦਿੰਦੇ ਹਾਂ, ਗਹਿਣਾ ਕੋਈ ਨਹੀਂ ਰਹਿੰਦਾ, ਸਿਰਫ ਉਹ ਹੀ ਸੋਨਾ ਰਹਿੰਦਾ ਜਿਹਦੇ ਵਿੱਚੋਂ ਗਹਿਣੇ ਨਿਕਲੇ। ਮਹਾਰਾਜ ਨੇ ਤੀਸਰਾ ਬਚਨ ਕਿਹਾ, ਕਹਿਣ ਲੱਗੇ ਜ਼ਮੀਨ ਚ ਕਿਸੇ ਵੀ ਬੂਟੇ ਦਾ ਬੀਜ ਪਾਓ, ਉਸ ਵਿੱਚੋਂ ਨਿਕਲਦਾ ਪੇਡਾ 6 ਮਹੀਨੇ, ਸਾਲ, 2 ਸਾਲ, 5-7 ਸਾਲ ਬਾਅਦ ਫਲਦਾਰ ਬੂਟੇ ਦਾ ਜਦੋਂ ਫਲ ਲੱਗਦਾ, ਉਹਦਾ ਪਸਾਰਾ ਕਈ ਸਾਲਾਂ ਦਾ, ਪਰ ਜਦੋਂ ਫਲ ਪੱਕੇਗਾ ਉਸ ਨੂੰ ਤੋੜੋਗੇ ਉਹਦੇ ਵਿੱਚੋਂ ਉਹ ਹੀ ਬੀਜ ਨਿਕਲੇਗਾ ਜਿਹੜਾ ਬੀਜ ਧਰਤੀ ਵਿੱਚ ਪਾਇਆ ਗਿਆ। ਪਸਾਰੇ, ਰੁੱਖ ਦੇ ਪਸਾਰੇ ਤੋਂ ਪਹਿਲਾਂ ਵੀ ਬੀਜ, ਜਦੋਂ ਪਸਾਰਾ ਸੰਕੋਚਿਆ ਉਦੋਂ ਵੀ ਬੀਜ। ਪਹਿਲੀ ਗੱਲ ਤਾਂ ਇਹ ਕਿ ਉਹਨੇ ਆਪਣੇ ਆਪੇ ਵਿੱਚੋਂ ਸਭ ਕੁਝ ਪੈਦਾ ਕੀਤਾ। ਇਹਨੂੰ ਚੰਗਾ ਕਹੋ, ਮੰਦਾ ਕਹੋ, ਬੁਰਾ ਕਹੋ, ਅੱਛਾ ਕਹੋ, ਭਗਤ ਕਹੋ, ਚੋਰ ਕਹੋ, ਸੰਤ ਕਹੋ, ਸਾਖਤ ਕਹੋ, ਇਸ ਗੱਲ ਨੂੰ ਮੰਨਣਾ ਪਏਗਾ ਕਿ ਉਸਨੇ ਜਦੋਂ ਕੁਛ ਨਹੀਂ, ਇਹ ਸਾਰੇ ਦੇ ਸਾਰਾ ਪਾਪ ਪੁੰਨ ਜੋ ਕੁਝ ਵੀ ਹੈ ਪਰਮਾਤਮਾ ਨੇ ਆਪਣੇ ਵਿੱਚੋਂ ਹੁਕਮ ਵਿੱਚੋਂ ਪੈਦਾ ਕੀਤਾ। ਇਹ ਪਵਿੱਤਰ ਬਚਨ ਹੈ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ, ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਪਸਾਰਾ ਹੈ, ਪਰ ਪਸਾਰੇ ਤੋਂ ਪਹਿਲਾਂ ਵੀ ਏਕੰਕਾਰਾ ਤੇ ਪਸਾਰੇ ਦੇ ਮਿਟਣ ਤੋਂ ਬਾਅਦ ਵੀ ਏਕੰਕਾਰਾ। ਇਸ ਤੋਂ ਅੱਗੇ ਹੋਰ ਥੋੜਾ ਜਿਹਾ ਦੇਖੀਏ ਕਬੀਰ ਸਾਹਿਬ ਦਾ ਸ਼ਬਦ ਕਿ ਅਵਲ ਅੱਲਾਹ, ਸਭ ਤੋਂ ਪਹਿਲਾਂ ਅੱਲਾਹ ਰੱਬ ਜੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹਨਾਂ ਨੇ ਭਲੇ ਮੰਦੇ ਦੀ ਗੱਲ ਕਰਦਿਆਂ ਵੀ ਇਸ ਗੱਲ ਤੇ ਮੁਕਾਈ ਵੀ ਅਸਲ ਚ ਅੱਲਾਹ ਦੇ ਨੂਰ ਤੋਂ ਹੀ ਸਭ ਕੁਝ ਉਪਜਿਆ ਹੈ, ਸਿਰਜਿਆ ਹੈ। ਇਸ ਨੂੰ ਥੋੜਾ ਜਿਹਾ ਆਓ ਜਪਜੀ ਸਾਹਿਬ ਦੇਖਾਂਗੇ। ਆਉਣਾ ਆਪਾਂ ਇਸ ਤੇ ਵੀ ਕਿ ਜਨਮ ਜਨਮ ਕਾ ਵਿਛੜਿਆ ਖੇਡ ਕੀ ਬਣ ਗਈ ਹੈ, ਆਪਾਂ ਆਉਣਾ ਇਸ ਤੇ ਹੈ। ਆਪਣਾ ਪ੍ਰਕਰਨ ਸ੍ਰਿਸ਼ਟੀ ਦਾ ਨਹੀਂ, ਅਸੀਂ ਜਦੋਂ ਜਪਜੀ ਸਾਹਿਬ ਪੜ੍ਹਨੇ ਖਾਂ ਤੇ ਜਪਜੀ ਸਾਹਿਬ ਦੀ ਇਹ ਪੌੜੀ ਜਦੋਂ ਪਹਿਲੀ ਪੌੜੀ ਸਮਾਪਤ ਹੁੰਦੀ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਸ ਤੋਂ ਅੱਗੇ ਤੁਸੀਂ ਪੜ੍ਹੋ, ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਇਸ ਨੁਕਤੇ ਨੂੰ ਸਮਝਾਂਗੇ, ਇਹ ਸ਼ਬਦ ਦੀ ਸਮਝ ਪੈਗੀ ਜਨਮ ਜਨਮ ਕਾ ਵਿਛੜਿਆ ਕੀ। ਹੁਕਮ ਵਿੱਚ ਸਾਰੇ ਆਕਾਰ ਬਣੇ ਨੇ, ਹੁਕਮ ਵਿੱਚ ਸਭ ਕੁਝ ਉਹਨੇ ਬਣਾ ਦਿੱਤਾ, ਉੱਤੇ ਵੀ ਹੁਕਮ ਵਿੱਚ ਤੇ ਨੀਚ ਵੀ ਹੁਕਮ ਵਿੱਚ, ਦੁੱਖ ਵੀ ਹੁਕਮ ਵਿੱਚ ਤੇ ਸੁੱਖ ਵੀ ਹੁਕਮ ਵਿੱਚ, ਸੱਚ ਇਵੇਂ ਭਟਕਣਾ ਵੀ ਹੁਕਮ ਵਿੱਚ ਤੇ ਬਖਸ਼ੀਸ਼ ਵੀ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਪੈਦਾ ਕੀਤੀ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਮਹਾਰਾਜ ਕਹਿੰਦੇ ਨੇ ਹਰ ਚੀਜ਼ ਉਹਦੇ ਹੁਕਮ ਚੋਂ ਹੀ, ਉਹਦੇ ਹੁਕਮ ਚ ਇੱਕ ਹੋਰ ਵਰਤਾਰਾ ਵਰਤਿਆ। ਮਹਾਰਾਜ ਨੇ ਵੈਸੇ ਬਾਣੀ ਚ 84 ਲੱਖ ਦਾ ਜ਼ਿਕਰ ਕੀਤਾ ਹੈ ਜੀ, ਸਾਰੇ ਪੜ੍ਹਨੇ, ਉਸ ਵਿੱਚ ਕੁਝ ਕੁ ਗਿਣਤੀ ਵੀ ਦੱਸ ਦਿੱਤੀ। ਭਗਤ ਨਾਮਦੇਵ ਜੀ ਨੇ ਕਿਹਾ 42 ਲੱਖ ਪਾਣੀ ਵਿੱਚ ਹੈ, 42 ਲੱਖ ਪਾਣੀ ਤੋਂ ਬਾਹਰ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਹਨਾਂ ਜੂਨਾਂ ਦਾ ਜ਼ਿਕਰ ਕੀਤਾ, 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਹੈ ਪਰ ਮਨੁੱਖ ਉੱਤਮ ਹੈ। ਭਾਵੇਂ ਕਿ ਡਾਰਵਿਨ ਦੇ ਸਿਧਾਂਤ ਨੇ ਕਿਹਾ ਕਿ ਅਸਲ ਚ ਜਾਨਵਰ ਹੀ ਵਿਕਾਸ ਕਰਦਾ ਕਰਦਾ ਇੱਕ ਬੰਦੇ ਦਾ ਰੂਪ ਇਹਨੇ ਧਾਰਨ ਕੀਤਾ, ਜਿਹੜਾ ਅੱਜ ਢਾਂਚਾ ਹੈ ਇਹਦਾ ਪਿਛੋਕੜ ਜਿਹੜਾ ਹੈ ਬਾਂਦਰ ਦਾ ਹੈ। ਬੰਦਾ ਇਸ ਤਰ੍ਹਾਂ ਚੱਲਿਆ ਅੱਗੇ ਅਸੀਂ ਪੜ੍ਹਨੇ, ਸਾਇੰਸ ਦੱਸਦੇ ਹੋ ਚਲੋ ਉਸ ਸਿਧਾਂਤ ਨੂੰ ਮੰਨਿਆ ਵੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇਹ ਸਾਰੀ ਖੇਡ ਕਿਵੇਂ ਵਾਪਰ ਗਈ, ਉਹਦੇ ਤੋਂ ਵਿਛੜ ਕਿਵੇਂ ਗਏ। ਮਹਾਰਾਜ ਚੌਪਈ ਸਾਹਿਬ ਚ ਇੱਕ ਬਚਨ ਕਹਿੰਦੇ ਆ, ਕਹਿੰਦੇ ਨੇ ਪਰਮਾਤਮਾ ਅਸਲ ਚ ਇਹ ਤੇਰੀ ਖੇਡ ਹੈ ਜੇ ਸਮਝੀਏ ਧਿਆਨ ਨਾਲ ਤਾਂ। ਜਬ ਉਦਕਰਖ ਕਰਾਂ ਕਰਤਾਰਾ, ਉਦਕਰਖ ਦਾ ਅਰਥ ਹੁੰਦਾ ਹੈ ਫੈਲਾਣਾ, ਤੇ ਅਕਰਖ ਦਾ ਅਰਥ ਹੁੰਦਾ ਹੈ ਫੈਲਾਏ ਹੋਏ ਨੂੰ ਦੁਬਾਰਾ ਫਿਰ ਆਪਣੇ ਵਿੱਚ ਲੈ ਆਉਣਾ। ਇਹ ਦੋ ਹੀ ਚੀਜ਼ਾਂ ਨੇ ਸਾਰੀ ਸ੍ਰਿਸ਼ਟੀ ਚ ਕੰਮ ਕਰਦੀਆਂ ਜੀ, ਇੱਕ ਉਦਕਰਖ ਤੇ ਇੱਕ ਅਕਰਖ। ਇਹਨੂੰ ਗੁਰੂ ਨਾਨਕ ਸਾਹਿਬ ਨੇ ਜਿਹੜੇ ਦੋ ਸ਼ਬਦ ਵਰਤੇ, ਇੱਕ ਸੰਯੋਗ ਤੇ ਇੱਕ ਵਿਯੋਗ, ਇਹੀ ਸਾਰੀ ਖੇਡ ਚਲਾ ਰਹੇ ਨੇ ਨਾ। ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖ ਹੈ ਆਵੇ ਭਾਗ। ਉੱਥੇ ਗੁਰੂ ਗੋਬਿੰਦ ਸਿੰਘ ਨੇ ਸ਼ਬਦ ਉਦਕਰਖ ਤੇ ਅਕਰਖ ਵਰਤੇ, ਪਰ ਹੈ ਉਹ ਸੰਯੋਗ ਤੇ ਵਿਯੋਗ ਦੀ ਵਿਆਖਿਆ। ਜਬ ਉਦਕਰਖ ਕਰਾਂ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ। ਜਦੋਂ ਤੁਸੀਂ ਫੈਲਾਓ ਕੀਤਾ, ਉਸ ਵਿੱਚੋਂ ਧਰਤੀ ਪਰਜਾ ਸਭ ਕੁਝ ਨਿਕਲਿਆ। ਜਬ ਆ ਕਰਕ ਕਰਤ ਹੋ ਕਬ ਹੂੰ, ਜਦੋਂ ਤੁਹਾਡੀ ਮੌਜ ਹੋਵੇਗੀ। ਇੱਥੇ ਟਾਈਮ ਨਹੀਂ ਦੱਸਿਆ, ਕਬ ਹੂੰ ਕਦੇ ਵੀ, ਤੁਸੀਂ ਕਦੇ ਵੀ ਸਮੇਟੋਗੇ ਇਸ ਨੂੰ। ਤੇ ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜਿਤਨਾ ਕੁਝ ਬਣਿਆ ਹੈ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਹਾਡੇ ਵਿੱਚ ਹੀ ਸਮਾ ਜਾਏਗਾ। ਉਦਕਰ ਕਰਕੇ ਫੈਲਾਓ ਹੈ, ਆ ਕਰਕ ਕਰਕੇ ਤੁਸੀਂ ਖਿੱਚ ਲਓਗੇ ਤੇ ਤੁਹਾਡੇ ਵੀ ਸਮਾ ਜਾਏਗਾ। ਸੁਣਿਓ ਇਸ ਤੋਂ ਅਗਲੀ ਬੇਨਤੀ। ਫਿਰ ਜੋ ਕੁਝ ਉਹਨੇ ਸਿਰਜਿਆ, ਚੰਗਾ ਸੀ ਮੰਦਾ ਸੀ, ਕੋਈ ਚੀਜ਼ ਐਸੀ ਨਹੀਂ ਜਿਹਦੇ ਚ ਉਹ ਨਾ ਵਰਤਿਆ, ਹਰ ਥਾਂ ਤੇ ਵਰਤ। ਇਸ ਨੂੰ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਥੋੜਾ ਸੁਣੀਏ। ਅਕਾਲ ਉਸਤਤ ਦੀ ਬਾਣੀ ਚ ਹਜ਼ੂਰ ਦਾ ਕਵਿਤ, ਉਹ ਕਹਿੰਦੇ ਭਾਵੇਂ ਉਹ ਜੜ ਹੈ ਜਾਂ ਚੇਤਨ ਹੈ, ਉਂਝ ਵੈਸੇ ਮਨੁੱਖ ਦੀ ਗੱਲ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਆਤਮਾ ਪਰਮਾਤਮਾ ਦੀ ਅੰਸ਼ ਹੈ। ਗੁਰਬਾਣੀ ਨੇ ਕਿਹਾ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਪਰਮਾਤਮਾ ਦੀ ਅੰਸ਼ ਹੈ। ਪਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹਰ ਚੀਜ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਉਹਦੀ ਸੱਤਿਆ ਖੁਦ ਹੀ ਕੰਮ ਕਰਦੀ ਹੈ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬਚਨ ਨੇ, ਹਜ਼ੂਰ ਨੇ ਉੱਥੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਜੀ। ਮਹਾਰਾਜ ਕਹਿੰਦੇ ਆ ਜਿਵੇਂ ਅੱਗ ਦਾ ਭਾਂਬੜ ਬਲਦਾ ਹੈ ਤੇ ਉਸ ਵਿੱਚੋਂ ਨਿੱਕੀਆਂ ਨਿੱਕੀਆਂ ਚੰਗਿਆੜੀਆਂ ਨਿਕਲਦੀਆਂ, ਸਭ ਨੂੰ ਪਤਾ ਇਸ ਭਗਵਿੱਤ ਦਾ, ਉਹ ਭਾਵੇਂ ਚੰਗਿਆੜੀਆਂ ਅੱਗ ਦੇ ਸੋਮੇ ਨਾਲੋਂ ਭਾਂਬੜ ਨਾਲੋਂ ਵੱਖਰੀਆਂ ਨੇ, ਪਰ ਯਾਦ ਰੱਖਿਓ ਉਹਨਾਂ ਦਾ ਅਸਲਾ ਉਹ ਤਪਸ਼ ਉਹੀ ਏ ਜਿਹੜੀ ਅੱਗ ਦੀ ਹੈ। ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੈ, ਨਿਆਰੇ ਨਿਆਰੇ ਹੋਇ ਕੈ ਫਿਰ ਆਗ ਮੈਂ ਸਮਾਹੀ। ਜਿਵੇਂ ਇੱਕ ਅੱਗ ਵਿੱਚੋਂ ਅਨੇਕਾਂ ਜਿਹੜੇ ਨੇ ਨਿੱਕੇ ਨਿੱਕੇ ਜਿਹੜੇ ਅੱਗ ਦੇ ਕਿਣਕੇ ਨੇ ਨਿਕਲਦੇ ਨੇ, ਭਾਵੇਂ ਅੱਗ ਤੋਂ ਵੱਖਰੇ ਨੇ, ਬੇਨਤੀ ਸੁਣੋ, ਪਰ ਅੱਗ ਦੀ ਹੀ ਅੰਸ਼ ਉਹਨਾਂ ਵਿੱਚ ਹੈ। ਮਹਾਰਾਜ ਕਹਿੰਦੇ ਜਿਵੇਂ ਅੱਗ ਦੇ ਬਹੁਤ ਵੱਡੇ ਭੰਡਾਰੇ ਵਿੱਚੋਂ ਭਾਂਬੜ ਵਿੱਚੋਂ ਨਿੱਕੀਆਂ ਨਿੱਕੀਆਂ ਚੰਗਿਆੜੀਆਂ ਨਿਕਲ, ਉਹ ਜਿੰਨੀਆਂ ਮਰਜ਼ੀ ਖੱਬੇ ਸੱਜੇ ਉੱਡ ਜਾਣ ਪਰ ਦੂਰ ਹੋ ਕੇ ਵੀ ਉਹਨਾਂ ਦੇ ਵਿੱਚ ਅੱਗ ਹੀ ਕੰਮ ਕਰੇਗੀ। ਇਸੇ ਤਰ੍ਹਾਂ ਉਹ ਪਰਮ ਸੱਚ ਹੈ, ਕੀੜੀ ਤੋਂ ਲੈ ਕੇ ਖਾਤੀ ਤੱਕ ਢਾਂਚੇ ਵੱਖਰੇ ਨੇ, ਚੇਤਨਾ ਆਪੋ ਆਪਣੀ ਏ, ਪਰ ਜਿਵੇਂ ਅੱਗ ਹਰ ਇੱਕ ਚੰਗਿਆੜੀ ਵਿੱਚ ਵਰਤਦੀ, ਇਸੇ ਤਰ੍ਹਾਂ ਪਰਮ ਸੱਚ ਵੀ ਹਰ ਜੀਵ ਦੇ ਵਿੱਚ ਆਪ ਵਰਤਦਾ ਹੈ। ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਸਮਾਏਗੇ, ਆਗ ਮੈਂ ਮਿਲਾਹੇਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਜਿਵੇਂ ਇੱਕ ਮਿੱਟੀ ਦਾ ਟਿੱਬਾ ਜੀ, ਬੜੀ ਤੇਜ਼ ਹਵਾ ਚੱਲੇ ਤੇ ਜ਼ਮੀਨ ਤੇ ਪਏ ਕੋਈ ਮਿੱਟੀ ਦੇ ਜ਼ਰਰੇ ਜਿਹੜੇ ਨੇ ਅਸਮਾਨ ਵਿੱਚ ਉੱਡਦੇ ਨੇ। ਭਾਵਾਂ ਮਾਰੂਥਲ ਮਿੱਟੀ ਨਾਲ ਭਰਿਆ ਪਿਆ, ਉਹਦਾ ਇੱਕ ਜ਼ਰਰਾ ਇੱਕ ਨਿੱਕਾ ਜਿਹਾ ਕਿਣਕਾ ਵੀ ਜਿਤਨਾ ਮਰਜ਼ੀ ਅਸਮਾਨ ਵਿੱਚ ਉੱਟਾ ਚਲਾ ਜਾਏ, ਫਿਰ ਵੀ ਉਹ ਧਰਤੀ ਨਾਲ ਜੁੜਿਆ ਰਹੇਗਾ, ਕਿਉਂਕਿ ਜਿਹੜਾ ਥੱਲੇ ਮਿੱਟੀ ਦਾ ਢੇਰ ਪਿਆ ਉਹਦਾ ਹੀ ਇੱਕ ਨਿੱਕਾ ਜਿਹਾ ਕਿਣਕਾ ਪਰਮ ਸੱਚ ਜੋ ਹੈ। ਫਿਰ ਬੇਨਤੀ ਹੈ ਜੀ, ਜਿਵੇਂ ਮਿੱਟੀ ਦੇ ਟਿੱਬਿਆਂ ਚੋਂ ਉੱਡੀ ਕੋਈ ਮਿੱਟੀ, ਨਿੱਕੇ ਨਿੱਕੇ ਜ਼ਰਰੇ ਵੀ ਮਿੱਟੀ ਦਾ ਰੂਪ ਨੇ, ਸੱਚ ਇਹ ਇਸੇ ਤਰ੍ਹਾਂ ਉਸ ਪਰਮ ਸੱਚ ਵਿੱਚੋਂ ਸਾਰੀ ਚੇਤਨਾ ਨਿਕਲੀ, ਉਹ ਕਿਸੇ ਰੂਪ ਵਿੱਚ ਵੀ ਹੋਵੇ। ਮਹਾਰਾਜ ਕਹਿੰਦੇ ਨੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਸਭੇ ਧੂਰ ਹੀ ਸਮਾਹੇਂਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਇਹ ਅਸੀਂ ਹੁਣੇ ਪ੍ਰਮਾਣ ਲਿਆ ਹੈ, ਇੱਕ ਨਦੀ ਵਿੱਚੋਂ ਦਰਿਆ ਵਿੱਚੋਂ ਅਣਗਿਣਤ ਲਹਿਰਾਂ ਉੱਠਦੀਆਂ ਨੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਂਗੇ, ਤੈਸੇ ਵਿਸ਼ਵ ਰੂਪ ਤੇ ਅਭੂਤ। ਇੱਥੇ ਅਭੂਤ ਤੇ ਭੂਤ ਤੱਤ ਚੇਤਨ ਤੇ ਜੜ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਸਭ ਤਾਹੀ ਤੇ ਉਬ ਸ਼ਬਦ ਤਾਹੀ ਮੈਂ ਸਮਾਏਗੇ ਉਹਦੇ ਵਿੱਚੋਂ ਨਿਕਲੇ ਨੇ ਫਿਰ ਉਹਦੇ ਵਿੱਚ ਹੀ ਉਹਨਾਂ ਨੇ ਸਮਾ ਜਾਣਾ ਹੈ। ਪਹਿਲੀ ਬੇਨਤੀ ਇਹ ਜੀ ਵੀ ਹਰ ਪਾਸੇ ਜੇ ਉਹਦੀ ਖੇਡ ਹੈ ਇਹ ਵਿਛੋੜੇ ਵਾਲਾ ਕਿੱਥੋਂ ਆ ਗਿਆ ਵਿੱਚ ਕੰਮ। ਹੁਣ ਇਹਨੂੰ ਸੌਖਾ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਲਾਂਗੇ ਅਸੀਂ ਤੇ ਆਸਾ ਕੀ ਵਾਰ ਦੀ ਮੈਂ ਇੱਕ ਸ਼ਲੋਕ ਅੱਜ ਅਰਜ਼ ਕਰਨਾ ਹੈ ਕਿ ਜਦੋਂ ਇਹ ਅਹਿਸਾਸ ਹੁੰਦਾ ਵੀ ਆਹ ਜਿਹੜੀ ਉਹਨੇ ਰੁਕਾਵਟ ਪੈਦਾ ਕੀਤੀ ਆਪ ਖੇਡ ਰਤੀ ਹੈ, ਉਸ ਨੂੰ ਅਸੀਂ ਬਾਣੀ ਚ ਇੱਕ ਸ਼ਬਦ ਵਰਤਨੇ ਖੌਮੇ। ਇੱਥੇ ਸੁਣਿਓ ਖੌਮੇ ਲਫ਼ਜ਼ ਉਦੋਂ ਵੀ ਸੀ ਜਦੋਂ ਹੰਕਾਰ ਕਰਨ ਵਾਲੇ ਵੀ ਪੈਦਾ ਨਹੀਂ ਹੋਏ। ਇਸ ਨੂੰ ਫਿਰ ਸੁਣਿਓ ਬੇਨਤੀ ਨੂੰ, ਆਪਾਂ ਸਿਰਫ ਖੌਮੇ ਸ਼ਬਦ ਦੇ ਸਿੱਧੇ ਜਰਤ ਕਰਨੇ ਜੀ ਬਾਹਰ ਦੇ, ਇਹ ਆ ਧਨ ਮੇਰਾ ਆ ਧਨ ਮੇਰਾ ਅਸੀਂ ਕਹਿੰਦੇ ਖੌਮੇ ਦਾ ਮਾਰਿਆ, ਇਹ ਖੌਮੇ ਤੇ ਉਦੋਂ ਪੈਦਾ ਹੋਈ ਜਦੋਂ ਜੀਵ ਵੀ ਨਹੀਂ ਪੈਦਾ ਹੋਇਆ। ਥੋੜਾ ਜਿਹਾ ਇਸ ਨੁਕਤੇ ਨੂੰ ਰੋਜ਼ ਤੁਸੀਂ ਇਹ ਪਾਠ ਕਰਦੇ ਹਜ਼ੂਰ ਸੱਚੇ ਪਾਤਸ਼ਾਹ। ਚਲੋ ਇੱਕ ਸਿੱਧ ਗੋਸ਼ਟ ਵਿੱਚ ਇੱਕ ਬਚਨ ਹੁੰਦਾ, ਕਿਤ ਕਿਤ ਬਿਦ ਜਗ ਉਪਜੈ ਪੁਰਖਾ। ਮਹਾਰਾਜ ਨੂੰ ਸਵਾਲ ਕਰਦੇ ਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਂਪੁਰਖਾ ਸਾਨੂੰ ਇਹ ਦੱਸ ਵੀ ਇਹ ਜਗਤ ਪੈਦਾ ਕਿਵੇਂ ਹੁੰਦਾ, ਇਹ ਕਿਤ ਕਿਤ ਬਿਦ ਬਿਦ ਦਰ ਤੇ ਤਰੀਕਾ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਦੁੱਖ ਬਿਸਰ ਮਰ ਜਾਈ, ਇਹ ਕਿਵੇਂ ਖਤਮ ਹੁੰਦਾ ਹੈ। ਮਹਾਰਾਜ ਕਹਿੰਦੇ ਖੌਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੇ ਦੁੱਖ ਪਾਈ। ਹੁਣ ਇਸ ਬੇਨਤੀ ਨੂੰ ਸੁਣਿਓ ਵੀ ਖੌਮੇ ਵਿੱਚ ਜਗ ਉਪਜੈ ਪੁਰਖਾ ਕੀ ਹੈ। ਦੂਜੇ ਪਾਸੇ ਬਾਣੀ ਨੇ ਕਿਹਾ ਹੁਕਮੀ ਖੋਵਣ ਆਕਾਰ, ਹੁਕਮ ਵਿੱਚ ਸ੍ਰਿਸ਼ਟੀ ਬਣੀ, ਪਰ ਬਾਬਾ ਜੀ ਇੱਥੇ ਸ਼ਬਦ ਵਰਤਦੇ ਪਏ ਨਹੀਂ, ਖੌਮੇ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੇ ਦੁੱਖ ਪਾਈ, ਇਹ ਖੌਮੇ ਦੇ ਵਿੱਚੋਂ ਹੀ ਜਗਤ ਪੈਦਾ ਹੋਇਆ। ਤੁਸੀਂ ਜਦੋਂ ਆਪ ਜੀ ਕੀਰਤਨ ਸਵੇਰੇ ਸੁਣਦੇ ਹੋ ਜਾਂ ਆਸਾ ਕੀ ਵਾਰ ਦੀ ਸੱਤਵੀਂ ਪੌੜੀ ਪੜ੍ਹਦੇ ਆ, ਇਸ ਪੌੜੀ ਦੇ ਨਾਲ ਜਿਹੜੇ ਸ਼ਲੋਕ ਨੇ, ਪੌੜੀ ਤੁਸੀਂ ਪੜ੍ਹਿਓ ਸੇਵਾ ਦੀ ਹੈ ਤੇ ਸ਼ਲੋਕ ਦੋਨੋਂ ਹੋਮੇ ਦੇ ਨੇ, ਇਸ ਤਰ੍ਹਾਂ ਹੈ ਨਾ ਜੀ। ਇਹ ਕਿਉਂ? ਪਹਿਲਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੈ, ਮੈਂ ਇੱਥੇ ਤਾਂ ਥੋੜਾ ਜਿਹਾ ਜੀ ਰੁਕਿਆ ਵਾਂ ਕਿ ਇੱਕ ਸਵਾਲ ਹੈ ਇਹ ਵਿਛੋੜਾ ਕਿਵੇਂ ਪੈ ਗਿਆ ਜੀ, ਜਦੋਂ ਸਭ ਕੁਝ ਉਹਨੇ ਸਿਰਜਿਆ ਸਭ ਕੁਝ ਉਹਨੇ ਬਣਾਇਆ ਤੇ ਮਹਾਰਾਜ ਇਹ ਵਿਛੋੜੇ ਵਾਲਾ ਕਹਾਣੀ ਕਿੱਥੋਂ ਚੱਲ ਪਈ? ਫਿਰ ਉਹ ਤੁਸੀਂ ਪੜ੍ਹਦੇ ਹੋ ਸਲੋਕ, ਖੌ ਵਿੱਚ ਆਇਆ ਖੌ ਵਿੱਚ ਗਿਆ, ਖੌ ਵਿੱਚ ਜੰਮਿਆ ਖੌ ਵਿੱਚ ਮੂਆ, ਖੌ ਵਿੱਚ ਦਿੱਤਾ ਖੌ ਵਿੱਚ ਲਿਆ, ਉਹ ਸਾਰਾ ਪੜ੍ਹਦੇ। ਇਹ ਸਲੋਕ ਗੁਰੂ ਨਾਨਕ ਸਾਹਿਬ ਦਾ। ਅਗਲਾ ਸ਼ਲੋਕ ਜਿਹੜਾ ਉਹ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਉਹ ਸ਼ਲੋਕ ਹੈ ਖੌਮੈ ਏਖਾ ਜਾਤ ਹੈ। ਇੱਥੋਂ ਸਮਝ ਥੋੜੀ ਜੀ ਝਲਕ ਮਿਲੇਗੀ ਵੀ ਕਿਹੜੀ ਕਹਾਣੀ ਸੀ ਜਿਹੜੀ ਵਿਛੋੜਾ ਪਾ ਗਈ। ਹਉਮੈ ਏਖਾ ਜਾਤ ਹੈ ਖੌਮੈ ਕਰਮ ਕਮਾਹੇ, ਹਉਮੈ ਏਈ ਬੰਦਨਾ ਫਿਰ ਫਿਰ ਜੂਨੀ ਪਾਹੇ, ਹਉਮੈ ਕਿੱਥੋਂ ਉਪਜੈ ਕਿਤ ਸੰਯਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪੈ ਕਿਰਤ ਫਿਰਾਹੇ। ਹੁਣ ਇਹ ਚਾਰ ਤੁਕਾਂ ਨੂੰ ਧਿਆਨ ਨਾਲ ਸੁਣਿਓ। ਖੌਮੈ ਏਖਾ ਜਾਤ ਹੈ, ਇਹਦੇ ਅਰਥ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਹੁਤ ਤਸੱਲੀ ਵਾਲੇ ਕੀਤੇ ਜੀ। ਹਉਮੈ ਏਹਾ ਜਾਤ ਕੀ, ਅਸੀਂ ਜਾਤ ਬਾਣੀ ਜਦੋਂ ਅਰਥ ਪੜ੍ਹਦੇ ਹਾਂ ਨਾ ਜੀ, ਇੱਕ ਅਰਥ ਤਾਂ ਜਾਤ ਦਾ, ਚਲੋ ਜਿਹੜੇ ਮਨੁੱਖ ਦੀਆਂ ਬਣਾਈਆਂ ਹੋਈਆਂ ਵੰਡੀਆਂ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈ ਜਾਤਾਂ ਪਾਤਾ ਜਿਹਨੂੰ ਆਪਾਂ ਕਹਿੰਦੇ। ਇੱਕ ਗੁਰੂ ਗ੍ਰੰਥ ਸਾਹਿਬ ਵੀ ਜਾਤ ਦਾ ਲਫ਼ਜ਼ੀ ਅਰਥ ਹੈ ਜਾਣਾ, ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਜਾਂ ਜਾਤ ਸ਼ਬਦ ਅਸੀਂ ਵਰਤਨੇ ਆ ਗੁਜਰੀ ਜਾਤ ਗਵਾਰ ਜਾਂ ਸ਼ੋ ਪਾਏ ਆਪਣਾ, ਪਰ ਇੱਥੇ ਜਾਤ ਦਾ ਲਫ਼ਜ਼ੀ ਅਰਥ ਨਾ ਤਾਂ ਆ ਜਾਤ, ਜਾਤ ਦਾ ਅਰਥ ਨਸਲ ਵੀ ਹੈ ਜੀ, ਕਰਤੂਤ ਪਸ਼ੂ ਕੀ ਮਾਨਸ ਜਾਤ, ਉੱਥੇ ਨਸਲ ਵੀ ਹੈ, ਪਰ ਇਹ ਜਿਹੜਾ ਜਾਤ ਸ਼ਬਦ ਹੈ ਖੌਮੈ ਏਖਾ ਜਾਤ ਹੈ, ਇੱਥੇ ਜਾਤ ਦਾ ਲਫ਼ਜ਼ੀ ਅਰਥ ਕੀਤਾ ਜੀਵ ਤੱਤਵ ਦੇ ਨਾਲ ਆਪਣੀ ਖੋਂਦ ਵੱਖਰੀ ਪਾਉਣ ਵਾਲੀ ਰੱਬ ਨੇ ਹੁਕਮ ਵਿੱਚ ਇੱਕ ਐਨਰਜੀ ਪਾ ਦਿੱਤੀ ਹੈ। ਇਸ ਫਿਰ ਬੇਨਤੀ ਨੂੰ ਸੁਣਿਓ। ਆ ਜਦੋਂ ਕਹਿੰਦੇ ਰੱਬ ਨੇ ਸਾਰੇ ਔਗਣ ਵੰਡੇ, ਸਾਰੇ ਜਿਹੜੇ ਨੇ ਕਾਮ ਰੋਗ ਦੇ ਦਿੱਤਾ ਹਾਥੀ ਨੂੰ, ਜਿਹੜਾ ਦ੍ਰਿਸ਼ ਰੋਗ ਦੇ ਦਿੱਤਾ ਪਤੰਗੇ ਨੂੰ, ਉਸ ਵਿੱਚ ਇੱਕ ਬਾਬਾ ਜੀ ਨੇ ਇੱਕ ਦੁੱਖ ਦਿੱਤੀ ਹੈ ਖੌਮੈ ਰੋਗ ਮਾਨੁਕੋ ਦੀਨਾ ਕਹਿਣੇ, ਤੇ ਵਿਚਾਰੇ ਲਿਆ ਹੀ ਨਹੀਂ, ਲਿਆ ਨਹੀਂ ਇਹਨੇ, ਕਿਉਂਕਿ ਸ੍ਰਿਸ਼ਟੀ ਦੀ ਰਚਨਾ ਚਲਾਉਣ ਵਾਸਤੇ ਖੌਮੇ ਦਾ ਹੋਣਾ ਜ਼ਰੂਰੀ ਸੀ। ਮੇਰੀ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ, ਔਖਾ ਥੋੜਾ ਜਿਹਾ ਵਿਸ਼ਾ ਲੱਗੇਗਾ, ਕਿਉਂਕਿ ਖੌਮੇ ਹੁਕਮ ਵਿੱਚੋਂ ਨਿਕਲੀ ਹੋਈ ਉਹਦੀ ਆਪਣੀ ਹੀ ਇਹ ਖੇਡ ਹੈ, ਹੁਕਮ ਵਿੱਚੋਂ ਨਿਕਲੀ ਹੈ, ਤੇ ਜਿੰਨੀ ਦੇਰ ਤੱਕ ਹੁਕਮ ਦੀ ਸਮਝ ਨਹੀਂ ਪੈਂਦੀ ਓਨੀ ਦੇਰ ਤੱਕ ਹਉਮੇ ਜਾਂਦੀ ਵੀ ਨਹੀਂ। ਉੱਥੇ ਮਹਾਰਾਜ ਨੇ ਕਿਹਾ ਖੌਮੈ ਇਹੋ ਹੁਕਮ ਹੈ, ਹਉਮੇ ਚ ਹੁਕਮ ਚਾਹੀ, ਹਉਮੈ ਰੋਗ ਮਾਨੁਕ ਕੋ ਦੀਨਾ, ਤੇ ਨਾਲ ਹੀ ਅਸੀਂ ਜਪਜੀ ਸਾਹਿਬ ਚ ਪੜਿਆ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ, ਹੁਕਮ ਵਿੱਚੋਂ ਹਉਮੇ ਹੈ। ਹੁਣ ਇੱਥੇ ਮਹਾਰਾਜ ਨੇ ਕਿਹਾ ਇਹ ਸਾਰੀ ਕਹਾਣੀ ਉਹਨੇ ਸੀ ਰਚੀ ਖੇਡ, ਤੇ ਖੇਡ ਨੂੰ ਚਲਾਉਣ ਦੇ ਲਈ ਹਉਮੇ ਦਾ ਹੋਣਾ ਲਾਜ਼ਮੀ ਸੀ। ਇਸ ਨੂੰ ਬਾਬਾ ਜੀ ਨੇ ਕਿਹਾ ਖੌਮੈ ਏਖਾ ਜਾਤ ਹੈ, ਖੌਮੇ ਪਰਮਾਤਮਾ ਨੇ ਜੀਵ ਤੱਤਵ ਨਾਲ ਪੈਦਾ ਕਰ ਦਿੱਤੀ, ਜੀਵ ਤੱਤਵ ਜੀਵ ਨਾਲ ਖੌਮੇ ਪੈਦਾ ਕੀਤੀ। ਹਉਮੈ ਕਰਮ ਕਮਾਏ, ਜੇ ਖੌਮੇ ਦੀ ਐਨਰਜੀ ਨਾ ਹੁੰਦੀ ਤੇ ਜੀਵ ਨੇ ਤੇ ਕੰਮ ਹੀ ਕੋਈ ਨਹੀਂ ਸੀ ਕਰਨਾ। ਇਹ ਕੰਮ ਤਾਂ ਕਰ ਰਿਹਾ, ਇਹਦੇ ਅੰਦਰ ਉਹਨੇ ਇੱਕ ਐਨਰਜੀ ਖੌਮੇ ਦੀ ਟਿਕਾ ਦਿੱਤੀ। ਮਹਾਰਾਜ ਬਚਨ ਕਰਦੇ ਆ, ਖੌਮੈ ਏਹਾ ਜਾਤਕ ਹੈ, ਖੌਮੈ ਕਰਮ ਕਮਾਏ, ਫਿਰ ਇਹ ਚੁੱਕਿਆ ਖੌਮੈ ਇਹੀ ਬੰਧਨਾ। ਇਹਨਾਂ ਕਰਮਾਂ ਦੇ ਵਿੱਚ ਫਿਰ ਇਹਦਾ ਚੱਕਰ ਚੱਲ ਪਿਆ, ਜਿਹਨੂੰ ਜਨਮ ਜਨਮ ਦਾ ਵਿਛੜਿਆ ਆਪਾਂ ਕਹਿੰਦੇ ਹਾਂ। ਫਿਰ ਬੇਨਤੀ ਹੈ, ਖੌਮੇ ਵਿੱਚੋਂ ਪਰਮਾਤਮਾ ਨੇ ਇਸ ਦੇ ਵਿਛੋੜੇ ਨੂੰ ਪੈਦਾ ਕਰ ਦਿੱਤਾ, ਇਹ ਕਰਮ ਕਰਨ ਲੱਗਾ, ਇਸ ਕਰਮ ਵਿੱਚੋਂ ਰੱਬ ਦੀ ਸ਼ਰੀਕਤਾ ਇਹਦੇ ਅੰਦਰ ਚੱਲ ਪਈ। ਜੀਵ ਆਪਣੇ ਆਪ ਨੂੰ ਕੱਲਾ ਸਵੀਕਾਰ ਕਰਨ ਲੱਗਾ, ਇਹਨੇ ਰੱਬ ਦੀ ਖੋਂਦ ਨੂੰ ਮੰਨਿਆ ਨਾ, ਮੈਂ ਹੀ ਮੈਂ ਹਾਂ। ਇਹੀ ਕਾਰਨ ਵੇਦਾਂਤੀ ਕਹਿੰਦਾ ਅਹੰ ਬ੍ਰਹਮਸਮੀ, ਸੂਫੀ ਕਹਿੰਦਾ ਅਨਲ ਹੱਕ, ਪਰ ਗੁਰਬਾਣੀ ਵੀ ਇਹੀ ਗੱਲ ਕਹਿੰਦੀ ਪਰ ਥੋੜੀ ਬਦਲ ਕੇ ਕਹਿੰਦੀ। ਫਿਰ ਇਸ ਨੂੰ ਸੁਣਿਓ, ਵੇਦਾਂਤੀ ਕਹੇਗਾ ਅਹੰ ਬ੍ਰਹਮਸਮੀ ਬ੍ਰਹਮ ਬ੍ਰਹਮ ਹਾਂ, ਸੂਫੀ ਕਹਿੰਦਾ ਅਨਲ ਹੱਕ, ਮੈਂ ਖੁਦਾ ਹਾਂ। ਕਬੀਰ ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਟ ਮਿਟ ਗਿਆ, ਜਤ ਦੇਖੂ ਤਤ ਤੂੰ। ਉਹ ਜਦੋਂ ਮਿਟਦਾ ਇਹ ਨਹੀਂ ਕਹਿੰਦਾ ਮੈਂ ਹੀ ਹਾਂ ਅਹੰ ਬ੍ਰਹਮਸਮੀ, ਉਹ ਕਹਿੰਦਾ ਹਾਂ ਤੇ ਤੂੰ, ਪਰ ਮੈਂ ਵਿੱਚੋਂ ਮਰ ਗਈ, ਜਿੱਧਰ ਵੇਖਣਾ ਤੂੰ ਹੀ ਤੂੰ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਖੌਮੇ ਇੱਕ ਐਨਰਜੀ ਹੈ ਜਿਹੜੀ ਪਰਮਾਤਮਾ ਨੇ ਜੀਵ ਤੱਤਵ ਨਾਲ ਪਾਈ। ਇਹਨੇ ਕਰਮ ਸ਼ੁਰੂ ਕੀਤੇ, ਕਰਮ ਹੀ ਬੰਧਨ ਬਣ ਗਏ, ਤੇ ਗੁਰਮੁਖੋ ਇਹਨਾਂ ਬੰਧਨਾਂ ਦੇ ਵਿੱਚੋਂ ਫਿਰ ਆਵਾਗਾਉਣ ਦਾ ਚੱਕਰ ਬਣਿਆ, ਜਿਹਨੂੰ ਆਪਾਂ ਜਨਮਾਂ ਜਨਮਾਂ ਦੀ ਖੇਡ ਕਹਿੰਦੇ ਹਾਂ। ਖੌਮੇ ਏਹਾ ਜਾਤਕ ਹੈ, ਹਉਮੈ ਕਰਮ ਕਮਾਏ, ਖੌਮੇ ਇਹੀ ਬੰਧਨਾ, ਫਿਰ ਜੂਨੀ ਜਨਮ ਜਨਮ ਕਾ ਵਿਛੜਿਆ। ਇਸ ਵਿੱਚ ਫਿਰ ਜੂਨਾਂ ਸ਼ੁਰੂ ਹੋ ਗਈਆਂ, ਤੇ ਮਹਾਰਾਜ ਫਿਰ ਪੁੱਛਦੇ ਆ ਜਿਹੜੀਆਂ ਜੂਨਾਂ ਇਹ ਵਿਛੋੜੇ ਕਿੱਥੋਂ ਹੋ ਗਏ, ਇਹ ਤੁਸੀਂ ਖੌਮੇ ਕਹਿ ਰਹੇ ਹੋ, ਇਹ ਬਣੀ ਕਿਵੇਂ, ਇਹ ਬੰਦੇ ਨੇ ਬਣਾਈ, ਜੀਵ ਨੇ ਬਣਾਈ? ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ ਨਹੀਂ, ਹਉਮੈ ਇਹੀ ਬੰਧਨਾ ਫਿਰ ਜੂਨੀ ਪਾਏ, ਖੌਮੈ ਕਿੱਥੋਂ ਉਪਜੈ, ਇਹ ਕਿੱਥੋਂ ਪੈਦਾ ਹੋ ਗਈ, ਜਿਹਨੇ ਜੂਨਾਂ ਪੈਦਾ ਕਰ ਦਿੱਤੀਆਂ, ਜਿਹਨੇ ਜਨਮਾਂ ਜਨਮਾਂ ਦੇ ਵਿਛੋੜੇ ਪੈਦਾ ਕਰ ਦਿੱਤੇ? ਗੁਰੂ ਅੰਗਦ ਸਾਹਿਬ ਕਹਿੰਦੇ ਨੇ ਇਹਨੂੰ ਵੀ ਰੱਬ ਦੀ ਦਾਤ ਨਾਲ ਲੈ ਕੇ ਚੱਲ। ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ, ਮਹਾਰਾਜ ਕਹਿੰਦੇ ਨੇ ਖੌਮੈ ਇਹੋ ਹੁਕਮ ਹੈ, ਇਹ ਹੁਕਮ ਵਿੱਚੋਂ ਬਣੀ ਹੈ, ਇਹਦੇ ਵਿੱਚੋਂ ਕਰਮ ਬਣੇ ਨੇ। ਹਉਮੈ ਇਹੋ ਹੁਕਮ ਹੈ, ਮਹਾਰਾਜ ਕਹਿੰਦੇ ਨੇ ਇਹਦੇ ਵਿੱਚੋਂ ਪੈ ਕਿਰਤ ਫਰਾਏ, ਮੈਂ ਬੇਨਤੀ ਕਰਾਂਗਾ। ਫਿਰ ਅਗਲਾ ਸਵਾਲ ਕਿ ਇਹ ਮਿਟ ਸਕਦੀ? ਗੁਰੂ ਸਾਹਿਬ ਕਹਿੰਦੇ ਬਿਲਕੁਲ, ਕਿਉਂਕਿ ਉਹਨੇ ਰਚਨਾ ਕਰਕੇ ਕੀਤੀ, ਇਹਨੇ ਸਦਾ ਨਹੀਂ ਰਹਿਣਾ, ਹੁਕਮ ਸਦਾ ਰਹੇਗਾ, ਖੌਮੇ ਸਦਾ ਨਹੀਂ ਰਹੇਗੀ। ਮਹਾਰਾਜ ਅੱਗੇ ਸ਼ਬਦ ਵਰਦੇ ਆ, ਹੈ ਤਾਂ ਸਹੀ ਬੜੀ ਬਿਮਾਰੀ ਵੱਡੀ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਇਸ ਐਨਰਜੀ ਵਿੱਚ ਵੀ ਦਵਾਈ ਹੈ। ਹੁਣ ਇਸ ਬੇਨਤੀ ਨੂੰ ਫਿਰ ਸੁਣਿਓ, ਹਜ਼ੂਰ ਨੇ ਸ਼ਬਦ ਵਰਤਿਆ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਦਵਾਈ ਵੀ ਇਹਦੇ ਵਿੱਚ ਹੈ, ਉਹਦੀ ਰਚੀ ਮੈਂ ਹੈ, ਆਪਣਤ ਪਕੜ। ਤੇ ਜਦੋਂ ਪਕੜ ਮਮਤਾ ਦੀ ਛੁੱਟ ਜਾਂਦੀ ਏ ਤੇ ਰੱਬ ਦੇ ਨਾਮ ਦੀ ਪਕੜ ਘੁੱਟ ਕੇ ਬਣ ਜਾਂਦੀ ਏ, ਤਾਕਤ ਉਹੀ ਏ ਜਿੰਨਾ ਕਹਿੰਦਾ ਮੈਨੂੰ ਆਪਣੇ ਧਨ ਤੇ ਬੜਾ ਮਾਣ ਹੈ, ਉਹੀ ਸ਼ਬਦ ਵਰਤਣੇ ਮੈਨੂੰ ਆਪਣੇ ਰੱਬ ਤੇ ਬੜਾ ਮਾਣ ਹੈ, ਤਾਕਤ ਉਹੀ ਏ। ਬਦਲ ਗਈ ਜੀ, ਬੇਨਤੀ ਹੈ ਕਿ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਦਾਰੂ ਪੀ ਇਸ ਮਾਹੇ, ਖੌਮੇ ਰੋਗ ਹੈ, ਇਹ ਚ ਕੋਈ ਸ਼ੱਕ ਨਹੀਂ। ਦਾਸ ਨੇ ਇੱਕ ਵਾਰ ਕਿਹਾ ਵੀ ਇੱਕ ਸੱਪ ਡੰਗ ਮਾਰਦਾ ਹੈ, ਉਹਦਾ ਜ਼ਹਿਰ ਬੰਦੇ ਨੂੰ ਚੜ ਜਾਏ ਮਰ ਜਾਂਦਾ ਹੈ, ਪਰ ਹਰ ਥਾਂ ਤੇ ਜ਼ਹਿਰ ਮੌਤ ਥੋੜਾ ਹੁੰਦਾ ਹੈ, ਮੌਤ ਸਿੱਧਾ ਡੰਗ ਮਾਰੇਗਾ ਬੰਦਾ ਮਰੇਗਾ, ਪਰ ਯਾਦ ਰੱਖਿਓ ਜਦੋਂ ਉਸੇ ਸੱਪ ਦੇ ਮੂੰਹ ਚੋਂ ਜ਼ਹਿਰ ਕੱਢ ਕੇ ਉਹਦੀ ਕਿਤੇ ਲਿਜਾ ਕੇ ਕੈਮੀਕਲ ਪਾ ਕੇ ਮਸਾਲੇ ਪਾ ਕੇ ਦਵਾਈ ਬਣਾਉਂਦੇ ਆ, ਜਦੋਂ ਉਸੇ ਜ਼ਹਿਰ ਦੀ ਦਵਾਈ ਬਣੀ ਕੋਈ ਖਾਂਦਾ ਤੇ ਉਹ ਮੌਤ ਤੋਂ ਬਚ ਜਾਂਦਾ ਹੈ, ਜ਼ਹਿਰ ਬਾਕੀ ਮੌਤ। ਹਉਮੈ ਇੱਕ ਸੱਚੀ ਮੁੱਚੀ ਮੌਤ ਹੈ, ਪਰ ਜਦੋਂ ਗੁਰੂ ਕਿਰਪਾ ਕਰਦਾ ਇਸ ਦਾਰੂ ਨੂੰ ਬਦਲਦਾ ਹੈ, ਇਹਦੀ ਐਨਰਜੀ ਨੂੰ ਚੇਂਜ ਕਰਦਾ, ਪਰ ਕਿਵੇਂ ਕਰੇ? ਮਹਾਰਾਜ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਕਿਉਂਕਿ ਉਹਨਾਂ ਨੇ ਵਾਰ ਦੀ ਬਣਤਰ ਆਪ ਦਿੱਤੀ। ਇੱਥੋਂ ਤੱਕ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਹੁਣ ਇਹਦੇ ਅਰਥ ਇੱਕ ਤਾਂ ਅਸੀਂ ਇਹ ਕਰਨੇ ਆ ਵੀ ਇਤ ਸਮਝੇ, ਸੰਜਮ ਦਾ ਅਰਥ ਹੈ ਪਹਿਲੀ ਤੁਕ ਜਿਹੜੀ ਇਸ ਤੋਂ ਪਹਿਲਾਂ ਪੜੀ, ਕਿ ਗੁਰਕਾ ਸ਼ਬਦ ਜਿਹੜਾ ਇਹਨੂੰ ਕਮਾਏਗਾ, ਦਾਰੂ ਵੀ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ, ਕਹਿ ਇਹ ਜਾਏਗਾ ਸ਼ਬਦ ਨਾਲ, ਪਰ ਅੱਗੇ ਜਦੋਂ ਕਹਿ ਦਿੱਤਾ ਇਤ ਸੰਜਮ ਦੁੱਖ ਜਾਏ, ਤੇ ਗੁਰਮੁਖ ਵਿਦਵਾਨ ਕਹਿੰਦੇ ਨੇ ਇਤ ਸੰਜਮ ਦਾ ਇਸ਼ਾਰਾ ਅਗਲੀ ਪੌੜੀ ਵੱਲ ਕਰ ਦਿੱਤਾ, ਇਹ ਖੌਮੇ ਜਾਏਗੀ। ਸੁਣਿਓ, ਪਹਿਲਾਂ ਸ਼ਬਦ ਕਹਿ ਦਿੱਤਾ, ਸੁਣੋ ਇਸ ਨੂੰ, ਮੈਂ ਤਾਂ ਜੇ ਨੁਕਤਾ ਲੈ ਲਿਆ ਵੀ ਖੌਮੀ ਇੱਕ ਪਰਮਾਤਮਾ ਦੀ ਕ੍ਰੀਏਟ ਕੀਤੀ ਹੈ, ਇੱਕ ਬੱਚਾ ਮਾਂ ਦੀ ਗੋਦ ਚ ਜਨਮ ਲੈਂਦਾ, 3 ਸਾਲ ਦੀ ਉਮਰ ਨੂੰ ਕੋਈ ਪਤਾ ਨਹੀਂ ਖੌਮੇ ਕੀ ਇਗੋ ਕੀ, ਪਰ ਜਦੋਂ ਦੂਜਾ ਜਨਮ ਲੈਂਦਾ ਬੱਚਾ ਉਹਨੂੰ ਗੋਦ ਚ ਵੇਖ ਕੇ ਪਹਿਲਾਂ ਖਿਜਣ ਲੱਗ ਪੈਂਦਾ, ਕਿਉਂਕਿ ਉਹਦੀ ਖੌਮੇ ਨੂੰ 7 ਵੱਜਦੀ, ਮੇਰੀ ਥਾਂ ਕਿਹੜੀ ਲੈਣ ਵਾਸਤੇ ਆ ਗਿਆ, ਉਹ ਤਾਂ ਜਮਾਂਦਰੂ ਰੱਬ ਨੇ ਪਾਈ। ਨਾਨਕ ਕਹਿ ਸੁਣੋ ਜਨੋ ਇਤ ਸੰਜਮ ਜਾਏ ਦੁੱਖ ਜਾਏ। ਮਹਾਰਾਜ ਸ਼ਬਦ ਤਾਂ ਕਿਹਾ, ਕਹਿਣ ਲੱਗੇ ਇਕੱਲਾ ਸ਼ਬਦ ਵੀ ਕਈ ਵਾਰੀ ਬੰਦੇ ਨੂੰ ਖੌਮੇ ਵਿੱਚ ਡੋਬ ਦਿੰਦਾ। ਆ ਮੈਂ ਤੈਨੂੰ ਇੱਕ ਹੋਰ ਤਰੀਕਾ ਦੱਸਣਾ, ਸ਼ਬਦ ਨਾਲ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਆ ਇੱਕ ਸੰਜਮ ਹੈ, ਆ ਤਰੀਕਾ ਹੈ ਕਿ ਜਿਹੜੇ ਸ਼ਬਦ ਨਾਲ ਸੇਵਾ ਕਰਦੇ ਆ, ਸੱਚ ਨੂੰ ਧਿਆਉਂਦੇ ਆ, ਫਿਰ ਉਹ ਸੇਵਾ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸੇਵਾ ਆਚਰਣ ਪੈਦਾ ਕਰਦੀ ਹੈ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਦਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜੇ ਸਵਾਇਆ। ਹੁਣ ਅੱਗੇ ਕੀ ਹੋਇਆ ਜੀ, ਹਾਂ ਜਿਹਦੇ ਤੋਂ ਵਿਛੜੇ ਸਾਂ ਵਡਿਆਈ ਵੱਡਾ ਪਾਇਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ

0: तारा कैसिडी जीनू 403 770 1099 यानी 4037771099 पे संपर्क कर सकते हो। कैसिडी है इंजरी लादा पता है, यूनिट नंबर 1507 14 एवेन्यू साउथ वेस्ट कैलगरी।
1: मेरी बेनती है जी, आज जरा जन्म जन्म का विछड़िया है ना, ये सारी उन्हें आप खेड़ रची है खोमे दी, इस करके विछड़िया है। फिर जदों मानवी देही मिली, इनू समझ पैगी मेरा असला की है, मैं इस मकसद ली नहीं आ। पर वेखो कैसी खेड़ रची, सब कुछ पैदा करके उन्हें नाल गुरु विच अपना आप डिगा दिता। गुरु ने आके समझाया, फिर जदों ये संगत कर लगा, ये शब्द पढ़न लगा, फिर अंदरों आवाज आई कि मेरा अंदर ता है अंश ओदी, पर कई जन्म हो गए ने खौमे दी कंध ने महबूब तो विछोड़ दिता है। एका सेज विशी धन कंता धन सूती फिर जा सद जागंता पियो मदरो धन मतवंता। कहने ए जीव इस्त्री शब्द वरतो, ए आत्मा वरतो, ए अंदर फिर एहसास होया कि मेरा धरती ते आउण दा कोई मकसद है। फिर ये तरला मार कि मेरा हुण किवें किते कोई थां बन सकदी। उत्थे फिर कहिंदे ने महाराज, जदों इस गल दी समझ पै जाए कि खौमे दी पाल किवें टुटेगी, फिर जीव परमात्मा सामने तरले लैंदा है। हर मेलो सज्जन सैन कई जन्मां दा विछड़िया है। रूहां दी अपनी अपनी कहानी हुंदी। हुण जे आपां कहीए जी बंदा जम्मिया जी मर गया संस्कार करता कहानी खत्म हो गई, ये सवाल ही नहीं पैदा हुंदा। महाराज तां कहिंदे ने तां कहानी कई जन्मां दी चली, पिंदी उबकले संसारा, परम परम आए तुम ची दुबारा, खूह दियां टिंडां दी तरह भरींदे सां खाली हुंदे फिर आए गए। मैं इतकी उस बच्चे नूं मिलिया, उस बच्चे दा नाम मैं अर्ज करां जयवीर सिंह है। पर जिस वक्त तो बच्चा बोलन लगा, 1.5-2 साल दा जां उन्हूं सुरत आई, ਉਹ ਉਹਨੇ ਇੱਕੋ ਗੱਲ ਕਹਿਣੀ ਸ਼ੁਰੂ ਕਰ ਦਿੱਤੀ, ਮੇਰਾ ਨਾਮ ਤੁਸੀਂ ਝੂਠ ਬੋਲਦੇ ਹੋ, ਮੈਂ ਜੈਵੀਰ ਨਹੀਂ, ਮੇਰਾ ਨਾਮ ਜੈਮਲ ਸਿੰਘ ਹੈ। ਪਰਿਵਾਰ ਦੇ ਥੋੜੇ ਜਿਹੇ ਪਰੇਸ਼ਾਨ ਹੋ ਗਏ ਵੀ ਇਹ ਨਿਆਣਾ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਉਹਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ, ਮੇਰੇ ਘਰ ਲੈ ਜਾਓ ਮੈਨੂੰ, ਮੇਰਾ ਪਿੰਡ ਇਹ ਨਹੀਂ, ਮੇਰਾ ਪਿੰਡ ਫਲਾਣਾ। ਉਹ ਨੇੜੇ ਪਿੰਡ ਦੱਸਤਾ, ਡਾਚਰ ਪਿੰਡ ਦਾ ਮੈਂ ਰਹਿਣ ਵਾਲਾ, ਆਪਣੇ ਬੱਚਿਆਂ ਦੇ ਨਾਂ ਦੱਸੇ ਉਹਨੇ। ਉਹਨੇ ਕਿਹਾ ਮੇਰੀਆਂ ਨੂੰਹਾਂ, ਮੇਰੇ ਪੁੱਤਰ, ਮੇਰੇ ਪੋਤੇ। ਉਹਨੇ ਆਪਣੇ ਬੇਟੇ ਦਾ ਨਾਂ ਦੱਸਿਆ, ਜਦੋਂ ਮੈਂ ਮਰਿਆ ਸਾਂ ਤੇ ਬੁਲਟ ਮੋਟਰਸਾਈਕਲ ਤੇ ਮੈਂ ਪਿੱਛੇ ਬੈਠਾ ਸਾਂ, ਮੇਰਾ ਬੱਚਾ ਮੋਟਰਸਾਈਕਲ ਚਲਾ ਰਿਹਾ ਸੀ, ਐਕਸੀਡੈਂਟ ਹੋਇਆ, ਮੈਂ ਮਰ ਗਿਆ, ਪਰ ਮੇਰਾ ਪੁੱਤਰ ਜਿਉਂਦਾ ਹੈ। ਸਮੱਸਿਆ ਖੜੀ ਹੋ ਗਈ ਪਰਿਵਾਰ ਲਈ ਬੜੀ ਜੀ, ਨਿਆਣਾ ਰੌਲਾ ਪਾਏ। ਅਖੀਰ ਚ ਉਸ ਪਿੰਡ ਚ ਗਏ, ਉਹਨਾਂ ਫਿਰ ਪੁੱਛਿਆ, ਉਹਨੇ ਜੋ ਦੱਸਿਆ ਸੀ ਮੇਰਾ ਡੇਰਾ ਉੱਥੇ ਲੈ ਗਏ। ਉਹਨੇ ਦੱਸਿਆ ਇੱਥੇ ਮੇਰੀ ਬੈਠਕ ਸੀ, ਅਸਲ ਚ ਉਹਦਾ ਬੱਚਾ ਪਹਿਲਾਂ ਮਿਲਣ ਆਇਆ ਉੱਥੇ, ਧਨਿਆ ਦਿੱਤਾ ਵੀ ਇਸ ਤਰ੍ਹਾਂ ਬੱਚਾ ਕੋਈ ਨਾਂ ਦੱਸ ਰਿਹਾ। ਉਹਨਾਂ ਕਿਹਾ ਵੀ ਸਾਡਾ ਬਜ਼ੁਰਗ ਸੀ ਜੈਮਲ ਸਿੰਘ, ਉਹਨੇ ਨਾਲ ਕਿਹਾ ਬਲਦ ਉਜਾਗਰ ਸਿੰਘ, ਬਲਦ ਬੋਲੇ ਉਰਦੂ ਵਾਲਾ, ਬਲਦ ਉਜਾਗਰ ਸਿੰਘ। ਉਹ ਫਿਰ ਬੱਚੇ ਨੂੰ ਜਦੋਂ ਮਿਲਣ ਆਏ, ਉਹੀ ਮੁੰਡਾ ਆਇਆ ਜਿਹਦਾ ਐਕਸੀਡੈਂਟ ਹੋਇਆ ਸੀ, ਨਿੱਕਾ ਜਿਹਾ ਬੱਚਾ ਜੀ, 3-4 ਸਾਲ ਦਾ, ਇੱਕੋ ਦਮ ਦੌੜ ਕੇ ਉਹਦੇ ਕੁੱਛੜ ਚੜ ਗਿਆ, ਅੱਖਾਂ ਭਰ ਕੇ ਕਹਿੰਦਾ ਤੈਨੂੰ ਸੱਟਾਂ ਤੇ ਨਹੀਂ ਯਾਦੀਆਂ ਵੱਜੀਆਂ ਸਨ, ਬੇਟੀਆਂ ਦੇ ਕੁੱਛੜ ਚੜਦਾ, ਨੂੰਹਾਂ ਦੇ ਕੁੱਛੜ ਨਹੀਂ। ਮੇਰੇ ਮਨ ਸੀ ਫਿਰ ਮੈਨੂੰ ਮਿਲਿਆ ਜੀ, ਉਹ ਜਦੋਂ ਬੋਲਦਾ ਮੈਂ ਉਹਨੂੰ ਇੱਕ ਸਵਾਲ ਕੀਤਾ ਵੀ ਜਦੋਂ ਤੂੰ ਐਕਸੀਡੈਂਟ ਹੋਇਆ ਹੁਣ ਉਹ ਭੁੱਲਣ ਲੱਗ ਪਿਆ ਜਿਉਂ ਜਿਉਂ ਬਾਹਰ ਮੁਖੀ ਹੋਇਆ, ਉਸ ਤੋਂ ਬਾਅਦ ਕੀ ਹੋਇਆ? ਇਹ ਤਾਂ ਪਤਾ ਵੀ ਮੈਂ ਮਰਿਆ, ਪਰ ਮਰਨ ਤੋਂ ਬਾਅਦ ਕੀ ਹੋਇਆ? ਉਹ ਕਹਿੰਦਾ ਇਸ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਤੇ ਕਿਵੇਂ ਮੈਂ ਇੱਥੇ ਆਇਆ। ਕਹਿੰਦਾ ਹਾਂ ਮੈਨੂੰ ਇੰਨਾ ਪਤਾ ਮਰਨ ਤੋਂ ਪਹਿਲਾਂ ਕੀ ਸੀ। ਹੁਣ ਉਹ ਸਾਡੇ ਸਾਹਮਣੇ ਪ੍ਰਮਾਣ ਹੈ ਜੀ, ਉਹ ਆਪਣੇ ਸਾਰੀ ਨਿਸ਼ਾਨਦੇਹੀ ਦਿੰਦਾ ਘਰ ਦੀ। ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਾਂਗਾ, ਇਹ ਜੇ ਸਰੀਰ ਮਿਲਿਆ ਐਵੇਂ ਗੱਲਾਂ ਪਿੱਛੇ ਲੱਗ ਕੇ ਨਾ ਕਿਹਾ ਜੇ ਆਹ ਬਾਣੀ ਪੜਨ ਦਾ ਕੀ ਫਾਇਦਾ ਜੀ, ਇਹਦਾ ਤੇ ਕੋਈ ਫਾਇਦਾ ਹੀ ਕੋਈ ਨਹੀਂ, ਇਹ ਅੱਗੇ ਥੋੜਾ ਕੋਈ ਜਾਣਾ ਤਾਂ ਡਰਾਉਣ ਵਾਸਤੇ ਵੀ, ਜੇ ਅੱਗੇ ਕੁਛ ਨਹੀਂ ਜਾਣਾ ਤੇ ਫਿਰ ਬੰਦਾ ਸੁਸਾਇਟੀ ਵਿੱਚ ਉਂਝ ਸ਼ਰੀਫਾਂ ਦੀ ਤਰ੍ਹਾਂ ਜ਼ਿੰਦਗੀ ਜੀ ਰਿਹਾ, ਸਿਮਰਨ ਦੀ ਕੀ ਲੋੜ? ਇਹਦਾ ਮਤਲਬ ਸਿਮਰਨ ਸਾਨੂੰ ਕਿਤੇ ਅੱਗੇ ਲੈ ਕੇ ਜਾਂਦਾ? ਇਸੇ ਕਰਕੇ ਬਾਬਾ ਜੀ ਨੇ ਤੇ ਕਿਹਾ ਭਲੇ ਸਿੱਖੋ ਅੱਜ ਦੇ ਨਹੀਂ ਅਸੀਂ ਚੱਲੇ, ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ, ਕੰਮ ਉਪਾਏ ਅਸੀਂ ਕਦੋਂ ਦੇ ਚੱਲੇ ਹੋਏ ਹਾਂ, ਕੋਈ ਸਮਝ ਨਹੀਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਉਹਦੇ ਵਿੱਚ ਮਹਾਰਾਜ ਖੀਰ ਤੇ ਕਹਿੰਦੇ ਆ ਚਿਰੰਕਾਲ ਇਹ ਦੇਹ ਸੰਜਰੀਆ, ਆਹੀ ਮੌਕਾ ਹੈ ਮਿਲ ਜਗਦੀਸ਼ ਮਿਲਣ ਕੀ,

ਜਾਂ ਇਸ ਵਿੱਚ ਪਿਛਲੇ ਜਨਮਾਂ ਜਦੋਂ ਅਹਿਸਾਸ ਹੁੰਦਾ, ਫਿਰ ਜੀਵ ਕਹਿੰਦਾ ਮਾਲਕ ਜੀ ਜਨਮ ਜਨਮ ਕਾ ਵਿਛੁੜਿਆ ਹਰ ਮੇਲੋ ਸੱਜਣ ਸੈਣ। ਪਰ ਇਹ ਸ਼ਬਦ ਬਿਰਹਾ ਦੇ ਨੇ ਕਿ ਕਈ ਜਨਮਾਂ ਦਾ ਵਿਛੜਿਆ ਕਾਂ, ਹੁਣ ਮੇਰੇ ਸੱਜਣ ਪਰਮਾਤਮਾ ਨਾਲ ਮੇਲ ਦਿਓ। ਨਾਲ ਸ਼ਬਦ ਵਰਤਿਆ ਜੋ ਚੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ। ਮਹਾਰਾਜ ਕਹਿੰਦੇ ਨੇ ਖੇ ਭੈਣੇ, ਜਿਹੜੇ ਪਰਮਾਤਮਾ ਤੋਂ ਵਿਛੜ ਜਾਂਦੇ ਆ ਉਹ ਸੁੱਖ ਨਾਲ ਨਹੀਂ ਵਸਦੇ। ਸੱਚੀ ਮੁੱਚੀ ਵਿਛੋੜਾ ਸੁੱਖ ਨਾਲ ਵਸਣ ਨਹੀਂ ਦਿੰਦਾ। ਵਿਛੋੜਾ ਸ਼ਬਦ ਹੀ ਇੱਕ ਐਸਾ ਹੈ ਜਿੱਥੇ ਆ ਪੈਂਦਾ ਹੈ ਸੱਚ ਇਹ ਵੀ ਉੱਥੇ ਦੁੱਖ ਨੂੰ ਜਨਮ ਦਿੰਦਾ ਹੈ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਚਾਰ ਦੁੱਖ ਮੇਨ ਮੰਨੇ ਆ ਉਸ ਵਿੱਚੋਂ ਸਭ ਤੋਂ ਪਹਿਲਾਂ ਦੁੱਖ ਗੁਰਦੇਵ ਨੇ ਵਿਛੋੜਾ ਮੰਨਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ। ਕੱਲਾ ਮਾਨਵੀ ਆਤਮਾ ਦਾ ਵਿਛੋੜਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਹੜੀ ਵੀ ਚੀਜ਼ ਆਪਣੇ ਮਰਕਜ਼ ਤੋਂ ਦੂਰ ਹੋ ਜਾਏਗੀ ਸੱਚ ਇਹ ਹਰ ਚੀਜ਼ ਦਾ ਵਿਛੋੜਾ ਹੀ ਉਹਦੀ ਤਬਾਹੀ ਬਣ ਜਾਂਦਾ। ਤਾਂ ਹੀ ਤਾਂ ਅਸੀਂ ਜਦੋਂ ਦੇਖਦੇ ਹਾਂ ਬਾਣੀ ਵਿੱਚ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਚ ਇਹ ਦੋ ਕੁ ਬਚਨ ਅਸੀਂ ਲੈ ਲੈਂਦੇ ਹਾਂ। ਕਈ ਵਾਰੀ ਲਿਆ ਸੰਖ ਵੱਜਦਾ ਜੀ, ਸਵੇਰੇ ਸੰਖ ਪੂਰਿਆ ਜਾਂਦਾ, ਸੰਧਿਆ ਨੂੰ ਵੀ ਪੂਰਦੇ ਆ। ਤੇ ਮੈਂ ਇੱਕ ਦਿਨ ਕਿਹਾ ਕਿ ਕਬੀਰ ਸਾਹਿਬ ਨੇ ਉਸ ਸੰਖ ਦੀ ਆਵਾਜ਼ ਨੂੰ ਸੁਣਿਆ ਤੇ ਉਹਨਾਂ ਕਿਹਾ ਵੀ ਇੰਨੀ ਉੱਚੀ ਆਵਾਜ਼, ਗਰਜਵੀਂ ਆਵਾਜ਼। ਤੇ ਸੰਖ ਅਸਲ ਚ ਕਹਿੰਦੇ ਨੇ, ਆਤਮਦਰਸ਼ੀ ਮਹਾਂਪੁਰਖ ਕਹਿ ਰਹੇ ਨੇ ਕਬੀਰ ਜੀ ਕਿ ਸੰਖ ਖੁਸ਼ ਨਹੀਂ, ਭਾਵੇਂ ਪੁਜਾਰੀ ਮੰਦਰ ਵਿੱਚ ਰੱਖਦਾ ਪਰ ਉਹ ਉੱਚੀ ਆਵਾਜ਼ ਵਿੱਚ ਢਾਹਾਂ ਮਾਰਦਾ। ਪਿੰਡ ਦੇ ਲੋਕਾਂ ਨੂੰ ਆਵਾਜ਼ ਸੁਣਾਉਣ ਦੀ ਥਾਂ ਉਹ ਸਮੁੰਦਰ ਤੱਕ ਆਪਣੀ ਆਵਾਜ਼ ਪਹੁੰਚਾਉਣੀ ਚਾਹੁੰਦਾ ਹੈ। ਆਪਣੇ ਵਰਗੇ ਸੰਖਾਂ ਨੂੰ ਕਹਿੰਦਾ ਕਿ ਖਾਰਾ ਹੈ ਪਰ ਵਿਛੜਿਓ ਨਾ, ਜੇ ਇਹਦੇ ਤੋਂ ਵਿਛੜ ਗਏ ਮੇਰੀ ਤਰ੍ਹਾਂ ਸਵੇਰੇ ਢਾਹਾਂ ਮਾਰਨੀਆਂ ਪੈਣਗੀ। ਵਿਛੋੜਾ ਦੁੱਖ ਹੈ। ਮਹਾਰਾਜ ਦੇ ਸ਼ਬਦ ਨੇ ਕਬੀਰ ਰਹਿ ਨਾਇਰ ਵਿਛੋੜਿਆ, ਰਹਿ ਨਾਇਰ ਦਾ ਇੱਥੇ ਰਤਨਾ ਦੀ ਖਾਨ ਸਮੁੰਦਰ। ਕਬੀਰ ਰਹਿ ਨਾਇਰ ਵਿਛੋੜਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾੜੀ ਦੇਸੈ ਉਗਵਤ ਸੂਰ। ਜਦੋਂ ਸੂਰਜ ਨਿਕਲਿਆ ਤੈਨੂੰ ਢਾਹਾਂ ਮਾਰ ਕੇ ਰੋਣਾ ਪਏਗਾ। ਸੰਖ ਵੀ ਸਮੁੰਦਰ ਤੋਂ ਵਿਛੜ ਜਾਏ ਉਹਦੇ ਪੱਲੇ ਰੋਣਾ ਪੈਂਦਾ ਹੈ। ਮਹਾਰਾਜ ਨੇ ਦੂਸਰਾ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਚ, ਕਿਤੇ ਮਾਰੂ ਥਲ ਚ ਹੋਵੇ ਅੱਕ ਦਾ ਭੇਡਾ। ਹੁਣ ਅੱਕ ਜਿੰਨੀ ਗਰਮੀ ਜ਼ਿਆਦਾ ਪੈਂਦੀ ਏ ਅੱਕ ਓਨਾ ਪੱਲਰਦਾ ਹੈ, ਤੇ ਜਿੰਨਾ ਸੌਣ ਵਸਦਾ ਓਨਾ ਸੜਦਾ ਹੈ। ਇਹਨੂੰ ਮਨਮੁੱਖ ਨਾਲ ਵੀ ਤੁਲਨਾ ਦਿੱਤੀ ਨਾ ਭਾਈ ਸਾਹਿਬ ਨੇ, ਕਹਿੰਦੇ ਜਿੰਨੀ ਵਾਸ਼ਨਾ ਦੀ ਤਪਿਸ਼ ਪੈਂਦੀ ਏ ਮਨਮੁੱਖ ਖੇੜੇ ਵਿੱਚ ਆਉਂਦਾ, ਜਦੋਂ ਨਾਮ ਦੇ ਛੱਟੇ ਪੈਂਦੇ ਨੇ ਅੰਦਰ ਚੁਲਸ ਜਾਂਦਾ ਹੈ। ਉੱਥੇ ਕਹਿੰਦੇ ਨੇ ਜਦੋਂ ਉਹਦਾ ਪੇਡਾ ਅੱਕ ਦਾ ਉਹਦਾ ਫਲ ਟੁੱਟਦਾ ਅੰਜ ਲੱਗਦਾ ਜਿਵੇਂ ਅੰਬ ਹੈ, ਪਰ ਜਦੋਂ ਟੁੱਟਦਾ ਉਹਦੇ ਉੱਪਰ ਵਾਲਾ ਛਿਲਕਾ ਪਾਟਦਾ, ਵਿੱਚੋਂ ਨਿੱਕੇ ਨਿੱਕੇ ਤੂੰਬੇ ਨਿਕਲਦੇ ਆ ਰੂਹ ਦੇ, ਇੱਕ ਫਲ ਵਿੱਚੋਂ ਪਤਾ ਨੀ ਕਿੰਨੇ ਕੁ ਨਿਕਲ ਜਾਂਦੇ ਆ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਵੀ ਵਿਛੋੜੇ ਕਰਕੇ ਵਿਚਾਰੇ ਭਟਕਦੇ ਪਏ ਆ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤੇ ਹੈ ਖੱਖੜੀਆਂ ਸੁਹਾਵੀਆਂ, ਜਨਮ ਜਨਮ ਕਾ ਵਿਛੁੜਿਆ ਹਰ ਸੱਜਣ ਮੇਲੋ ਸੈਣ, ਜੋ ਜੀ ਹਰ ਤੇ ਵਿਛੁੜੇ ਸੇ ਸੁੱਖ ਨਾ ਵਸਣ ਭੈਣ। ਭਾਵੇਂ ਉਦਾਹਰਣੀ ਬਾਹਰ ਦਿਖੇ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹ ਵਿਛੋੜਾ ਧਨੀ ਸੋ ਨਾਨਕ ਸਹਿ ਸਹਿ ਗੰਠ। ਹਜ਼ਾਰਾਂ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਤੂੰਬੇ ਜੇ ਬਣ ਗਏ ਜਿਹੜੇ ਸੱਚ ਮੁੱਚ ਆਪਣੇ ਉਸ ਨਾਲੋਂ ਵਿਛੜ ਗਏ। ਹਜ਼ੂਰ ਨੇ ਫਿਰ ਇੱਥੇ ਤਰਲਾ ਮਾਰਿਆ ਇੱਕ, ਹਰ ਪਿਰ ਬਿਨ ਚੈਨ ਨਾ ਪਾਈਏ, ਪਰਮਾਤਮਾ ਪਤੀ ਤੋਂ ਬਿਨਾਂ ਅੰਦਰ ਨੂੰ ਚੈਨ ਨਹੀਂ, ਅੰਦਰ ਨੂੰ ਸੁੱਖ ਨਹੀਂ, ਖੋਜ ਡਿੱਠੇ ਸਭ ਗੈਣ। ਮਹਾਰਾਜ ਕਹਿੰਦੇ ਮੈਂ ਆਕਾਸ਼ ਵੀ ਸਾਰੀ ਸਪੇਸ ਜੋ ਕੁਝ ਕਹਿ ਉਹਨੂੰ ਖੋਜ ਕੇ ਦੇਖ ਲਿਆ, ਪਰਮਾਤਮਾ ਤੋਂ ਬਿਨਾਂ ਚੈਨ ਕੋਈ ਨਹੀਂ ਮਿਲਦਾ ਪਿਆ। ਆਪ ਕਮਾਣੇ ਵਿਛੜੀ ਦੋਸ਼ ਨਾ ਕਾ ਹੁੰਦੇ, ਇਸ ਨੂੰ ਬੇਨਤੀ ਨੂੰ ਆਪ ਕਮਾਣੇ ਦਰਤੇ, ਮੈਂ ਆਪਣੀ ਕੰਮਾਂ ਕਰਕੇ ਤੇਰੇ ਤੋਂ ਵਿਛੜ ਗਈ, ਮੈਂ ਆਪਣੀ ਖੋਂਦ ਕਾਇਮ ਕਰ ਲਈ, ਦੋਸ਼ ਨਾ ਕਾਹੂ ਦੇਣ, ਮੈਂ ਕਿਸੇ ਨੂੰ ਦੋਸ਼ ਕਿਉਂ ਦਿਆਂ, ਕਿਉਂਕਿ ਮੇਰਾ ਆਪਣਾ ਹੀ ਦੋਸ਼, ਇਸ ਨੂੰ ਸੁਣਿਓ ਬੇਨਤੀ। ਜਦੋਂ ਬਿਰਹਾ ਦੇ ਵਿੱਚ ਅੰਦਰ ਵਾਲਾ ਪੁਕਾਰਦਾ ਹੈ ਤੇ ਉਸ ਵਿੱਚ ਕਦੀ ਉਹ ਸ਼ਬਦ ਨਹੀਂ ਵਰਦਾ ਪਰਮਾਤਮਾ ਤੇਰਾ ਦੋਸ਼, ਸਭ ਤੋਂ ਪਹਿਲਾਂ ਉਹ ਆਪਣਾ ਦੋਸ਼ ਮੰਨਣ ਲੱਗ ਦਿੰਦਾ, ਪਰਮਾਤਮਾ ਜੀ ਤੇਰਾ ਦੋਸ਼ ਕੋਈ ਨਹੀਂ, ਅਸੀਂ ਆਪਣੇ ਕਰਮ ਕਰਕੇ ਤੇਰੇ ਤੋਂ ਵਿਛੜ ਗਏ ਹਾਂ, ਹੁਣ ਕਿਰਪਾ ਕਰ, ਸਾਨੂੰ ਕਰਮਾਂ ਨੇ ਨਹੀਂ ਮਿਲਾ ਸਕਣਾ, ਤੇਰੀ ਕਿਰਪਾ ਨੇ ਮਿਲਾ ਸਕਣਾ। ਇਸ ਬੇਨਤੀ ਕਿ ਆਪਣੇ ਕਰਕੇ ਅਸੀਂ ਵਿਛੜੇ ਹਾਂ, ਜਿਵੇਂ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਾਂ ਬਾਰਾਂ ਮਾਹ ਦੇ ਅੰਦਰ ਮਹਾਰਾਜ ਨੇ ਪਹਿਲੇ ਪਦੇ ਚ ਹੀ ਕਿਹਾ ਕਿਰਤ ਕਰਮ ਕੇ ਵਿਛੜੇ, ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ, ਸਭ ਤੋਂ ਪਹਿਲਾਂ ਆਪਣੇ ਉੱਤੇ ਦੋਸ਼ ਲੈ ਲਿਆ
ਵੀ ਮੈਂ ਆਪਣੇ ਕਰਮਾਂ ਕਰਕੇ ਵਿਛੜਿਆ, ਤੂੰ ਤਾਂ ਨਹੀਂ ਵਿਛੋੜਿਆ, ਹਾਲਾਂ ਮੈਂ ਬੇਨਤੀ ਚ ਕਿਹਾ ਹੁਕਮ ਵਿੱਚ ਹੀ ਸਾਰੀ ਖੇਡ ਵਾਪਰੀ। ਪਰ ਇੱਥੇ ਜਗਿਆਸੂ ਜਿਹੜਾ ਉਹ ਤਰਲੇ ਮਾਰਦਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ਼ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਤੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਂ ਕੋ ਮਿਲਾਵਤੀ ਉਪਜੈ ਨਾਹੀ ਦਾਮ, ਹਰ ਨਾ ਮਿਲੀਏ ਸਾਜਨੈ ਕਤ ਪਾਈਏ ਵਿਸ਼ਰਾਮ, ਸਰਬ ਸ਼ਿੰਗਾਲ ਤੰਬੋ ਰਸ ਸਨ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ, ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ਼ਕਾ ਨਿਹਚਲ ਤਾਮ। ਥੋੜੇ ਜੇ ਦੇ ਅਰਧ ਦੇਖ, ਇਹ ਬਾਰਾਂ ਮਾਹ ਦਾ ਪਹਿਲਾ ਪਦਾ ਹੈ। ਮਹਾਰਾਜ ਕਹਿੰਦੇ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਤੇ ਸਾਡੀ ਹਾਲਤ ਉਹ ਹੋ ਗਈ ਉਸ ਗਾਂ ਦੀ ਤਰ੍ਹਾਂ ਜਿਹੜੀ ਦੁੱਧ ਨਹੀਂ ਦਿੰਦੀ ਕਿਸੇ ਕੰਮ ਨਹੀਂ ਆਉਂਦੀ ਪਈ, ਸਾਡੀ ਹਾਲਤ ਉਸ ਫਸਲ ਦੀ ਤਰ੍ਹਾਂ ਬੇਲ ਦੀ ਤਰ੍ਹਾਂ ਪੇਡੇ ਦੀ ਤਰ੍ਹਾਂ ਹੋ ਗਈ ਕਿ ਜਿਹੜੀ ਪਾਣੀ ਤੋਂ ਬਿਨਾਂ ਫਲਾਂ ਵਿੱਚ ਰਸ ਨਹੀਂ ਭਰਿੰਦਾ ਪਿਆ। ਸਾਰੇ ਦੁਨੀਆਂ ਦੇ ਸੁੱਖ ਕੋਲ ਨੇ, ਸ਼ਿੰਗਾਰ ਕੋਲ ਨੇ, ਪਰ ਸੱਚ ਇਵੇਂ ਸ਼ਹਿਰ ਵੀ ਬਲਦੇ ਹੋਏ ਭੱਟ ਦਿਸਦੇ ਨੇ, ਪਾਏ ਹੋਏ ਸਰੀਰ ਉੱਤੇ ਗਹਿਣੇ ਕੱਪੜੇ ਵੀ ਅੱਗ ਦੀਆਂ ਲਪਟਾਂ ਦਿਸਦੀਆਂ ਨੇ। ਇੱਕ ਕਿਰਪਾ ਕਰ, ਤੂੰ ਮਿਹਰ ਕਰਕੇ ਆਪਣਾ ਨਾਮ ਦੇ ਦੇ, ਤੇਰੇ ਨਾਮ ਤੋਂ ਬਿਨਾਂ ਤੇਰਾ ਧਾਮ ਕੋਈ ਨਹੀਂ ਲੱਭਣਾ। ਮੈਂ ਬੇਨਤੀ ਕਰਾਂਗਾ ਪਛਤਾਵਾ ਸੱਚੀ ਏਵੇ ਕਿ ਜਿਉਂਦੇ ਜੀ ਇਹ ਪਛਤਾਵਾ ਕਿ ਪਰਮਾਤਮਾ ਅਸੀਂ ਆਪਣੇ ਕਰਕੇ ਵਿਛੜ ਗਏ, ਤੇਰਾ ਕੋਈ ਦੋਸ਼ ਨਹੀਂ, ਸੱਚਮੁੱਚ ਤੇਰਾ ਕੋਈ ਕਸੂਰ ਨਹੀਂ। ਜਦੋਂ ਪਛਤਾਵਾ ਕਿਤੇ ਅੰਦਰ ਆ ਜਾਏ, ਮੈਨੂੰ ਯਾਦ ਹੈ ਕਿ ਬੜੇ ਪਿਆਰੇ ਬਚਨ ਕਿ ਅਸਲ ਚ ਜਦੋਂ ਪਛਤਾਵੇ ਦਾ ਅਥਰੂ ਕਿਤੇ ਵੀ ਨਿਕਲਦਾ ਹੈ ਕਿ ਪਰਮਾਤਮਾ ਸੱਚੀ ਮੁੱਚੀ ਮੈਂ ਗੁਨਾਹਗਾਰ ਹਾਂ, ਆਪਣੇ ਕਰਮ ਕਰਤੂਤ ਕਰਕੇ ਮੈਂ ਵਿਛੜ ਗਿਆ, ਗੁਰਮੁਖ ਉਹ ਪਛਤਾਵੇ ਦਾ ਅਥਰੂ ਰੱਬ ਦੇ ਘਰ ਦੇ ਦਰਵਾਜ਼ੇ ਨੂੰ ਧੋ ਦਿੰਦਾ ਹੈ। ਇਕਬਾਲ ਨੇ ਇੱਕ ਗੱਲ ਬੜੀ ਪਿਆਰੀ ਕਹੀ ਸੀ, ਉਹ ਕਹਿੰਦਾ ਫਿਰ ਸ਼ਾਨੀ ਕਰੀਮੀ ਕੇ ਹੌਂਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਕੇ ਗੁਨਾਹਗਾਰ ਹੂੰ ਮੈਂ। ਸ਼ਾਨੀ ਕਰੀਮੀ ਦਾ ਅਰਥ ਹੈ ਪਰਮਾਤਮਾ। ਫਿਰ ਸ਼ਾਨੀ ਕਰੀਮੀ ਕੇ ਹੌਂਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਕੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੀ ਕਰੀਮੀ ਨੇ ਲੈ ਲਿਆ ਬੋਸਾ, ਕਹਾ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਸੱਚਮੁੱਚ ਜਿਹੜੇ ਹੱਥ ਜੋੜੇ ਸਨ ਕਿ ਪਰਮਾਤਮਾ ਮੈਂ ਆਪਣੇ ਮੇਰੇ ਦੋਸ਼ ਨੇ, ਮੇਰੇ ਕਰਮ ਨੇ, ਕਹਿੰਦੇ ਨੇ ਪਰਮਾਤਮਾ ਨੇ ਉਹਨਾਂ ਹੱਥਾਂ ਨੂੰ ਆਪਣੇ ਮੂੰਹ ਨਾਲ ਚੁੰਮਣਾ ਸ਼ੁਰੂ ਕਰ ਦਿੱਤਾ ਜਿਹੜੇ ਪਛਤਾਵੇ ਦੇ ਹੱਥ ਜੋੜੇ ਸਨ। ਫਿਰ ਸ਼ਾਨੀ ਕਰੀਮੀ ਕੇ ਹੌਂਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੀ ਕਰੀਮੀ ਨੇ ਲੈ ਲਿਆ ਬੋਸਾ, ਕਹਾ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਅਗਲੇ ਬਚਨ ਨੇ ਮੋਤੀ ਸਮਝ ਕਰ ਚੁਣ ਲਈਏ ਸ਼ਾਨੇ ਕਰੀਮੀ ਨੇ, ਮੋਤੀ ਸਮਝ ਕਰ ਚੁਣ ਲਈਏ ਸ਼ਾਨੇ ਕਰੀਮੀ ਨੇ, ਕਤਰੇ ਜੋ ਥੇ ਮੇਰੇ ਅਰਕੇ ਇਨਫਾਲ ਕੇ, ਮੇਰੇ ਜੁੜੇ ਹੋਏ ਹੱਥਾਂ ਨੂੰ ਚੁੰਮਣ ਲੱਗ ਪਿਆ ਤੇ ਮੇਰੀਆਂ ਅੱਖਾਂ ਚੋਂ ਜਿਹੜਾ ਪਾਣੀ ਨਿਕਲਣ ਲੱਗਾ। ਇੱਕੋ ਦਮ ਕਹਿੰਦਾ ਇਹ ਅੱਖਾਂ ਦਾ ਪਾਣੀ ਧਰਤੀ ਤੇ ਨਾ ਡਿੱਗਣ ਦੇਈ, ਮੁੱਦਤ ਬਾਅਦ ਕਿਸੇ ਅੰਦਰੋਂ ਨਿਕਲਦਾ, ਇਹ ਪਾਣੀ ਨੀ ਤੇਰੇ ਪਛਤਾਵੇ ਦੇ ਕੀਮਤੀ ਮੋਤੀ ਨੇ, ਰੱਬ ਨੇ ਆਪਣੇ ਹੱਥਾਂ ਚ ਰੱਖ ਲਏ। ਮੈਂ ਬੇਨਤੀ ਕਰਾਂਗਾ ਕਿ ਵਿਛੋੜੇ ਲਈ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਇੱਥੇ ਕਮਾਲ ਕਰ ਦਿੱਤੀ ਕਿ ਵਿਛੋੜੇ ਦਾ ਸਾਰਾ ਦੋਸ਼ ਆਪਣੇ ਤੇ ਲੈ ਲਿਆ। ਸਭ ਅਵਗੁਣ, ਮੈਂ ਗੁਣ ਨੀ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ, ਆਪਣਾ ਗੁਨਾਹ ਮੰਨਿਆ ਕਿ ਆਪ ਕਮਾਣੇ ਵਿਛੜੀ, ਮੈਂ ਆਪਣੇ ਕਰਮਾਂ ਕਰਕੇ ਵਿਛੜ ਗਿਆ। ਮੈਂ ਬੇਨਤੀ ਕਰਾਂ ਕਿ ਮਹਾਰਾਜ ਇੱਥੇ ਸ਼ਬਦ ਵਰਦੇ ਆ, ਸਾਰੀ ਧਰਤੀ ਨੂੰ ਵੇਖਿਆ ਪਰ ਉਹ ਤੋਂ ਬਿਨਾਂ ਚੈਨ ਨਹੀਂ, ਆਪਣੇ ਕਰਮਾਂ ਨੇ ਸਾਨੂੰ ਵਿਛੋੜ ਦਿੱਤਾ ਹੈ। ਇਹੀ ਗੱਲ ਦਾਸ ਨੇ ਇੱਕ ਵਾਰ ਮੁਕਤਸਰ ਟੁੱਟੀ ਗੰਢੀ ਸਥਾਨ ਤੇ ਕਥਾ ਕਰਦਿਆਂ, ਕੁਦਰਤੀ ਤੌਰ ਤੇ ਸ਼ਾਮ ਨੂੰ ਵੇਲਾ ਸੀ ਉੱਥੇ ਕਥਾ ਦੇ, ਮੈਂ ਬੇਨਤੀ ਕੀਤੀ ਇਹ ਉਹੀ ਥਾਂ ਜਿੱਥੇ ਭਾਈ ਮਾਹ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਗੋਦ ਵਿੱਚ ਲਿਆ ਸੀ। ਅਸੀਂ ਸਾਰੇ ਇਤਿਹਾਸ ਸੁਣਾਉਂਦੇ ਜੀ, ਹਰ ਸਾਲ ਸੁਣਾਉਂਦੇ ਹਾਂ ਕਿ ਮਹਾਰਾਜ ਆਨੰਦਪੁਰ ਸਾਹਿਬ ਤੋਂ ਨਿਕਲੇ, ਚਮਕੌਰ ਚ ਗਏ, ਸਰਹੰਦ ਛੋਟੇ ਲਾਲ ਸ਼ਹੀਦ ਹੋਏ। ਸਾਰੇ ਸੁਣਾਉਂਦੇ ਹਾਂ ਕਿ ਮਹਾਰਾਜ ਜੀ ਨੇ ਪੁੱਤਰਾਂ ਦੀ ਸ਼ਹਾਦਤ ਸੁਣ ਕੇ ਅੱਖਾਂ ਚ ਪਾਣੀ ਨਹੀਂ ਭਰਿਆ, ਪਰ ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਭਾਈ ਮਾਹ ਸਿੰਘ ਜੀ ਨੂੰ ਗੋਦ ਵਿੱਚ ਲਿਆ, ਉਰੂ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ ਵਿੱਚ ਨੀਰ ਸੀ। ਇਹ ਸਾਰੀ ਅਸੀਂ ਕਹਿੰਦੇ, ਪੁੱਤਰਾਂ ਕੋਲ ਨਹੀਂ ਸੀ ਪਰ ਉਦੋਂ ਅੱਖਾਂ ਚ ਨੀਰ ਸੀ, ਤੇ ਮਹਾਰਾਜ ਜੀ ਨੇ ਆਪਣੇ ਰੁਮਾਲ ਨਾਲ ਉਹਨਾਂ ਦਾ ਮੁੱਖ ਸਾਫ਼ ਕੀਤਾ, ਪਾਣੀ ਦੀਆਂ ਬੂੰਦਾਂ ਮੂੰਹ ਚ ਪਾਈਆਂ ਤੇ ਇਹ ਸ਼ਬਦ ਕਹਿ ਸਨ, ਮਹਾਂ ਸਿੰਘ ਜੀ ਦੇ ਨੇਤਰ ਖੁੱਲੇ ਤੇ ਕਹਿਓ ਨੇ ਕੁਛ ਮੰਗ। ਉੱਥੇ ਸ਼ਬਦ ਗੁਰਮੁਖ ਪਿਆਰੇ ਪੂਰਨ ਸਿੰਘ ਲਿਖਦੇ ਆ ਕਿ ਜੁੜੇ ਹੋਏ ਹੱਥ, ਕੰਬਦੇ ਹੋਏ ਬੁੱਲ,
ਉਹ ਆਵਾਜ਼ ਗਲੇ ਚੋਂ ਨਹੀਂ ਸੀ, ਉਹ ਸੱਚਮੁੱਚ ਧੁਰ ਅੰਤਰ ਆਤਮੇ ਤੋਂ ਆਵਾਜ਼ ਸੀ। ਉਸ ਆਵਾਜ਼ ਨੇ ਕਿਹਾ, ਦਾਤਾ ਨਲਾਇਕ ਪੁੱਤਰ ਸਾਂ, ਸਾਨੂੰ ਅੱਜ ਬਖਸ਼ ਦੇ। ਅਸੀਂ ਨਲਾਇਕੀ ਕਰ ਗਏ, ਅਸੀਂ ਭੁੱਲ ਗਏ। ਉੱਥੇ ਸ਼ਬਦ ਵਰਤਿਆ, ਤੂੰ ਜੋ ਮੰਗੇਗਾ, ਜੋ ਕੁਛ ਮੰਗੇਗਾ, ਕਹਿੰਦੇ ਨੇ ਬਸ ਇੱਕ ਕਿਰਪਾ ਕਰੋ, ਮੈਂ ਸਵਾਸ ਛੱਡ ਜਾਣੇ ਨੇ। ਮਹਾਰਾਜ ਫਿਰ ਕਹਿੰਦਾ ਕੁਛ ਮੰਗ। ਕਹਿੰਦਾ ਕੀ ਮੰਗਾਂ, ਜਦਾ ਅੰਤਲਾ ਸਮਾਂ ਕਲਗੀ ਧਰ ਦੀ ਝੋਲੀ ਵੀ ਚੁਬੇ ਨੇ, ਹੋਰ ਕੀ ਮੰਗਣਾ ਹੈ। ਅਸੀਂ ਮਰਨ ਤੋਂ ਬਾਅਦ ਮੰਗਦੇ ਹਾਂ, ਗੁਰੂ ਜੀ ਚਰਨਾਂ ਚ ਥਾਂ ਦੇਈ, ਮੈਂ ਤਾਂ ਸਵਾਸ ਛੱਡਣ ਲੱਗਾ, ਤੁਸੀਂ ਆਪਣੀ ਝੋਲੀ ਚ ਥਾਂ ਦਿੱਤੀ। ਤੇ ਕਈ ਵਾਰੀ ਮੈਂ ਬੇਨਤੀ ਕਰਨਾ ਹੁੰਦਾ, ਕਦੀ ਵੀ ਕੁਛ ਸਟੇਜ ਤੇ ਬੋਲੇ, ਭਾਈ ਮਹਾਂ ਸਿੰਘ ਜੀ ਕਦੀ ਵੀ ਰਾਗੀ, ਭਾਈ ਪ੍ਰਚਾਰਕ, ਢਾਡੀ, ਕੋਈ ਵੀ ਸ਼ਬਦਾਵਲੀ ਅਪਮਾਨਜਨਕ ਨਾ ਵਰਤਿਓ। ਕਿਉਂ, ਚਲੇ ਗਏ ਸਨ, ਵਾਪਸ ਆ ਗਏ, ਪਰ ਉੱਥੇ ਮਹਾਰਾਜ ਜੀ ਨੇ ਦੇਖੋ ਪੁੱਤਰਾਂ ਦੀ ਲਾਸ਼ ਕੋਲ ਲੰਘੇ, ਬਾਬਾ ਅਜੀਤ ਸਿੰਘ ਦਾ ਸੰਸਕਾਰ ਕੀਤਾ, ਬਾਬਾ ਜੁਝਾਰ ਸਿੰਘ ਜੀ ਦਾ ਕੀਤਾ, ਪੁੱਤਰਾਂ ਦੀ ਲਾਸ਼ ਕੋਲੋਂ ਲੰਘੇ। ਪਰ ਮਹਾਂ ਸਿੰਘ ਕਿੰਨਾ ਖੁਸ਼ਕਿਸਮਤ ਹੈ ਜਿਹਦਾ ਅੰਤਲਾ ਸਵਾਸ ਗੁਰੂ ਗੋਬਿੰਦ ਸਿੰਘ ਦੀ ਝੋਲੀ ਚ ਨਿਕਲ ਰਿਹਾ ਹੈ। ਪਰ ਕਹਿੰਦਾ, ਦਾਤਾ ਹੁਣ ਕੀ ਮੰਗਾ, ਬਿਨਾਂ ਮੰਗਣ ਤੋਂ ਝੋਲੀ ਦੇ ਦਿੱਤੀ, ਇੱਕ ਕਿਰਪਾ ਕਰੋ, ਜਿਸ ਕਾਗਜ਼ ਉੱਤੇ ਲਿਖਿਆ ਹੈ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਮਰਨ ਤੋਂ ਪਹਿਲਾਂ ਉਸ ਕਾਗਜ਼ ਦੇ ਟੁਕੜੇ ਟੁਕੜੇ ਕਰ ਦਿਓ। ਮੰਨ ਲਿਆ ਨਾ ਵੀ ਅਸੀਂ ਗਲਤੀ ਕੀਤੀ, ਇਹਦੇ ਟੁਕੜੇ ਟੁਕੜੇ ਕਰ ਦਿਓ। ਉੱਥੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਭਾਵੇਂ ਕਿਸੇ ਇਤਿਹਾਸਕਾਰ ਨੇ ਲਿਖਿਆ, ਪਰ ਇੱਕ ਬੜੀ ਪਵਿੱਤਰ ਆਤਮਾ ਅਨੁਭਵੀ ਗੁਰਮੁਖ ਕਹਿੰਦੇ ਸਨ, ਮਹਾਰਾਜ ਨੇ ਅੱਖਾਂ ਚੋਂ ਪਾਣੀ ਨਿਕਲ ਆਇਆ, ਭਾਈ ਮਾਂ ਸਿੰਘ ਦੇ ਮੱਥੇ ਤੇ ਡਿੱਗੀਆਂ ਉਹ ਗਰਮ ਪਾਣੀ ਦੇ ਆਂਸੂ, ਤੇ ਮਹਾਰਾਜ ਜੀ ਨੇ ਸੀਨੇ ਨਾਲ ਲਾ ਕੇ, ਟੁੱਟੀ ਕਦੋਂ ਸੀ? ਕਹਿੰਦੇ ਮਹਾਰਾਜ ਟੁੱਟੀ ਸੀ ਜੀ। ਸਤਿਗੁਰੂ ਕਹਿੰਦੇ ਟੁੱਟੀ ਨਹੀਂ, ਕਾਗਜ਼ ਦਾ ਟੁਕੜਾ ਦਿਖਾ ਕੇ ਕਹਿੰਦੇ ਆ, ਲੇਖੋ ਦਸਤਖਤ ਤੁਹਾਡੇ ਨੇ, ਪਰ ਮੇਰੇ ਦਸਤਖਤਾਂ ਨਹੀਂ ਹੈਗੇ ਨਾ, ਤੁਹਾਡੇ ਬੰਦੇ ਲਿਖ ਕੇ ਗਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮੈਂ ਤੇ ਥੱਲੇ ਇਬਾਰਤ ਨਹੀਂ ਪਾਈ ਕਿ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ। ਟੁੱਟਦੀ ਉਦੋਂ ਵੀ ਜਦੋਂ ਦਵੱਲੀ ਲਿਖਿਆ ਜਾਂਦਾ, ਮੈਂ ਤਾਂ ਲਿਖੀ ਨੀ, ਮੈਨੂੰ ਪਤਾ ਸੀ ਤੁਸੀਂ ਮੇਰੇ ਵਾਪਸ ਜ਼ਰੂਰ ਆਓਗੇ। ਮੇਰੀ ਇੱਕ ਬੇਨਤੀ ਹੈ ਜੀ, ਆਪਣੇ ਕਰਮ, ਇਹ ਸਿਰਫ ਇੱਕ ਉਦਾਹਰਨ ਬਾਹਰ ਦੀ ਲਈ ਹੈ, ਉਦਾਹਰਨ ਤਾਂ ਇੱਥੇ ਜੀਵ ਆਤਮਾ ਦੀ ਹੈ, ਕਿ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ, ਤੂੰ ਕਿਰਪਾ ਕਰ। ਮਹਾਰਾਜ ਸ਼ਬਦ ਵਰਤ ਰਿਹਾ, ਆਪ ਕਮਾਣੇ ਵਿਛੜੀ, ਦੋਸ਼ ਨਾ ਕਾਹੂ ਦੇਣ, ਮੈਂ ਕਿਸੇ ਨੂੰ ਦੋਸ਼ ਕਿਉਂ ਦਿਆਂ। ਹੁਣ ਅੱਗੇ ਬਚਨੇ, ਕਰ ਕਿਰਪਾ ਪ੍ਰਭ ਰਾਖ ਲੇਹੋ, ਪਰਮਾਤਮਾ ਕਰਮ ਸਾਡੇ ਨੂੰ ਕਿਰਪਾ ਕਰਦੇ। ਮਹਾਰਾਜ ਹੋਰ ਨਾ ਹੀ ਕਰਨ ਕਰੇਣ, ਸ਼ਬਦ ਸੁਣਿਓ, ਹੁਣ ਮੈਂ ਕਿੱਥੇ ਜਾ ਕੇ ਤਰਲਾ ਮਾਰਾਂ, ਕੋਈ ਵੀ ਮੇਰੇ ਕੋਲ ਹੀਲਾ ਵਸੀਲਾ ਰਿਹਾ ਹੀ ਨਹੀਂ, ਨਾ ਹੀ ਕਰਨ ਕਰੇਣ, ਮੈਂ ਕੀ ਕਰ ਕਰਕੇ ਤੈਨੂੰ ਦੱਸਾਂ, ਤੂੰ ਕਿਰਪਾ ਕਰ, ਦੋਸ਼ ਸਾਡੇ ਚ ਸਾਨੂੰ ਬਖਸ਼ ਦੇ, ਕਿਰਪਾ ਕਰ। ਮੈਂ ਬੇਨਤੀ ਕਰਾਂ, ਫਿਰ ਇੱਕ ਤਰਲਾ ਹੈ, ਜਿਵੇਂ ਮਹਾਰਾਜ ਨੇ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਏਹੀ, ਜਾਂ ਕਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ ਤੁਮ ਸਮਸਰ ਨਾਹੀ, ਦਇਆਲ ਮੋਇ ਸਮਸਰ ਪਾਪੀ। ਇਸ ਘਟਨਾ ਨੂੰ ਆ ਜਿਹੜੀ ਇੱਕ ਅਰਦਾਸ ਹੈ ਜੀ, ਅਸੀਂ ਵਿਛੜ ਗਏ, ਸਾਨੂੰ ਮੇਲ ਲੈ, ਇਹ ਗੁਰਮੁਖੋ ਸੱਚੀ ਮੁੱਚੀ ਲਫ਼ਜ਼ੀ ਨਹੀਂ, ਸਿਮਰਨ ਵਿੱਚ, ਬਾਣੀ ਵਿੱਚ, ਤੇ ਖਾਸ ਕਰਕੇ ਮੈਨੂੰ ਯਾਦ ਹੈ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਉਹ ਬੜੇ ਉੱਚੀਆਂ ਆਤਮਾਵਾਂ ਸਨ, ਪਵਿੱਤਰ ਜੀਵਨ ਵਾਲੇ। ਉਹ ਤਾਂ ਇੱਥੋਂ ਤੱਕ ਕਹਿੰਦੇ ਸਨ, ਸਹਿਜ ਪਾਠ ਕਰਦਿਆਂ ਜਦੋਂ ਐਸਾ ਸ਼ਬਦ ਆ ਜਾਂਦਾ ਸੀ ਨਾ ਜੀ, ਤੇ ਉਹ ਕਿੰਨੇ ਕਿੰਨੇ ਘੰਟੇ ਇਸ ਸ਼ਬਦ ਦੀ ਤੁੱਕ ਨੂੰ ਲੈ ਕੇ ਬੋਲੀ ਜਾਂਦੇ ਸਨ। ਜੇ ਪੁੱਛਣਾ ਜੀ ਕਿਉਂ, ਕਹਿੰਦੇ ਸਨ ਸਾਨੂੰ ਅਰਦਾਸ ਕਰਨ ਦਾ ਵੱਲ ਕੋਈ ਨਹੀਂ ਹੁੰਦਾ, ਸਾਡੇ ਕੋਲ ਸ਼ਬਦ ਕੋਈ ਨਹੀਂ, ਗੁਰੂ ਨੇ ਤਾਂ ਕੀਤੀ ਕੀਤੀ ਕਰਾਈ ਅਰਦਾਸ ਲਿਖ ਦਿੱਤੀ ਏ, ਅਸੀਂ ਗੁਰੂ ਦੀ ਅਰਦਾਸ ਰਾਹੀਂ ਆਪਣੇ ਅੰਦਰ ਦੀ ਵੇਦਨਾ ਦੱਸਣ ਲੱਗੇਗਾ। ਸ਼ਬਦ ਉਹੀ ਚੁਣਦੇ ਸਨ, ਤੁੱਕ ਉਹੀ ਲੈਣੀ। ਇੱਥੇ ਭਾਈ ਸਾਹਿਬ ਵੀਰ ਸਿੰਘ ਦਾ ਇੱਕ ਬਚਨ ਹੈ, ਚਲੋ ਉਹਨਾਂ ਦੀ ਰਚਨਾ ਮੈਂ ਹਰ ਵਾਰੀ, ਕਿਉਂਕਿ ਸਾਰੇ ਵਿਦਵਾਨਾਂ ਨੂੰ ਆਪਾਂ ਪੜ੍ਹਨੇ ਜਿੰਨੀ ਕੁ ਰੱਬ ਨੇ ਸੋਝੀ ਦਿੱਤੀ, ਪਰ ਉਹ ਇੱਕ ਐਸੇ ਵਿਦਵਾਨ ਨੇ ਗੁਰਮੁਖ, ਇਹ ਨਹੀਂ ਵੀ ਸਾਰੇ ਉਹਨਾਂ ਨੂੰ ਚੰਗਾ ਸਮਝਦੇ ਆ, ਨਹੀਂ ਸਮਝਦੇ, ਨਿੰਦਿਆ ਵੀ ਉਹਨਾਂ ਦੀ ਬਹੁਤ ਹੁੰਦੀ, ਜਾਣ ਤੋਂ ਬਾਅਦ ਵੀ ਲੋਕੀ ਬਹੁਤ ਕੁਛ ਉਹਨਾਂ ਨੂੰ ਕਹਿੰਦੇ। ਪਰ ਇੱਕ ਮੈਂ ਬੇਨਤੀ ਕਰਨਾ ਹੁੰਦਾ ਕਿ ਭਾਈ ਸਾਹਿਬ ਜੀ ਦੀ ਕੋਈ ਰਚਨਾ ਕਿਸੋਂ ਵੀ ਤੁਸੀਂ ਖੋਲ ਕੇ, ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਰਾਣਾ ਸੂਰਜ ਸਿੰਘ, ਚਲੋ ਮਾਂ ਕਾਵ ਹੈ, ਬਾਬਾ ਨੋਦ ਸਿੰਘ ਜੀ, ਸੰਤ ਬਿਮਲਾ ਸਿੰਘ ਜੀ, ਪਰਸੰਗਲੀਆਂ ਜਾਂ ਪਿਆਰੇ ਜੀਓ, ਇਹ ਤਿਵਾੜੀ ਨੇ ਛਾਪੀ ਸੀ, ਪੰਜਾਬ ਯੂਨੀਵਰਸਿਟੀ ਨੇ,
ਤੁਸੀਂ ਕੋਈ ਦੋ ਪੰਨੇ ਇਕਾਂਤ ਚ ਬਹਿ ਕੇ ਪੜ੍ਹ ਲਓ, ਤੁਹਾਡਾ ਦਿਲ ਕਰੇਗਾ ਹੁਣ ਕਿਤਾਬ ਬੰਦ ਕਰਕੇ ਆਪਾਂ ਸਿਮਰਨ ਕਰ ਲਈ। ਉਹਨਾਂ ਦੀ ਲਿਖਤ ਚ ਇਹ ਕੁਛ ਹੈ, ਉਹਨਾਂ ਦੀ ਇੱਕ ਅਰਦਾਸ ਹੈ, ਇਹਦੇ ਨਾਲ ਮਿਲਦੀ ਮੈਂ ਤਾਂ ਲਈ ਹੈ ਕਿ ਮਾਲਕ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ, ਕਰ ਕਿਰਪਾ ਪ੍ਰਭ ਰਾਖ ਲਿਓ, ਹੋਰ ਨਾ ਹੀ ਕਰਨ ਕਰੇਣ। ਕੁਝ ਕਰਨ ਵਾਲਾ ਸਾਡੇ ਕੋਲ ਰਿਹਾ ਹੀ ਨੀ, ਆਹ ਕੀ ਨੀ ਸੀ, ਆਹ ਜਪ ਕਰ ਲਾਂਗੇ ਤਪ ਕਰ ਲਾਂਗੇ, ਨਹੀਂ ਜੀ ਅਸੀਂ ਖੋਮੇ ਤੋੜ ਦਿਆਂਗੇ ਤੈਨੂੰ ਮਿਲ ਪਾਂਗੇ, ਸਾਡੀ ਬਸ ਹੋ ਗਈ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਹੁਣ ਨਾ ਹੀ ਕਰਨ ਕਰੇਣ, ਕੁਝ ਵੀ ਸਾਡੇ ਕੋਲ ਨੀ ਹੋਰ ਕਰਨ ਵਾਸਤੇ। ਉੱਥੇ ਮੈਂ ਅਰਦਾਸ ਕੀਤੀ, ਆ ਜਿਵੇਂ ਅਸੀਂ ਰੋਜ਼ ਮੰਗਲ ਕਰਨੇ ਆ, ਹਮ ਮੈਲੀ ਤੂੰ ਉਜਲ ਕਰਤੇ, ਉਸ ਵਿੱਚ ਉਹ ਕਹਿੰਦੇ ਤੁਸਾਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਇਹ ਇਸ ਕਵਿਤਾ ਦਾ ਨਾਮ ਹੈ ਖਿੱਚ। ਤੁਸਾਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਇਹ ਤੇਰੇ ਘਰ ਦਾ ਬਣਾਈ ਹੋਏ ਇੱਕ ਨੇਮ ਹੈ, ਗ੍ਰੈਵਿਟੀ ਤੂੰ ਪੈਦਾ ਕੀਤੀ ਹੈ, ਵੱਡੇ ਛੋਟੇ ਨੂੰ ਆਪਣੇ ਵੱਲ ਖਿੱਚਦੇ ਨੇ, ਸੂਰਜ ਧਰਤੀ ਨੂੰ ਖਿੱਚਦਾ, ਧਰਤੀ ਸੂਰਜ ਦੀ ਪਰਿਕਰਮਾ ਕਰਦੀ ਏ, ਧਰਤੀ ਚੰਦਰਮਾ ਨੂੰ ਖਿੱਚਦੀ ਪਈ ਏ, ਚੰਦਰਮਾ ਧਰਤੀ ਦੀ ਪਰਿਕਰਮਾ ਕਰਦਾ, ਚੰਦਰਮਾ ਸਮੁੰਦਰ ਨੂੰ ਖਿੱਚਦਾ, ਤੇ ਪੂਰਨਮਾਸ਼ੀ ਦੀ ਰਾਤ ਜਵਾਰ ਭਾਟਾ ਸਮੁੰਦਰ ਉਛਾਲਾ ਮਾਰਦਾ। ਤੂੰ ਵੱਡਿਆਂ ਨੂੰ ਛੋਟਿਆਂ ਵੱਲ ਖਿੱਚਣ ਦੀ ਇੱਕ ਖਿੱਚ ਪੈਦਾ ਕੀਤੀ, ਖਿੱਚ ਵੱਡੇ ਛੋਟੇ ਨੂੰ ਆਪਣੇ ਵੱਲ ਖਿੱਚਦੇ ਆ, ਮੇਰੇ ਵਰਗਾ ਨੀਚ ਕਰਮੀ ਨੀਚ ਕੋਈ ਨਹੀਂ, ਤੇਰੇ ਤੋਂ ਵੱਡਾ ਕੋਈ ਨਹੀਂ, ਮੇਰੇ ਕੋਲ ਕੁਝ ਨਹੀਂ ਰਹਿ ਗਿਆ, ਹੁਣ ਵੱਡਿਆ ਆਪਣੀ ਕਿਰਪਾ ਕਰਕੇ ਖਿੱਚ ਨਾਲ ਮੈਨੂੰ ਆਪਣੇ ਵੱਲ ਖਿੱਚ ਲੈ। ਦੇਖੋ ਸ਼ਬਦ ਹੈ, ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚੂ ਛਾਲੇ ਸਾਗਰਾਂ, ਚੰਦ ਮਾਰਦਾ ਖਿੱਚੂ ਛਾਲੇ ਸਾਗਰਾਂ, ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਗਵਾਚ ਜਾਸਾਂ ਮੈਂ ਬੰਨ ਤੇ ਵੇਲਿਆ, ਮੈਂ ਰੁਲ ਜਾਵਾਂਗਾ ਜੇ ਤੂੰ ਨਾ ਕਿਰਪਾ ਕੀਤੀ ਤਾਂ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਰਿਹਾ ਕਿ ਪ੍ਰਮਾਤਮਾ ਕਰ ਕਿਰਪਾ ਪ੍ਰਭ ਰਾਖ ਲਿਓ, ਕਿਰਪਾ ਕਰਕੇ ਮੈਨੂੰ ਰੱਖ ਲਿਆ, ਹੋਰ ਨਾ ਹੀ ਕਰਨ ਕਰੇਣ, ਮੈਂ ਕੀ ਕਰ ਸਕਦਾ ਵਾ। ਹੁਣ ਅਗਲੇ ਬਚਨ ਵੀ ਤੇਰਾ ਰੱਬ ਤੋਂ ਬਿਨਾਂ ਸਰਦਾ ਨਹੀਂ। ਮਹਾਰਾਜ ਕਹਿੰਦੇ ਨਹੀਂ, ਜੇ ਤੂੰ ਨਾ ਬਖਸ਼ਿਆ, ਤੂੰ ਨਾ ਮਿਲਾਇਆ ਹਾਰ, ਸੰਬੋਧਕ ਹੀ ਪਤਾ ਹੈ ਜੀ, ਹੇ ਖਰੀ ਹੇ ਪ੍ਰਮਾਤਮਾ, ਤੁਧ ਬਿਨ ਖਾਕੂ ਰੂਲਣਾ, ਤੇਰੇ ਤੋਂ ਬਿਨਾਂ ਮਿੱਟੀ ਹੋ ਜਾਂਗੇ, ਰੁਲ ਜਾਂਗੇ ਜੇ ਤੂੰ ਨਾ ਆਪਣੇ ਨਾਲ ਜੋੜਿਆ ਤਾਂ। ਹਰ ਤੁਧ ਬਿਨ ਖਾਕੂ ਰੂਲਣਾ, ਕਹੀਆ ਕਿੱਥੇ ਵੈਣ। ਹੁਣ ਯਾਦ ਰੱਖਿਓ ਇਹ ਵੈਣ ਅਰਥ ਬਦਲ ਗਿਆ, ਪਹਿਲਾਂ ਆਇਆ ਸੀ ਕਿ ਆਪ ਤਿਆਗ ਸ਼ਰਨੀ ਪਵਾਂ ਮੁਖ ਬੋਲੀ ਮਿੱਠੜੇ ਵੈਣ, ਉੱਥੇ ਵੈਣ ਦਾ ਅਰਥ ਹੈ ਬਚਨ, ਇੱਥੇ ਵੈਣ ਦਾ ਅਰਥ ਹੈ ਤਰਲਾ, ਰੋਣਾ, ਜਿਹਨਾਂ ਆਪਾਂ ਕਹਿੰਦੇ ਵੈਣ ਪਾਉਂਦਾ ਪਿਆ ਹੈ। ਹਰ ਤੁਧ ਬਿਨ ਖਾਕੂ ਰੂਲਣਾ, ਪਰਮਾਤਮਾ ਤੇਰੇ ਤੋਂ ਬਿਨਾਂ ਮਿੱਟੀ ਵਿੱਚ ਰੁਲ ਕੇ ਮਿੱਟੀ ਹੋ ਜਾਵਾਂਗਾ, ਕਹੀਆ ਕਿੱਥੇ ਵੈਣ, ਮੈਂ ਕਿੱਥੇ ਜਾ ਕੇ ਅੰਦਰ ਦੇ ਵੈਣ ਪਾਵਾਂ, ਕਿੱਥੇ ਜਾ ਕੇ ਕੀਰਨੇ ਕਰਾਂ, ਕਿੱਥੇ ਜਾ ਕੇ ਮੈਂ ਅੰਦਰ ਦਾ ਰੋਣਾ ਰੋਵਾਂ, ਕਿਉਂਕਿ ਤੇਰੇ ਤੋਂ ਬਿਨਾਂ ਮੈਂ ਮਿੱਟੀ ਹਾਂ। ਇਹਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਬੰਦਾ ਮਿੱਟੀ ਮਿਲ ਗਿਆ, ਮਿੱਟੀ 'ਚ ਮਤਲਬ ਤੁੱਛ ਹੋ ਗਿਆ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਕਈ ਥਾਂ 'ਤੇ ਕਿਹਾ ਹੈ ਵੀ ਤੁਸੀਂ ਖਾਕ ਬਣ ਜਾਓ ਰੱਬ ਨੂੰ ਜੇ ਪਾਉਣਾ ਹੈ ਤਾਂ। ਇੱਥੇ ਖਾਕੂ ਰੂਲਣਾ ਦਾ ਅਰਥ ਕੋਈ ਕੀਮਤ ਨਾ ਪੈਣੀ। ਉਂਝ ਤਾਂ ਬਾਣੀ 'ਚ ਆਉਂਦਾ ਮੋਕੋ ਕਰ ਸੰਤਨ ਕੀ ਧੂਰੇ, ਤੇਰੇ ਚਾਕਰਾਂ ਪਾ ਖਾਕ। ਇੱਥੇ ਖਾਕੂ ਦਾ ਅਰਥ ਕੁਛ ਕੀਮਤ ਨਾ ਪੈਣੀ, ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਹਰ ਤੁਧ ਬਿਨ ਖਾਕੂ ਰੂਲਣਾ, ਕਹੀਆ ਕਿੱਥੇ ਵੈਣ, ਕਿੱਥੇ ਜਾ ਕੇ ਇਹ ਤਰਲੇ ਮਾਰਾਂ, ਨਾਨਕ ਕੀ ਬੇਨੰਤੀ ਆ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਮੇਰੀ ਬੇਨਤੀ ਹੈ, ਤੁਹਾਡੇ ਚਰਨਾਂ ਚ ਇੱਕ ਤਰਲਾ ਹੈ, ਨਾਨਕ ਕੀ ਬੇਨੰਤੀ ਆ, ਹਰ ਸੁਰਜਨ, ਸੁਰਜਨ ਦਰ ਤੇ ਚੰਗਾ ਮਿੱਤਰ ਸੱਜਣ, ਦੇਖਾਂ ਨੈਣ ਮੈਂ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਮਹਿਬੂਬ ਦੇ ਦਰਸ਼ਨ ਕਰਾਂ, ਸਤਿਗੁਰੂ ਤੁਸੀਂ ਕਿਰਪਾ ਕਰ ਦਿਓ। ਇਹਦਾ ਮਤਲਬ ਦਿਨ ਰਹਿਣ ਦੇ ਪਹਿਲੇ ਪਦੇ ਵਿੱਚ ਸਤਿਗੁਰੂ ਨੂੰ ਸੇਵਣਾ, ਪਰਮਾਤਮਾ ਦਾ ਸਿਮਰਨ, ਆਪਣਾ ਆਪਾ ਤਿਆਗ ਦੇਣਾ, ਸ਼ਰਨ ਵਿੱਚ ਪੈ ਕੇ ਉਹਦੇ ਪ੍ਰਤੀ ਮਿੱਠੇ ਬੋਲ ਬੋਲਣੇ ਕਿ ਪਰਮਾਤਮਾ ਜਨਮਾਂ ਜਨਮਾਂਤਰਾਂ ਦੇ ਵਿਛੜੇ ਖਾਂ, ਪਤੀ ਨਾਲ ਮਿਲਾ ਦਿਓ, ਤੇਰਾ ਵਿਛੋੜਾ ਕਦੀ ਸੁੱਖ ਨਾਲ ਬੰਦਾ ਜੀ ਨਹੀਂ ਸੁੱਕਦਾ, ਕਿਉਂਕਿ ਵਿਛੋੜਾ ਸੁਣੈ ਦੁੱਖ ਵਿਣ ਡਿੱਠੇ ਮਰਯੋਧ, ਬਾਝ ਪਿਆਰੇ ਆਪਣੇ ਬਿਰਹੀ ਨਾ ਤਿਰੋਧ, ਤੇਰੇ ਵਿਛੋੜੇ 'ਚ ਸੱਚਮੁੱਚ ਖੁਆਰੀ ਹੈ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰੂ ਤਰਸ ਕਰ ਆਪਣੇ ਚਰਨਾਂ ਨਾਲ ਜੋੜ ਲੈ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਓ,

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲ ਕਹਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮ ਕਹਾ ਹਰ ਹਰ ਨਾਮ ਭਜਿਓ ਪੁਰਖੋਤਮ

ਪਾਦ ਰਾਮ ਨਾਮ ਅਦ ਫਿਰ ਗਾ ਮੈਂ ਮਨ ਤਨ ਅਰਬ ਧਰਿਓ ਗੁਰ ਆਗੈ ਸਿਰ ਵੇਚ ਲੀਓ ਮੁੱਲ ਮਹਿੰਗਾ ਰਹਾਉ ਨਰਬਤ ਰਾਜੇ ਰੰਗ ਰਸ ਮਾਣ ਹੈ ਬਿਨ ਨਾਵੈ ਪਕੜ ਖੜੇ ਸਭ ਕਲ ਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਸ਼ੂਤਾਨ ਹੱਥ ਫਲ ਗਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ, ਪਾਵਨ ਮੁੱਖ ਵਾਕ ਨੂੰ। ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਮਹਾਨ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਜੋ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰ ਦਰਗਾਹ ਤੋਂ ਆਈ ਬਾਣੀ, ਇਸ ਬਾਣੀ ਨਾਲ ਜੁੜਿਆ ਰੱਬ ਨਾਲ ਜੁੜ ਜਾਈਦਾ। ਸਾਹਿਬ ਰਹਿਮਤ ਕਰਨ, ਮੇਰੇ ਸਤਿਗੁਰੂ ਜੀ ਦਾ ਅੱਜ ਦਾ ਸਾਨੂੰ ਕੀ ਉਪਦੇਸ਼ ਹੈ, ਕੀ ਸੰਦੇਸ਼ ਹੈ, ਕੀ ਆਦੇਸ਼ ਹੈ। ਮਾਲਕ ਜੀ ਕਿਰਪਾ ਕਰਿਓ, ਅੱਜ ਦੇ ਪਾਵਨ ਹੁਕਮ ਨੂੰ ਮੈਂ ਇਕਾਗਰਤਾ ਸਹਿਤ ਵਿਚਾਰਦਿਆਂ ਆਪਣੇ ਮਨ ਵਿੱਚ ਟਿਕਾ ਸਕਾਂ ਅਤੇ ਜ਼ਿੰਦਗੀ ਗੁਰ ਸ਼ਬਦ ਦੇ ਆਸਰੇ ਜੀ ਸਕਾਂ। ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ

0: ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣਾ ਤਨ ਧੰਨ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕਰ ਦਿੱਤਾ, ਅਰਪ ਦਿੱਤਾ, ਅਤੇ ਸਿਰ ਮਹਿੰਗੇ ਭਾਅ ਵਿੱਚ ਹੀ ਆ। ਮੈਂ ਬੇਨਤੀ ਕਰਨ ਲੱਗਾ, ਦੁਨਿਆਵੀ ਉਦਾਹਰਣ ਧਿਆਨ 'ਚ ਲਿਓ, ਸਾਡਾ ਪਲਾਟ ਹੋਵੇ ਜੋ ਮਾਰਕੀਟ ਵਿੱਚ ਮੁੱਲ ਚੱਲਦਾ, ਜੇ 20,000 ਗਜ ਦਾ ਹੋਵੇ ਅਤੇ ਵਿਕ ਜਾਏ 40,000 ਨੂੰ ਗਜ, ਹੋਇਆ ਨਹੀਂ ਕਦੀ ਇੰਝ, 1,000-2,000 ਰੁਪਏ ਦਾ ਇੱਧਰ ਉੱਧਰ ਹੋ ਜਾਂਦਾ। ਪਰ ਜੇ ਮਹਿੰਗੇ ਭਾਅ ਵਿਕ ਜਾਏ ਤਾਂ ਸਾਨੂੰ ਕਿੰਨਾ ਚਾਅ ਹੁੰਦਾ, ਅਤੇ ਜੇ ਕਿਤੇ ਸਸਤੇ ਭਾਅ ਵੇਚ ਲਈਏ ਤਾਂ ਬੜਾ ਅਫਸੋਸ ਹੁੰਦਾ ਵੀ ਮੁੱਲ ਤਾਂ ਇੰਨਾ ਸੀ, ਮੈਂ ਸਸਤੇ ਭਾਅ ਵੇਚ ਲਿਆ। ਸਤਿਗੁਰੂ ਕਹਿੰਦੇ ਸਾਡਾ ਸੀਸ ਬੜਾ ਕੀਮਤੀ ਹੈ। ਧਿਆਨ 'ਚ ਰੱਖਿਓ, ਰੱਬ ਦੀ ਰਹਿਮਤ ਨਾਲ ਸਾਰੇ ਸਰੀਰ ਤੋਂ ਸਿਰਮੋਰ ਸਿਰ ਹੈ, ਵੱਡਾ ਹੈਡ ਹੈ, ਕਿਉਂਕਿ ਇਸ ਵਿੱਚ ਸਾਰੀ ਸੋਚ ਹੈ, ਇਸ ਵਿੱਚ ਬਹੁਤ ਕੁਝ ਸੰਗ੍ਰਹਿ ਕਰਨ ਦੀ ਮਾਲਕ ਨੇ ਕਲਾ ਭਰੀ ਹੈ। ਦਿਮਾਗ ਨਾਲ ਸੋਚਿਆ ਵੀ ਜਾਂਦਾ, ਯਾਦ ਵੀ ਕੀਤਾ ਜਾਂਦਾ, ਇਸ ਵਿੱਚ ਇਕੱਠਾ ਵੀ ਕੀਤਾ ਜਾਂਦਾ, ਸਿਮਰਤੀ ਵੀ ਬਣਦੀ ਹੈ। ਅਤੇ ਜਦੋਂ ਆਪਣੇ ਸਿਰ ਨੂੰ ਅਸੀਂ ਗੁਰੂ ਕੋਲ ਵੇਚਿਆ, ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਬੜੇ ਮਹਿੰਗੇ ਭਾਅ ਵਿੱਚ ਗਿਆ, ਕਿਉਂਕਿ ਦੁਨੀਆ ਕੋਲ ਆਪਾਂ ਸਸਤੇ ਭਾਅ ਨਾ ਵੇਚਿਓ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਵਿਕਾਨੋ। ਤੂੰ ਮਾਇਆ ਦੇ ਹੱਥ ਆਪਣਾ ਮਨ ਵੇਚ ਬੈਠਾ। ਬੇਨਤੀ ਕਰਾਂਗਾ, ਸਮਾਂ ਲਾਇਆ ਦੁਨੀਆ ਵਿੱਚ ਕਿਸੇ ਮਜ਼ਦੂਰ 8 ਘੰਟੇ ਲਾ ਕੇ 8,000 ਸਵਾਸ ਲਾਏ ਅਤੇ ਸ਼ਾਮ ਨੂੰ ਮਿਲਿਆ 800 ਰੁਪਇਆ, ਅਤੇ ਹਿਸਾਬ ਤਾਂ ਕਰਨਾ ਪਏਗਾ ਨਾ, 8,000 ਸਵਾਸਾਂ ਨੂੰ ਵੇਚ ਕੇ ਅਤੇ ਰੁਪਈਆ 800 ਆਇਆ। ਕਿਸੇ ਹੋਰ ਮਹਿੰਗਾ ਵੇਚਿਆ, ਚੰਗਾ ਵਪਾਰੀ ਸੀ, ਉਹਨੇ 8 ਘੰਟੇ ਲਾਏ ਅਤੇ 8,000 ਕਮਾਇਆ। ਉਹ ਕਹਿੰਦਾ ਵੀ ਮੈਂ ਚੰਗੇ ਪੈਸੇ ਕਮਾਏ, ਪਰ ਅਜੇ ਵੀ ਸਸਤਾ। ਕਿਸੇ 80,000 ਵੀ 8 ਘੰਟਿਆਂ 'ਚ ਕਮਾਇਆ ਹੋਵੇ, ਅਜੇ ਵੀ ਸਸਤਾ, ਕਿਉਂਕਿ ਅਮੋਲਕ ਹੈ ਇੱਕ ਇੱਕ ਸਵਾਸ। ਦੁਨੀਆ ਦੀ ਕਿਰਤ ਕਰਕੇ ਪੈਸਾ ਤੇ ਕਮਾਇਓ, ਪਰ ਆਪਣੇ ਸਿਰ ਦੀ ਸੋਚ ਤੇ ਵਿਚਾਰਾਂ ਨੂੰ ਦੁਨੀਆ ਦੇ ਖਾਤੇ ਵਿੱਚ ਪਾ ਕੇ ਦੁਨੀਆ ਨਾ ਦਿਮਾਗ ਵਿੱਚ ਇਕੱਤਰ ਕਰਿਓ, ਔਗਣ ਨਾ ਇਕੱਠੇ ਕਰਿਓ, ਬਲਕਿ ਇਸ ਸਿਰ ਨੂੰ ਗੁਰੂ ਅੱਗੇ ਵੇਚ ਕੇ ਗੁਰੂ ਕੋਲੋਂ ਨਾਮ, ਗੁਰੂ ਕੋਲੋਂ ਸ਼ਬਦ, ਉਹ ਆਪਣੀ ਸੁਰਤ ਵਿੱਚ ਟਿਕਾ ਲੈਣਾ, ਸਮਝ ਲੈਣਾ ਸਿਰ ਮਹਿੰਗੇ ਭਾਅ ਵਿੱਚ ਹੈ। ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ, ਗੋਬਿੰਦਵਾਲ ਸਾਹਿਬ ਸੇਵਾ ਪਈ ਚੱਲਦੀ ਹੈ, ਉੱਥੇ ਮਿੱਟੀ ਦੀ ਟੋਕਰੀ ਪੈ ਢੋਂਦੇ ਨੇ, ਇੱਧਰ ਸ਼ਰੀਕੇ ਤੋਂ ਲਾਹੌਰ ਵਾਲੇ ਆਏ ਨੇ। ਸੁਣਿਆ ਸਾਡਾ ਭਾਈ ਜੇਠਾ ਗੁਰੂ ਅਮਰਦਾਸ ਜੀ ਦੇ ਘਰ ਵੀ ਆ ਗਿਆ, ਵੇਖ ਕੇ ਆਈਏ ਕਿਹੋ ਜਿਹੀ ਹਾਲਤ ਹੈ। ਆਏ ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਿਰ 'ਤੇ ਮਿੱਟੀ ਦੀ ਟੋਕਰੀ ਉਠਾਈ ਚੱਲੇ ਨੇ। ਚਾਚਾ ਆ ਕੇ ਕੋਲ ਕਹਿੰਦਾ, ਜੇਠਿਆ ਓਏ ਇਹ ਕੀ ਕਰਦਾ, ਸਹੁਰੇ ਘਰ ਮਿੱਟੀ ਢੋਂਦਾ, ਜੇ ਮਜ਼ਦੂਰੀ ਕਰਨੀ ਸੀ ਤਾਂ ਕਿਧਰੇ ਹੋਰ ਕਰ ਲੈਂਦੋ, ਸਾਡੀ ਇਤਨੀ ਉੱਚੀ ਸੋਢੀ ਕੁੱਲ ਵਿੱਚ ਤੂੰ ਪੈਦਾ ਹੋਇਆ ਹੋਵੇਂ, ਅਤੇ ਜਦੋਂ ਟੋਕਰੀ ਵਿੱਚ ਖਾਕ ਪਾਏ ਤਾਂ ਸਾਨੂੰ ਇੰਝ ਲੱਗਦਾ ਸਾਡੇ ਸੋਢੀ ਕੁੱਲ ਦੇ ਸਿਰ ਵਿੱਚ ਮਿੱਟੀ ਪਿਆ ਪਾਉਂਦਾ ਹੈ। ਇੱਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਜੀ ਦੇਖੋ ਇਹ ਤਾਂ ਹੈ ਲਾਚਾਰ ਯਤੀਮ ਹੈ, ਮਾਂ ਬਾਪ ਨਹੀਂ ਹੈ, ਤੁਸਾਂ ਸੋਹਣਾ ਵੇਖ ਕੇ ਤਰਸ ਖਾ ਕੇ ਜੇ ਆਪਣੀ ਧੀ ਦਾ ਰਿਸ਼ਤਾ ਕਰ ਹੀ ਦਿੱਤਾ ਤਾਂ ਆਪਣੇ ਜਵਾਈ ਤੋਂ ਮਿੱਟੀ ਢਵਾਉਂਦੇ ਚੰਗੇ ਲੱਗਦੇ ਹੋ। ਮੈਂ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਗਾਂਹ ਵੱਧ ਕੇ ਹੱਥ ਜੋੜ ਕੇ ਕਹਿੰਦੇ ਨੇ, ਮਹਾਰਾਜ ਇਹ ਹੁਣੇ ਹੁਣੇ ਲਾਹੌਰ ਤੋਂ ਆਏ ਨੇ, ਇਹਨਾਂ ਨੂੰ ਗੁਰੂ ਘਰ ਦੀ ਮਹਿਮਾ ਦਾ ਪਤਾ ਨਹੀਂ ਹੈ, ਇਹਨਾਂ ਆਪ ਜੀ ਪ੍ਰਤੀ ਕੋਈ ਚੰਗੇ ਸ਼ਬਦ ਨਹੀਂ ਬੋਲੇ, ਆਪ ਜੀ ਇਹਨਾਂ ਪ੍ਰਤੀ ਕੁਛ ਆਖ ਨਾ ਮੁਖੋਂ ਦੇਣਾ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਇਹ ਸੋਢੀ ਕੁੱਲ ਉੱਚੀ ਕੁੱਲ ਦਾ ਹੈ, ਇਹ ਮਿੱਟੀ ਟੋਕਰੀ ਵਿੱਚ ਪਾਉਂਦਾ ਹੈ, ਇਹ ਸਾਡੇ ਸੋਢੀ ਕੁੱਲ ਦੇ ਸਿਰ ਵਿੱਚ ਖਾਕ ਪਾਉਂਦਾ ਹੈ। ਕਹਿੰਦੇ ਨੇ ਸਾਡਾ ਬਚਨ ਹੈ ਇਹ ਸੋਢੀ ਕੁੱਲ ਕੀ ਇਹ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲੇ ਜਹਾਨ ਹੋਣਗੇ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕਹਿੰਦੇ ਮੈਂ ਮਹਿੰਗੇ ਭਾ ਆਪਣਾ ਸਿਰ ਵੇਚ ਲਿਆ, ਜੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਕਹਿ ਲਈਏ ਦੁਨੀਆਂ ਭਰ ਦੀਆਂ ਸੰਗਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਝੋਲੀਆਂ ਭਰ ਭਰ ਲੈ ਜਾ ਰਹੀਆਂ ਨੇ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਤੇ ਆ ਕੇ ਅਮੋਲਕ ਸ਼ਬਦ ਦੀ ਤੇ ਨਾਮ ਦੀ ਬਰਕਤ ਲੈ ਕੇ ਜਾ ਰਹੀਆਂ ਨੇ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਆਪਣਾ ਸਿਰ ਚੁੱਕੇ ਜਿਸ ਹਰ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ। ਇਹ ਵੀ ਗੁਰੂ ਰਾਮਦਾਸ ਜੀ ਦਾ ਬੋਲ ਹੈ। ਕਹਿੰਦੇ ਮੈਂ ਆਪੂ ਨਹੀਂ ਸਿਰ ਵੇਚ ਸਕਿਆ, ਮੇਰੇ ਤੇ ਰੱਬ ਨੇ ਕਿਰਪਾ ਕਰ ਦਿੱਤੀ ਤੇ ਮੈਂ ਸਿਰ ਗੁਰੂ ਅੱਗੇ ਵੇਚ ਦਿੱਤਾ, ਆਪਾ ਭੇਟ ਕਰ ਦਿੱਤਾ। ਹੁਣ ਗੁਰੂ ਦੀ ਆਗਿਆ ਅਨੁਸਾਰ ਜੀਵਨ ਦਾ ਬਤੀਤ ਕਰਨਾ ਤੇ ਆਪਣੀ ਸੋਚ ਛੱਡ ਦੇਣਾ, ਇਹੀ ਸਿਰ ਵੇਚਣ ਦੀ ਇੱਕ ਮਹਾਨ ਬਖਸ਼ਿਸ਼। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੇਰੀ ਹੋਈ ਹੈ ਜੀ
1: ਰਹਾਓ।
0: ਇੱਥੇ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਨ ਕਰਦੇ ਹਨ ਜੀ।

ਦੁਨੀਆਂ ਵਿੱਚ ਵੱਡੇ ਵੱਡੇ ਅਮੀਰ ਲੋਕ, ਵੱਡੇ ਵੱਡੇ ਨਟਪਤ ਰਾਜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਬੜਾ ਰਸ ਮੰਨਦੇ ਨੇ, ਬੜੀਆਂ ਖੁਸ਼ੀਆਂ ਮੰਨਦੇ ਨੇ। ਇਹ ਨਹੀਂ ਪਤਾ ਇਹ ਖੁਸ਼ੀਆਂ ਬਹੁਤ ਦੇਰ ਤੱਕ ਨਹੀਂ ਚੱਲਦੀਆਂ। ਬਿਨ ਨਾਮੈ ਪਕੜ ਖੜੇ ਸਭ ਕਲਗਾ, ਨਾਮ ਤੋਂ ਬਗੈਰ ਦੁਨੀਆਂ ਦੇ ਅਨੇਕਾਂ ਸੁੱਖ ਭੋਗਣ ਵਾਲੇ ਰਾਜੇ ਲੋਕ, ਜਿਨ੍ਹਾਂ ਕੋਲ ਮੈਂ ਬੇਨਤੀ ਕਰਾਂ, ਉਹ ਰਾਜੇ ਲੋਕ ਅੰਮ੍ਰਿਤ ਵੇਲਾ ਨਹੀਂ, ਨਿਤਨੇਮ ਨਹੀਂ, ਸਿਮਰਨ ਨਹੀਂ, ਰੱਬ ਦਾ ਭਉ ਨਹੀਂ, ਆਪਣੀ ਹਉਮੈ ਤੇ ਹੰਕਾਰ ਵਿੱਚ ਭਰੇ ਹੋਏ ਜੋ ਨਾਮ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਦੇ ਨੇ, ਇੱਕ ਦਿਨ ਮੌਤ ਨੇ ਫੜ ਕੇ ਲੈ ਜਾਣਾ ਹੈ, ਇੱਕ ਦਿਨ ਜੰਮਦੇ ਘਰ ਚਲੇ ਜਾਣਾ। ਆਪ ਜਪਜੀ ਸਾਹਿਬ ਪੜ੍ਹਦੇ ਹੋ ਸੱਤਵੀਂ ਪੌੜੀ, ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਿਆ ਸਭ ਕੋਈ, ਸਾਰੀ ਦੁਨੀਆ ਨਾਲ ਤੁਰ ਪਏ। ਇੱਥੇ ਤੇ ਅਸੀਂ ਕੋਈ ਥੋੜਾ ਜਿਹਾ, ਮੈਂ ਬੇਨਤੀ ਕਰਾਂ, ਚੰਦ ਬੰਦਿਆਂ ਦਾ ਇਕੱਠ ਕਰ ਲਈਏ ਤੇ ਅਸੀਂ ਕਹਿੰਦੇ ਲਓ ਮੇਰੇ ਮਗਰ ਇੰਨੇ ਲੋਕ। ਸਤਿਗੁਰੂ ਕਹਿੰਦੇ ਸਾਰੀ ਦੁਨੀਆ ਤੇਰੇ ਮਗਰ ਤੁਰਨ ਵਾਲੀ ਹੋਵੇ, ਭਾਵੇਂ ਨਾਲ ਚੱਲਿਆ ਸਭ ਕੋਈ। ਤੇ ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਹਰੇ। ਭਲਿਆ ਆਪਣਾ ਹੰਕਾਰ ਮਾਇਆ ਦਾ ਰਾਜ ਸੱਤਾ ਦਾ ਨਾ ਕਰੀ, ਇਹਨਾਂ ਦੇ ਰੰਗ ਰਸ ਭੋਗਦਿਆਂ ਭੋਗਦਿਆਂ ਜੇ ਸਿਮਰਨ ਭੁੱਲ ਗਿਆ, ਰੱਬ ਭੁੱਲ ਗਿਆ, ਇੱਕ ਦਿਨ ਮੌਤ ਦੇ ਫਰਿਸ਼ਤੇ ਨੇ ਫੜ ਕੇ ਲੈ ਜਾਣਾ ਹੈ ਜੀ।

ਤੇ ਧਰਮ ਰਾਜ ਨੇ ਤੇ ਸਿਰ ਵਿੱਚ ਡੰਡਾ ਮਾਰਨਾ ਹੀ ਹੈ। ਡੰਡ ਲਗਾਨਾ ਦੇ ਕੁਝ ਅਰਥ ਨੇ ਡੰਡਾ ਲੱਗਿਆ, ਕੁਝ ਅਰਥ ਨੇ ਡੰਡ ਦੋਸ਼ ਦਾ ਗੁਨਾਹ ਦਾ ਸਜ਼ਾ ਭੋਗਣੀ ਪਈ। ਤੇ ਜਦੋਂ ਧਰਮ ਰਾਜ ਨੇ, ਮੈਂ ਬੇਨਤੀ ਕਰਾਂ, ਉਹ ਤੇਰੇ ਕੀਤੇ ਹੋਏ ਜਿਹੜੇ ਕਰਮ ਸਨ, ਜਿਹੜੇ ਹੱਥ ਫਲਗਾ, ਤੇਰੇ ਹੱਥ ਵਿੱਚ ਉਹ ਫਲ ਪੈਣਾ, ਜਦੋਂ ਉਸ ਸਮੇਂ ਫਿਰ ਪਤਾ ਚੱਲਣਾ ਮਨਾ ਮੈਂ ਕੀ ਕਰਦਾ ਰਿਹਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਕਿਉਂਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਧਰਮ ਰਾਜ ਨੂੰ ਕਿਉਂਕਿ ਧਰਮ ਰਾਏ ਹੈ ਹਰ ਕਾ ਕੀਆ, ਰੱਬ ਨੇ ਉਸ ਨੂੰ ਜ਼ਿੰਮੇਵਾਰੀ ਸੌਂਪੀ ਹੈ ਵੀ ਤੂੰ ਆਪਣੇ ਸਿੰਘਾਸਨ ਤੇ ਬੈਠ ਕੇ ਤੂੰ ਸੱਚਾ ਫੈਸਲਾ ਕਰਨਾ। ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਕਰੇ ਵਿਚਾਰ, ਤੂੰ ਨਿਆਂ ਕਰਨਾ। ਤੇ ਜਿਨ੍ਹਾਂ ਨੇ ਗੁਨਾਹ ਕੀਤੇ, ਮਨੁੱਖ ਜਨਮ ਪ੍ਰਾਪਤ ਕੀਤਾ, ਰੱਬ ਦੇ ਕੋਲੋਂ ਅਨੇਕਾਂ ਦਾਤਾਂ ਲਈਆਂ, ਰੱਬ ਨੇ ਤੈਨੂੰ ਸ਼ੋਭਾ ਮਾਨ ਵਡਿਆਈ ਤੇ ਤੈਨੂੰ ਰਾਜਾ ਬਣਾਇਆ, ਤੇ ਤੂੰ ਰੱਬ ਨੂੰ ਭੁੱਲ ਜਾਏ ਤੇ ਤੇਰਾ ਹਾਲ ਕੀ ਹੋਵੇਗਾ। ਮਿਰਜ਼ਾ ਰਾਜਾ ਜੈ ਸਿੰਘ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਆ, ਨਿਹਾਲ ਨਿਹਾਲ ਹੋ ਗਿਆ, ਅਲੌਕਿਕ ਜੀਆਂ ਬਖਸ਼ਿਸ਼ਾਂ ਝੋਲੀ ਹਿਰਦੇ ਵਿੱਚ ਪੈ ਗਈਆਂ ਤੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਮਹਾਰਾਜ ਜਿੰਨੀ ਖਿਦਮਤ ਮੈਂ ਅੱਜ ਤੱਕ ਔਰੰਗਜ਼ੇਬ ਦੀ ਕੀਤੀ ਏ, ਇੰਨੀ ਕਿਤੇ ਮੈਂ ਆਪ ਜੀ ਦੀ ਕਰ ਲੈਂਦਾ ਤੇ ਅੱਜ ਮੈਨੂੰ ਜੰਨਤ ਨਸੀਬ ਹੋ ਜਾਂਦੀ। ਮਹਾਰਾਜ ਕਿਰਪਾ ਕਰੋ, ਮੇਰੇ ਬੰਗਲੇ ਵਿੱਚ ਚਰਨ ਪਾਓ। ਕਿਉਂਕਿ ਰਾਣੀ ਕੋਲ ਬੜੀ ਸਿਫਤ ਕੀਤੀ ਸੀ ਵੀ ਛੋਟੀ ਜਿਹੀ ਉਮਰ ਬਰਕਤਾਂ ਬੜੀਆਂ ਵੱਡੀਆਂ ਬਣਦੇ ਨੇ, ਤੇ ਰਾਣੀ ਕਹਿਣ ਲੱਗੀ ਮੈਂ ਪਰਖਾਂਗੀ ਦੇਖਾਂਗੀ। ਲਓ ਰਾਣੀ ਨੇ ਕੀਤਾ ਕੀ ਸੀ, ਆਪਣੇ ਜੈਸੀਆਂ ਦਾਸੀਆਂ ਨੌਕਰਾਨੀਆਂ ਹਮ ਉਮਰ ਦੀਆਂ ਨੂੰ ਇੱਕੋ ਜਿਹੇ ਕੱਪੜੇ ਪਵਾ ਕੇ, ਉਹੋ ਜਿਹਾ ਸੂਟ ਆਪ ਪਾ ਕੇ, ਲੈਨ ਲਗਾ ਕੇ ਬੈਠ ਗਈ। ਤੇ ਜਦੋਂ ਸਤਿਗੁਰਾਂ ਨੂੰ ਰਾਜਾ ਕਹਿੰਦਾ ਨਾ ਮੇਰੇ ਬੰਗਲੇ ਚੱਲੋ।

ਵਾਹਿਗੁਰੂ ਜੀਓ ਰੱਖ ਲੈਣਾ, ਵਾਹਿਗੁਰੂ ਜੀ ਰੱਖ ਲੈਣਾ। ਅਸੀਂ ਜਨ, ਅਸੀਂ ਕਿਰਮ ਹਾਂ। ਇੱਕ ਹੁੰਦਾ ਕੀੜਾ, ਇੱਕ ਹੁੰਦਾ ਕਿਰਮ, ਜਿਹੜਾ ਅੱਖਾਂ ਨਾਲ ਨਜ਼ਰ ਵੀ ਨਹੀਂ ਆਉਂਦਾ। ਹਮ ਕੀਰੇ ਕਿਰਮ, ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼। ਮਾਲਕ ਜੀਓ ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸ਼ਰਨਾਗਤ ਪੁਰਖ ਪ੍ਰਤਪਲਗਾ। ਅਸੀਂ ਸ਼ਰਨਾਗਤ ਹਾਂ ਤੇ ਆਪ ਪ੍ਰਤਪਾਲਣ ਵਾਲੇ ਹੋ। ਜਿਹੜਾ ਸ਼ਰਨ ਵਿੱਚ ਆ ਜਾਏ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਵਾਮੀ ਸੰਦਾ। ਮਾਲਕ ਤੇਰੇ ਕੋਲ ਆਏ ਆ, ਤੇਰੇ ਅੱਗੇ ਝੁਕੇ ਆ, ਅਸੀਂ ਅੰਦਰੋਂ ਧਰ ਕੇ ਕਹਿੰਦੇ ਹਾਂ ਸਾਡੀ ਬਾਂਹ ਫੜੀ ਰੱਖਿਓ ਮਹਾਰਾਜ, ਸਾਨੂੰ ਸ਼ਰਨ ਵਿੱਚ ਰੱਖਿਓ, ਕਿਉਂਕਿ ਤੁਸੀਂ ਸ਼ਰਨ ਆਏ ਦੀ ਪ੍ਰਤਪਾਲਨਾ ਕਰਨ

ਇਹ ਜਨ ਤੁਮਗਾ ਹੈ, ਇਹ ਜਨ ਤੁਹਾਡਾ ਹੈ, ਆਪ ਜੀ ਦੇ ਸੇਵਕ ਹਾਂ। ਮੇਰੀ ਇੱਕ ਲੋਚਾ ਪੂਰੀ ਕਰ ਦਿਓ, ਜਿਹੜੇ ਰੱਬੀ ਪੁਰਸ਼ ਹੋਣ, ਸਿਮਰਨ ਵਾਲੇ ਹੋਣ, ਮੈਨੂੰ ਉਹਨਾਂ ਦਾ ਦਰਸ਼ਨ ਮਿਲੇ, ਉਹਨਾਂ ਦੀ ਸੰਗਤ ਮਿਲੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਹਰ ਦਰਸ਼ਨ ਸੰਤ ਦੇਹੋ ਸੁੱਖ ਪਾਵੇ, ਮੇਰੇ ਵਾਸਤੇ ਸੁੱਖ ਹੈ। ਔਰ ਐਸੀ ਮੇਰੀ ਲੋਚਾ ਮਾਲਕ ਪੂਰੀ ਕਰਨਾ, ਚੂੰਕਿ ਸਾਕਤ ਦੀ ਸੰਗਤ ਕੀਤੀਆਂ ਭੈੜੇ ਮਨ ਵਿੱਚ ਵਿਚਾਰ ਤੇ ਭੈੜਾ ਅਸਰ ਹੁੰਦਾ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕੱਛ ਲਾਗੈ ਦਾਗ। ਤੇ ਪਰ ਜਿਹੜੇ ਸਿਮਰਨ ਕਰਨ ਵਾਲੇ ਬੰਦਗੀ ਅਭਿਆਸ ਸੁਰਤ ਦਾ ਟਿਕਾਓ ਸ਼ਬਦ ਨਾਲ ਜੁੜੇ ਹੋਣ, ਮੈਨੂੰ ਉਹਨਾਂ ਦੀ ਸੰਗਤ ਬਖਸ਼ੋ। ਇਹ ਮੇਰੇ ਵਾਸਤੇ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਇੱਕ ਬਹੁਤ ਵੱਡਾ ਸੁੱਖ ਹੈ। ਇਹ ਮੇਰੀ ਲੋਚਾ, ਇਹ ਮੇਰੀ ਤਮੰਨਾ, ਇਹ ਮੇਰੀ ਇੱਛਾ, ਮਾਲਕ ਆਪ ਪੂਰੀ ਕਰ ਦਿਓ। ਮੈਂ ਸਤਸੰਗਤ ਵਿੱਚ ਜੁੜਿਆ ਰਹਾਂ। ਔਰ ਇੱਕ ਗੱਲ ਧਿਆਨ 'ਚ ਰੱਖਿਓ, ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਮਹਾਰਾਜ, ਤੁਸੀਂ ਰੇਸ਼ਮ ਵਰਗੇ ਕੂਲੇ ਹੋ, ਮਖਤੂਲ ਸੁਪੇਦ ਸਪੀਅਲ ਦੁੱਧ ਵਰਗੇ ਚਿੱਟੇ ਹੋ। ਹਮ ਬਪਰੇ ਜਸ ਕੀਰਾ, ਇੱਥੇ ਕੀਰਾ ਦੇ ਅਰਥ ਨੇ ਇੱਕ ਕੀਰਾਨ ਪੱਥਰ ਦੀ ਕਿਸਮ ਹੈ। ਮਹਾਨ ਕੋਸ਼ ਦੇ ਲਿਖਾਰੀ ਨੇ ਕੀਰਾ ਦੇ ਇੱਥੇ ਅਰਥ ਕੀਤੇ ਨੇ, ਇੱਕ ਕੀਰਾਨ ਕਿਸਮ ਦਾ ਪੱਥਰ ਜਿਹੜਾ ਕਾਲਾ ਹੈ, ਉਹ ਕਠੋਰ ਵੀ ਹੈ, ਪੱਥਰ ਕਠੋਰ ਹੁੰਦਾ ਤੇ ਰੰਗ ਦਾ ਵੀ ਕਾਲਾ ਹੈ। ਤੇ ਤੁਸੀਂ ਹੋ ਰੇਸ਼ਮ ਵਰਗੇ ਤੇ ਦੁੱਧ ਵਰਗੇ ਚਿੱਟੇ, ਦੋਹਾਂ ਦਾ ਸੁਮੇਲ ਕਰਨ। ਤੁਮ ਮੁਖਤੂਲ ਸੁਪੇਦ ਸਪੀਅਲ ਹੰਭ ਪਰੇ ਜਸ ਕੀਰਾ, ਤੁਸੀਂ ਰੇਸ਼ਮ ਵਰਗੇ, ਤੁਸੀਂ ਦੁੱਧ ਵਰਗੇ, ਮੈਂ ਕਾਲੇ।

ਪੱਥਰ ਵਰਗਾ ਕਠੋਰ ਤੇ ਰੰਗ ਦੇ ਕਾਲੇ ਦੀ ਤਰ੍ਹਾਂ ਕਾਲਖ ਔਗਣਾਂ ਦੀ ਨਾਲ ਭਰਿਆ ਪਿਆ। ਮਾਲਕ ਕਿਰਪਾ ਕਰ ਦਿਓ, ਮੈਂ ਸਤਸੰਗਤ ਵਿੱਚ ਮਿਲਿਆ ਰਹਾਂ, ਮੇਰੇ ਪਾਤਸ਼ਾਹ ਇੰਜ ਜੁੜਿਆ ਰਹਾਂ ਸੰਗਤ ਨਾਲ, ਇੰਜ ਜੁੜਿਆ ਰਹਾਂ ਜਿਵੇਂ ਸ਼ਹਿਦ ਦੀ ਮੱਖੀ ਆਪਣੇ ਛੱਤੇ ਨਾਲ ਜੁੜੀ ਹੋਈ ਹੈ, ਜੈਸੇ ਮਧਪ ਮੱਖੀ ਦਾ। ਮਾਲਕ ਰਹਿਮਤ ਕਰਨ, ਮੈਨੂੰ ਐਸੀ ਸੰਗਤ ਬਖਸ਼ੋ, ਪਾਤਸ਼ਾਹ ਮੇਰੀ ਲੋਚਾ ਇਹ ਪੂਰੀ ਕਰਨਾ ਜੀ।

0: 1100 भी अंगते स्वाभिमान है, केदारा राग है, पंचम पातशाह कालजुग जहाज, अर्जन गुरु सगल सृष्ट लगभ तरो, एडा वड्डा शब्द का बोहित बनाया जिसनू मैं बेनती करा सारे संसार दे पार करन लई बनाया। एडा वड्डा थाल बनाया जिस विच सारी लुकाई भोजन खा सकती है। थाल विच तीन वस्तु पईओ, सत संतोख विचारो, ये सारे संसार दे लई मेरे पातशाह जी ने धन गुरु अर्जन देव जी ने शब्द का बोहित बनाया। हर हर हर गुण गावो हो, वाहिगुरु दे गुण गाओ, मन नाल भी गाओ, शरीर नाल भी गाओ, रसना नाल भी गाओ। गुरु अर्जन देव जी ने पूछा सी महाराज शरीर नाल किवें गाइए, कहन लगी जो संगत विच बैठ के गुरु के शब्द नू सुनोगे ते समझ लेना उथे तन गा रहा होगा। तो हर हर हर गुण गावो, उन्दे गुण गाओ, बंदियां दे गुण ही ना गाओ, रब दे गुण गाओ। पातशाह इन्नी मेरे ते कृपा की जे वो की कुजे जो तुसा मैनू नहीं दिता, एडे उपकार मेरे ते, तेरे कमन कमन गुण कह कह गावा। तू साहब गुणी निधाना, गुणा का खजाना ही हो तुसी ते। तो हर हर हर गुण गावो हो,
1: करहो कृपा गोपाल गोविंद अपना नाम जपावो हो।
0: मेरे ते कृपा करो ए गोपाल, धरती दी पालना करन वाले, ए दया दे घर रहन वाले पातशाह जी, अपना नाम जपावो। चूके से सिमरै जिन आप सिमराए, पातशाह मत विच बैठ जाओ, मैं सिमरन अभ्यासी बन जावां, चूके आपू नाम नहीं जपया जा सकता, तुसी कृपा करो ते नाम जपया जा सकता है। मैं कई बार अर्ज की है, सिमरन करन लई तीन चाहिए ने, उद्दम शक्ति ते अकल दी सियानप। उद्दम ना करिए सिमरन लई, शरीरक शक्ति होवे, अकल दी सियानप भी होवे भी सिमरन करना चाहिए, नास्तक भी ना होवे, सियानप भी है शरीरक शक्ति भी है पर उद्दम नहीं करता। ताई क्या ना उद्दम अगम गोचरो, उद्दम करो करावो ठाकर। मेरे पातशाह जी कहते ने उद्दम भी चाहिए, जे उद्दमी बड़ा होवे ते शरीरक शक्ति साथ ना देवे, हालत हो जाए नैनो नीर बह तन खीना, पहे केस दुध वानी, रूदा कंठ शब्द नहीं उचरै, अब क्या करें पराने। सिर कंपियो पग डग मगै, नैन जोत ते हीन, हालत ए हो जाए शरीरक शक्ति ना होवे तद भी नाम नहीं जपया जा सकता। उद्दमी होवे, शक्ति बड़ी कोल होवे पर अकल दी सियानप ना होवे, आके की लैना नाम जप के, वो भी बंदा नाम नहीं जप सकता। तीन चाहिए ने नाम जपन दे लई। पर अगली गल बड़ी विशेष है, ध्यान च रखियो, सतगुरु कहंदे ने ये चाहिए ते तीन ने पर मिलते कितों ने, उद्दम शकत सियानप तुमरी दे ता नाम वखानी। मालक तिना दे मालक आप हो, उद्दम भी बख्श दियो, शरीरक शक्ति भी दे रखो, अकल दी सियानप भी दे रखो, ताकि आप जी दे इस दिते होए बख्शिश भरे कृपा दे हाथ नाल मैं मालक जियो नाम जप सकां। तुम करो दया मेरे साईं, ऐसी मत दीजे मेरे ठाकर, सदा सदा तुद त्याई, करो कृपा गोपाल गोबिंदे अपना नाम जपावो हो।
1: रहाओ
0: इथे विश्राम दे के हजूर अगे फरमान करते हैं जी,
1: काड लिए प्रभ आन बिखर दे, साध संग मन लावो।
0: काड लिए प्रभ आन बिखर दे, साध संग मन लावो। पातशाह कृपा करो मैनू होर विषय वकारां दी बिरती तो बाहर कढ लेना। बड़ी भैरी सुरत है, झट अखां पर रूप पल चलिया जांदियां, विखे विच चले गए। ਕੰਨ ਐਵੇਂ ਗੰਦੇ ਗੀਤ ਨਿੰਦਾ ਚੁਗਲੀ ਸੁਣਨ ਵੱਲ ਚਲੇ ਜਾਂਦੇ ਨੇ, ਜ਼ੁਬਾਨ ਪਤਾ ਨਹੀਂ ਕੀ ਕੁਛ ਬੋਲ ਜਾਂਦੀ ਹੈ। ਦ੍ਰਿਗਨ ਮੈਂ ਦੇਖਤ ਹੂੰ, ਦ੍ਰਿਗ ਹੂੰ ਜੋ ਦੇਖਿਓ ਚਾਹੈ, ਪਰਮ ਅਨੂਪ ਰੂਪ ਸੁੰਦਰ ਦਿਖਾਈ ਹੈ। ਸ਼ਰਵਣ ਮੈਂ ਸੁਨਤ ਹੂੰ, ਸ਼ਰਵਣ ਜੋ ਸੁਣਿਓ ਚਾਹੈ, ਸੁਰਤ ਸ਼ਬਦ ਵਾਹਨ ਪਾਈ ਹੈ। ਰਸਨਾ ਮੈਂ ਰੜਤ ਹੂੰ, ਰਸਨਾ ਜੋ ਰਸਿਓ ਚਾਹੈ, ਪਰਮ ਰਸ ਅੰਮ੍ਰਿਤ ਚੁਆਏ ਕੇ ਚਖਾਈ ਹੈ। ਮਨ ਮਾਹੇ ਬਸੋ ਮਲ ਮਾਇਆ ਕੀਜੇ ਮਹਾਰਾਜ, ਧਾਵਤ ਬਰਜ ਉਨ ਮਨ ਲਿਵ ਲਾਈਐ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਅੱਖਾਂ ਉਹ ਵੇਖਦੀਆਂ, ਪਤਾ ਨਹੀਂ ਜੋ ਇਹਨਾਂ ਨੂੰ ਵੇਖਣਾ ਚੰਗਾ ਲੱਗਦਾ, ਪਰ ਮੈਂ ਬੇਨਤੀ ਕਰਦਾ ਵੀ ਅੱਖਾਂ ਵਿੱਚ ਆਪ ਵਸ ਜਾਓ ਕਿ ਤੁਹਾਨੂੰ ਦੇਖ ਸਕਾਂ। ਤੇ ਕੰਨ ਮੇਰੇ ਸੁਣਨਾ ਚਾਹੁੰਦੇ ਨੇ ਪਤਾ ਨਹੀਂ ਕੀ ਕੁਛ। ਮੈਂ ਕਹਿੰਦਾ ਮਹਾਰਾਜ ਕੰਨਾਂ ਦੀ ਸਰੋਤ ਵਿੱਚ ਆਪ ਬੈਠ ਜਾਓ, ਮੈਨੂੰ ਸੁਣਨ ਲੱਗ ਜਾਏ ਕਿ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਦੇ। ਮਹਾਰਾਜ ਜ਼ੁਬਾਨ ਪਤਾ ਨਹੀਂ ਕੀ ਕੁਛ ਰੱਟਦੀ ਰਹਿੰਦੀ ਅਤੇ ਕੀ ਕੁਝ ਰਸ ਲੈਂਦੀ ਰਹਿੰਦੀ, ਕਿਰਪਾ ਕਰਕੇ ਮੇਰੀ ਜ਼ੁਬਾਨ ਵਿੱਚ ਵੀ ਆਪ ਵਸ ਜਾਓ ਕਿ ਮੈਨੂੰ ਪਰਮ ਰਸ ਅੰਮ੍ਰਿਤ ਉਹ ਚੱਖਣਾ ਸਿਮਰਨ ਰਾਹੀਂ ਮਿਲ ਜਾਏ। ਅਤੇ ਪਾਤਸ਼ਾਹ ਇਹ ਕਿਰਪਾ ਕਰਕੇ ਮੈਨੂੰ ਇਹਨਾਂ ਵਿਸ਼ਿਆਂ ਤੋਂ ਬਾਹਰ ਕੱਢ ਲੈਣਾ, ਮੈਂ ਕਿਤੇ ਨਸ਼ਿਆਂ ਦਾ ਸ਼ਿਕਾਰ ਨਾ ਬਣ ਜਾਵਾਂ, ਮੈਂ ਕਿਤੇ ਔਗਣ ਵਿਕਾਰਾਂ ਵੱਲ ਨਾ ਸੁਰਤ ਲੈ ਜਾਵਾਂ। ਮਹਾਰਾਜ ਚਾਰ ਚਫੇਰੇ ਇਹ ਜ਼ਹਿਰ ਭਰਿਆ ਕੁੰਟ ਮੇਰੇ ਇਰਦ ਗਿਰਦ ਹੈ, ਆਸ ਪਾਸ ਬਿਖੂਆ ਕੇ ਕੁੰਟਾਂ ਇਹ ਜ਼ਹਿਰ ਦੇ ਕੁੰਡ ਭਰੇ ਪਏ ਨੇ ਚਾਰ ਚਫੇਰੇ। ਪਤਾ ਨਹੀਂ ਦੁਨੀਆਂ ਵਿੱਚ ਵਿਚਰਦੇ ਹਾਂ ਕਿੱਥੇ, ਮੇਰੀ ਸੁਰਤ ਕਿਹੜੀ ਥਾਂ 'ਤੇ ਗੜੇ ਵਿੱਚ ਚਿੱਕੜ ਵਿੱਚ ਡਿੱਗ ਪੈਂਦੀ ਹੈ ਪਤਾ ਨਹੀਂ। ਪਰ ਧਨ ਵੱਲ, ਪਰ ਤਨ ਵੱਲ ਪਾਤਸ਼ਾਹ ਇਹ ਚਾਰ ਚਫੇਰੇ, ਆਸ ਪਾਸ ਬਿਖੂਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਦੇ। ਪਾਤਸ਼ਾਹ ਕਿਰਪਾ ਕਰੋ ਮੈਨੂੰ ਇਸ ਵਿਸ਼ੇ ਵਿਕਾਰਾਂ ਅਤੇ ਜ਼ਹਿਰ ਭਰੇ ਸੰਸਾਰ ਤੋਂ ਬਾਹਰ ਕੱਢ ਕੇ ਆਪਣੇ ਚਰਨੀ ਲਾ ਲਓ ਜੀ।
1: ਭਰਮ ਪਾਉ ਮੋਹ ਕਟਿਓ ਗੁਰ ਬਚਨੀ, ਆਪਣਾ ਦਰਸ ਦਿਖਾਵੋ।
0: ਮੇਰਾ ਭਰਮ ਕੱਟਿਆ ਜਾਏ, ਮੇਰਾ ਭਉ ਕੱਟਿਆ ਜਾਏ, ਕਿਵੇਂ? ਗੁਰੂ ਦੇ ਬਚਨਾਂ ਰਾਹੀਂ। ਭਰਮ ਪਾਉ ਮੋਹ ਕੱਟਿਓ ਗੁਰ ਬਚਨੀ, ਆਪਣਾ ਦਰਸ਼ ਦਿਖਾਵੋ। ਮਾਲਕ ਆਪਣਾ ਦਰਸ਼ਨ ਬਖਸ਼ੋ ਨਾ, ਮੈਂ ਆਪ ਜੀ ਦਾ ਦੀਦ ਕਰ ਲਵਾਂ। ਕਿਉਂਕਿ ਇਹ ਦੁਨੀਆਂ ਨਾਲ ਜੁੜਿਆ ਭਰਮ ਅਤੇ ਭਉ ਝੋਲੀ ਵਿੱਚ ਪੈਂਦਾ, ਜੇ ਤੁਹਾਡੇ ਨਾਲ ਜੁੜ ਜਾਵਾਂ ਤੇ ਭਰਮ ਅਤੇ ਭਉ ਕੱਟਿਆ ਜਾਂਦਾ, ਜ਼ਿੰਦਗੀ ਉਚਾਈਆਂ ਨੂੰ ਛੋਂਦੀ ਹੈ। ਇੱਕ ਆਜੜੀ ਭੇਡਾਂ ਬੱਕਰੀਆਂ ਚਾਰਨ ਵਾਲਾ ਇੱਕ ਦਰਖਤ ਦੇ ਕੋਲ ਪਹੁੰਚਿਆ, ਉੱਤੇ ਵੇਲ ਚੜ੍ਹੀ ਹੋਈ ਸੀ ਆਪਣੇ ਢਾਂਗੇ ਨਾਲ, ਲੰਬੇ ਵਾਂਸ ਦੀ ਅੱਗੇ ਬੰਨਿਆ ਹੋਇਆ, ਉੱਪਰੋਂ ਟਾਹਣੀਆਂ ਖਿੱਚਣ ਵਾਲਾ ਟਾਂਗਾ। ਉਸ ਨਾਲ ਵੇਲ ਖਿੱਚੀ ਅਤੇ ਧਰੂ ਕੇ ਜਦੋਂ ਥੱਲੇ ਸੁੱਟਣ ਲੱਗਾ ਨਾ, ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਪਦਮ ਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਖਲੋਤੇ ਵੇਖ ਰਹੇ ਸਨ। ਉਹਨਾਂ ਦੀ ਅਨੁਭਵਤਾ ਵਿੱਚੋਂ ਵੇਲ ਦੀ ਆਵਾਜ਼ ਨਿਕਲੀ, ਕੀ ਕਹਿੰਦੀ ਹੈ ਵੇਲ? ਹਾਏ ਨਾ ਬਲੁੰਦਰੀ ਵੇ, ਸੱਟੀ ਨਾ ਉਤਾਰ ਪੁੰਜੇ, ਸੱਜਣ ਗਲੋਂ ਟੁੱਟੀ ਹੋ ਜਾਸਾਂ ਇਕਲਾਪੀਆ, ਮੇਰੇ ਹੱਡ ਤਾਨ ਨਾਹੀਂ, ਸੱਕਾਂ ਨਾ ਖਲੋਏ ਪੈਰੀ, ਖੜੀ ਸੱਜਣ ਆਸਰੇ ਮੈਂ ਅਬਲਾ ਅਮਾਪੀਆ। ਮੈਨੂੰ ਤੋੜ ਕੇ ਥੱਲੇ ਨਾ ਸੁੱਟ, ਮੈਂ ਇੰਨਾ ਉਚਾਈਆਂ ਨੂੰ ਚੜ੍ਹਨ ਵਾਲੀ ਆਪੂ ਨਹੀਂ ਸਾਂ, ਇਸ ਸੱਜਣ ਦੇ ਆਸਰੇ, ਇਸ ਦਰਖਤ ਦੇ ਆਸਰੇ ਮੈਂ ਉਚਾਈਆਂ ਨੂੰ ਛੋਇਆ, ਤੂੰ ਇਸ ਨੂੰ ਜੇ ਮੇਰੇ ਨਾਲੋਂ ਵਿਛੋੜ ਦਿੱਤਾ, ਮੈਂ ਇਸ ਦੇ ਗਲੋਂ ਟੁੱਟ ਗਈ ਅਤੇ ਮੇਰੇ ਹੱਡ ਵਿੱਚ ਤਾਨ ਬਲ ਕੋਈ ਨਹੀਂ, ਮੈਂ ਥੱਲੇ ਜ਼ਮੀਨ 'ਤੇ ਲੇਟ ਜਾਵਾਂਗੀ। ਭਾਈ ਸਾਹਿਬ ਜੀ ਨੇ, ਭਾਈ ਵੀਰ ਸਿੰਘ ਜੀ ਨੇ ਬੜੀ ਗਹਿਰ ਗੱਲ ਆਖੀ ਹੈ। ਅੱਜ ਸਾਡੀਆਂ ਉਚਾਈਆਂ, ਅੱਜ ਸਾਡੀ ਸ਼ਾਨੋ ਸ਼ੌਕਤ, ਅੱਜ ਧਨ ਸੰਪਦਾ, ਅੱਜ ਮਾਨੁਖ ਤਨ ਦਾ ਹੋਣਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਕਰਕੇ ਹੈ। ਤੇ ਇਹ ਮੇਰੇ ਮਾਲਕ ਕੋਈ ਐਸਾ ਆਜੜੀ ਨਾ ਆ ਜਾਏ ਜਿਹੜਾ ਮੈਨੂੰ ਰੱਬ ਨਾਲੋਂ ਤੋੜ ਦੇਵੇ, ਜਿਹੜਾ ਮੈਨੂੰ ਗੁਰਸਿੱਖੀ ਨਾਲੋਂ ਤੋੜ ਦੇਵੇ, ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਦੇਵੇ। ਪਾਤਸ਼ਾਹ ਕਿਰਪਾ ਕਰਿਓ, ਮੈਂ ਸਾਧ ਸੰਗ ਨਾਲ ਤੇ ਜੁੜਿਆ ਰਹਾਂ ਤੇ ਮੇਰਾ ਸਾਧ ਸੰਗ ਨਾਲ ਜੁੜ ਕੇ ਆਪ ਜੀ ਦੇ ਗੁਰੂ ਦੇ ਬਚਨਾਂ ਦੇ ਰਾਹੀਂ ਮੇਰਾ ਭਰਮ ਤੇ ਭਉ ਮੋਹ ਔਗਣ ਵਿਕਾਰ ਇਹ ਸਾਰੇ ਕੱਟੇ ਜਾਣ, ਬਸ਼ਰਤੇ ਕਿ ਆਪਣਾ ਦਰਸ਼ ਦਿਖਾਵੋ, ਮੈਂ ਤੁਹਾਡਾ ਦਰਸ਼ਨ ਕਰ ਸਕਾਂ। ਮੈਂ ਬੇਨਤੀ ਕਰਾਂਗਾ, ਰੱਬ ਦਾ ਦਰਸ਼ਨ ਕਰਨਾ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਸੁੰਦਰ ਢੰਗ ਦੱਸਿਆ, ਨਾਨਕ ਸੱਚ ਦਿੱਤਾਰ ਸ਼ਨਾਖਤ ਕੁਦਰਤੀ। ਰੱਬ ਦੀ ਸ਼ਨਾਖਤ ਕਰਨੀ ਹੋਵੇ, ਰੱਬ ਕਿੱਥੇ ਹੈ, ਰੱਬ ਕਿਹੜਾ ਹੈ, ਤੇ ਸਤਿਗੁਰੂ ਕਹਿੰਦੇ ਕੁਦਰਤ ਰਾਹੀਂ ਉਸ ਦੀ ਸ਼ਨਾਖਤ ਕਰਨਾ। ਕੁਦਰਤ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਇਹ ਜੋ ਕੁਛ ਨਜ਼ਰ ਆ ਰਿਹਾ, ਚੰਦ ਸੂਰਜ ਧਰਤੀ ਵਨਸਪਤੀ ਮਾਨਖ ਪਸ਼ੂ ਪੰਛੀ, ਜੋ ਨਜ਼ਰ ਆ ਰਿਹਾ, ਜੋ ਦਿਸੈ ਸੋ ਤੇਰਾ ਰੂਪ। ਬਸ ਇਹ ਹੈ ਉਸਦਾ ਸਰਗੁਣ ਸਰੂਪ ਵਿੱਚ ਦਰਸ਼ਨ ਕਰਨਾ, ਤੇ ਨਿਰਗੁਣ ਸਰੂਪ ਦਾ ਦਰਸ਼ਨ ਹੈ ਸਿਮਰਨ ਕਰਦਿਆਂ ਕਰਦਿਆਂ ਆਪਾਂ ਖੋ ਦੇਣਾ, ਖਾਮੋਸ਼ ਮਨ ਨਿਰਸੰਕਲਪ। ਇਹਨੂੰ ਕਹਿੰਦੇ ਨੇ ਮਨ ਲੀਨ ਹੋ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਨ ਬਚਿਆ ਨਹੀਂ, ਬਾਕੀ ਖਿਆਲ ਨਹੀਂ ਰਹਿ ਗਿਆ ਕੋਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਵਾਹਿਗੁਰੂ ਵਿੱਚ ਵਲੀਨ ਹੋ ਗਏ, ਇੱਕ ਮਿੱਕ ਹੋ ਗਏ। ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣਾ ਦਰਸ਼ਨ ਦਿਖਾਵੋ ਜੀ।
1: ਸਭ ਕੀ ਰੇਨ ਹੋਏ ਮਨ ਮੇਰਾ, ਅਹੂੰ ਬੁੱਧ ਤਜਾਵਹ।
0: ਮਹਾਰਾਜ ਮੇਰਾ ਆਪਾ ਗੁਰਸੰਗਤ ਦੀ ਚਰਨ ਧੂੜ ਬਣ ਜਾਏ, ਸਭ ਦੀ ਰੇਨ ਹੋ ਜਾਵਾਂ, ਹੰਕਾਰ ਵਿੱਚ ਨਾ ਭਰਿਆ ਹੋਵਾਂ। ਕਿਉਂਕਿ ਜਦੋਂ ਆਪਣਾ ਆਪਾ ਇਤਨਾ ਨਿਮਰਤਾ ਵਿੱਚ ਭਰ ਜਾਂਦਾ, ਮੈਂ ਬੇਨਤੀ ਕਰਾਂ ਹੰਗ ਬੁੱਧ ਤਜਾਵੋ, ਇਹ ਜਿਹੜੀ ਮੇਰੀ ਹੰਗ ਬੁੱਧੀ ਹੈ ਇਹਨੂੰ ਤਜਾਵੋ, ਇਹਨੂੰ ਦੂਰ ਕਰ ਦਿਓ, ਅੰਦਰੋਂ ਮੇਰੀ ਮੈਂ ਵਾਲੀ ਮਤ ਨਾ ਰਹਿ ਜਾਏ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ, ਹੰਕਾਰੀ ਬੰਦਾ ਦੂਜੇ ਤੇ ਗੱਲ ਪਏਗਾ, ਤੇ ਨਿਮਰਤਾ ਵਾਲਾ ਬੰਦਾ ਜਿਹਦਾ ਹੰਕਾਰ ਚਲਾ ਗਿਆ। ਗੁਰੂ ਨਾਨਕ ਪਾਤਸ਼ਾਹ ਤੇ ਸਿਖਾਉਣ ਹੀ ਇਹ ਆਏ ਸਨ, ਪੈਰੀ ਪਵਨਾ ਜੱਗ ਵਰਤਾਇਆ। ਉਹਨਾਂ ਆਖਿਆ ਗਲੇ ਨਾ ਪਾਓ ਇੱਕ ਦੂਜੇ ਦੇ, ਤੁਸੀਂ ਅੱਗੇ ਝੁਕੋ, ਸਭ ਕੀ ਰਿਣ ਹੋਏ ਮਨ ਮੇਰਾ, ਹੰਗ ਬੁੱਧ ਤਜਾਵੋ, ਅੰਦਰੋਂ ਹੰਕਾਰ ਚਲਾ ਜਾਏ। ਮੈਂ ਨਾਹੀਂ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਚੂੰਕਿ ਜਦੋਂ ਅੰਦਰੋਂ ਅਹੰਗ ਬੁੱਧੀ ਮੈਂ ਵਾਲੀ ਮਤ ਚਲੀ ਜਾਂਦੀ ਹੈ, ਉਹ ਫਿਰ ਇਹ ਨਹੀਂ ਕਹਿੰਦਾ ਇਹ ਮੈਂ ਹਾਂ ਇਹ ਮੇਰਾ ਹੈ, ਉਹ ਕਹਿੰਦਾ ਮਾਲਕ ਸਭ ਕੁਛ ਤੂੰ ਹੈ ਤੇ ਤੇਰਾ ਹੈ, ਭਾਵੇਂ ਦੁਨੀਆਂ ਦੇ ਬਾਹਰੋਂ ਹੋ ਮੈਂ ਕਹਿ ਕਹਾਏ। ਇਹ ਨਹੀਂ ਹੈ ਵੀ ਦੁਨੀਆਂ ਦਾ ਕੰਮ ਕਾਰ ਕਰਨਾ, ਗੱਲਬਾਤ ਕਰਨੀ ਹੈ ਤੇ ਉਸ ਸਮੇਂ ਸੀ ਮੈਂ ਨਹੀਂ ਵਰਤਣੀ, ਮੈਂ ਵਰਤਣੀ ਹੈ, ਮੈਂ ਇਹ ਕੀਤਾ, ਮੈਂ ਚੱਲਿਆ, ਮੈਂ ਇੰਨੇ ਵਜੇ ਆਵਾਂਗਾ, ਇਹ ਮੈਂ ਦੀ ਸ਼ਬਦਾਵਲੀ ਵਰਤਣੀ ਹੈ। ਹਜ਼ੂਰ ਦਾ ਕਥਨ ਹੈ ਬਾਹਰੋਂ ਹੋ ਮੈਂ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰੋਂ ਮੈਂ ਦੀ ਸ਼ਬਦਾਵਲੀ ਵਰਤਦਾ ਪਰ ਅੰਦਰੋਂ ਮੁਕਤ ਰਹਿੰਦਾ, ਅੰਦਰੋਂ ਕਹਿੰਦਾ ਕਿ ਮੇਰੀ ਮੈਂ ਵਿੱਚ ਬੁਲਾਉਣ ਵਾਲਾ ਵੀ ਤੂੰ ਬੈਠਾ ਹੈ। ਜਬ ਆਪਣੀ ਜੋਤ ਖਿੰਚਿਆ ਤੋਂ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ, ਫਿਰ ਭਲਾ ਕੋਈ ਮੈਂ ਬੋਲੇ ਨਹੀਂ। ਇਹ ਤੇਰੀ ਜੋਤ ਹੈ ਅੰਦਰ, ਤੇਰੀ ਸ਼ਕਤੀ ਹੈ, ਇਹ ਤੇਰੀ ਦਿੱਤੀ ਹੋਈ ਤਾਕਤ ਹੈ ਜੋ ਅੰਦਰੋਂ ਇਹ ਬੋਲਿਆ ਜਾ ਰਿਹਾ, ਪਰ ਅੰਦਰ ਦੀ ਸੁਰਤ ਵਿੱਚ ਅਹੰਗ ਬੁੱਧੀ ਨਹੀਂ ਕਿ ਮੈਂ ਹਾਂ ਕੁਛ। ਕਿਉਂਕਿ ਹੰਕਾਰ ਕਈ ਤਲਾਂ 'ਤੇ ਪ੍ਰਗਟ ਹੁੰਦਾ, ਧਿਆਨ 'ਚ ਰੱਖਿਓ, ਕਈਆਂ ਦਾ ਅਮੀਰੀ 'ਤੇ ਹੰਕਾਰ, ਕਈਆਂ ਦੀ ਅਕਲ ਬੜੀ ਹੋਵੇ ਤੇ ਹੰਕਾਰ, ਕਿਸੇ ਕੋਲ ਕੋਈ ਕਲਾ ਹੋਵੇ ਤਾਂ ਹੰਕਾਰ, ਕਿਸੇ ਕੋਲ ਸਰੀਰਕ ਬਲ ਹੋਵੇ ਤਾਂ ਹੰਕਾਰ, ਕਿਸੇ ਕੋਲ ਕੋਈ ਸਤਾ ਆ ਜਾਏ, ਕੋਈ ਪਦਵੀ ਮਿਲ ਜਾਏ ਤਾਂ ਹੰਕਾਰ, ਕਿਸੇ ਨੂੰ ਚਾਰ ਲੋਕ ਵਾਹ ਵਾਹ ਕਹਿਣ ਲੱਗ ਜਾਣ ਤੇ ਤਾਂ ਅਹੰਕਾਰ। ਧਰਮ ਦੀ ਦੁਨੀਆਂ ਵਿੱਚ ਵੀ ਹੰਕਾਰ ਕਈ ਥਾਈਂ ਆ ਜਾਂਦਾ। ਨਹੀਂ ਪਾਤਸ਼ਾਹੋ, ਕਿਰਪਾ ਕਰਿਓ, ਮੇਰੇ ਕੋਲ ਮੇਰਾ ਕੁਝ ਨਹੀਂ ਹੈ, ਕਲਾ ਆਪ ਜੀ ਦੀ ਪਈ ਵਰਤਦੀ ਹੈ। ਸਤਿਗੁਰੂ ਕਹਿੰਦੇ ਨੇ ਅੰਦਰੋਂ ਅਹੰਗ ਬੁੱਧੀ ਨੂੰ ਦੂਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲੂਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲੂਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੜ ਚੀਰਾ ਰਹਾਓ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਿ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤ ਗੁਰ ਸਤ ਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤ ਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗੁ ਜੀਵੇ ਤ੍ਰਿਗੁ ਜੀਵਾਸ। ਜਿਨ ਹਰ ਜਨ ਸਤਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇਰੀ ਮਨ ਚਿਤ ਵਹਿ ਉਦਮ, ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
जनन पिता लोक सुत बनता कोई न किस की धरिया सिर सिर रिजक संबाहे ठाकुर काहे मन भउ करिया ऊडे ऊडे आवै सह कोसा तिस पाछै बचरी शरिया तिन कवन खलावै कवन चुगावै मन मह सिमरन।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦਨ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ।

ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੀਰੇ ਰਾਮ ਤੇ ਸ਼ਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ

सज्जन सच्चा पात साहु सिर साहा दसा।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਜਤਨ ਕਰ ਹਿਰਦੈ ਰਾਖਿਆ।

पुण्य पदार्थ पाया अनेक जतन करे हृदय राखिया रतन नाश पैश पाया।